ਪ੍ਰਚਾ ਸਭ ਕੇ ਸਾਥ ਆਪ ਕੀ ਨਾ ਪਿੰਨ ਵਿਸਤਾਰ ਸਭ ਕੁਝ ਸਿਖਾਓ ਕਰਨੇ ਹਰ ਉਸੇ ਪਿੰਨ ਕਹੋ ਕਿ ਜੋ ਧਨੰਤਰੇ ਕੈਸ ਹੋਏ ਆਪਣੇ ਜਲ ਤਾਪ ਕਰਨੇ ਹਰ ਕਉ ਤਕਰੇ ਰੰਗਿਆ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨ ਕੀਮਤ ਗਿਆਨ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਗਿਆ ਵਿਖਿਆਨ ਸੱਚ ਸੱਚ ਸਤ ਸਭ ਕੀਨਾ ਕੋਟ ਮਦ ਗਿਨ ਬਿਰਲਾ ਚੀਨਾ ਭਲਾ ਭਲਾ ਭਲਾ ਤ੍ਰਿਵ ਪਤ ਸੁੰਦਰ ਭਾਰ ਨਿਰਮਲ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੇ ਸਰਬਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਬਨ ਪ੍ਰੀਤ ਸਲੋਕ ਸੰਤ ਸਨ ਜੂਜਨ ਪਰੈ ਸੋਜਨ ਉਤਰਨ ਹਾਰ ਸੰਤ ਕੀ ਨਿੰਦਾ ਨਾਨਕਾ ਵਰ ਵਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟਿਆ ਸੰਤ ਕੈ ਦੁਖਨ ਜਮਤੇ ਨੇ ਛੁਟਿਆ ਸੰਤ ਕੈ ਦੁਖਨ ਸੁਖ ਸੋ ਜਾਏ ਸੰਤ ਕੈ ਦੁਖ ਨਰਕ ਮੈਂ ਪਾਏ ਸੰਤ ਕੈ ਦੁਖ ਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋ ਬਤੇਨ ਸੰਤ ਕੈ ਹੱਦ ਕਰ ਰੱਖਣ ਕੋਏ ਸੰਤ ਕੈ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੇਤਰੈ ਸੰਤ ਕੈ ਦੁਖਨ ਦੇ ਮਗ ਭਵੈ ਸੰਤਨ ਕੈ ਦੁਖਨ ਗਾਉ ਜਲਵੈ ਸੰਤਨ ਕੈ ਦੁਖਨ ਜਗ ਜੁਨ ਕਰ ਮਾਏ ਸੰਤਨ ਕੈ ਦੁਖਨ ਤਿਸ਼ਨਾ ਮੈਂ ਚਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸੁਰ ਜਾਏ ਸੰਤ ਕੈ ਦੁਖਨ ਨੀ ਜਿਨੇ ਚਾਏ ਸੰਤ ਦੁਖੀ ਕਾ ਥਾਉ ਕੋ ਨਾ ਹੇ ਨਾਨਕ ਸੰਤ ਪਾਵੇ ਤੋਇ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾੜ

ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇਂ ਤਾਂ ਸੁਕਾਪੀ ਹੋਏ ਮੁੱਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਾਂ ਅੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰਿਆ ਸੰਤ ਕੀ ਦੁੱਖ ਨਾ ਸੁਖ ਤੇ ਡਰਿਆ ਸੰਤ ਕੇ ਦੁਖੀ ਕਾ ਨਾ ਹੇਠਾ ਨਾਨਕ ਸੰਤ ਭਾਵੈ ਤਾਂ ਲੈ ਮਿਲੈ ਸੰਤ ਕਾ ਦੁਖੀ ਅੱਜ ਵਿੱਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਆ ਸੰਤ ਕਾ ਦੁਖੀ ਉਜੜ ਪਾਈਆ ਸੰਤ ਕਾ ਦੁਖੀ ਅੰਤੜ ਤੇ ਥੋਤਾ ਜੋ ਸਾਸ ਬਿਨਾ ਮਿਰਤਾ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਇਆ ਆਪਣੀ ਬੇਜਾ ਭੇ ਕਾਏ ਸੰਤ ਕੇ ਦੁਖੀ ਕਾ ਬਿਨਾ ਰੱਖ ਰਾਰ ਨਾਨਕ ਸੰਤ ਭਾਵੇਂ ਤਾਂ ਲੈ ਉਬਾਰ ਸੰਤ ਕਾ ਦੁਖੀ ਅੰਬਲ ਲੈ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਕਾ ਨੇ ਰਾਜਾ ਜੋ ਭਾਵ ਕੀਰਤਨੇ ਦਰਾਬੈ ਸੰਤ ਕਾ ਦੁਖੀ ਜੋ ਟੇਕੇ ਰਾਜੋ ਭੜ ਤਿਲਕੇ ਤਮੈਂ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮੇ ਤਿਆ ਕੈਤ ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋ ਤਿਸ ਪਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁੱਖ ਕੋ ਤੁਰ ਕੈ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਆ ਸੰਤ ਕਾ ਦੁਖੀ ਨਾਮ ਰਹਿ ਨਾ ਜੀਵਾਈਆ ਸੰਤ ਕੇ ਦੁਖੀ ਕੇ ਪੁੱਜਣ ਆਸਾ ਸੰਤ ਕਾ ਦੁਖੀ ਉੱਠ ਚੱਲਣ ਰਾਸਾ ਸੰਤ ਕਾ ਦੁੱਖ ਨਾ ਦੁਸ਼ਟਾ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਾਇਆ ਕੀਰਤਨ ਮੇਟਾ ਕੋਈ ਨਾਨਕ ਜਨ ਸੱਚਾ ਸੋਏ ਸਭ ਕਰ ਤੁਸਕੇ ਉਹ ਕਰਨੇ ਹਾਰ ਸਦਾ ਸਦਾ ਤੁਸ ਕਾ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਹਿ ਤੇ ਆਵ ਸਾਸ ਗਰਾਸ ਸਾਵ

ਜਿਸਨੂੰ ਕਿਰਪਾ ਕਰਤ ਸਿਆਪ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਰੂ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਗਿਆ ਸਹਰ ਮਨ ਰੱਖੋ ਨਾਨਕ ਦੋ ਪਰ ਪਜਾ ਅਸ਼ਟਪਦੀ ਮਾਨੁ ਕੀ ਟੇਕ ਪ੍ਰਤੀ ਸਭ ਜਾਂ ਤੇਵਨ ਕਹਿ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਗਾਏ ਬਹੁਰ ਨਾ ਤਿਸ਼ਨਾ ਲਾ ਗਿਆ ਏ ਮਾਰ ਰੱਖੈ ਕੋ ਆਵ ਮਾਨੁਖ ਕਕਸ਼ ਨਾਹੀ ਹਾਥ ਤਿਸ ਕਾ ਹੁਕਮ ਪੁਰਸ ਕੋ ਤਿਸ ਕਾ ਨਾਵਰਾ ਘੰਟ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਈ ਉਸਤ ਮਨ ਮੈਂ ਘੰਟ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਵੀ ਉਸਦਾ ਸੇਲਾ ਕਰ ਲੈ ਜੀਓ ਨੈਨ ਹੋ ਬੇਗ ਠਾਕੁਰ ਕਾ ਰੰਗ ਸਾਹਸਾ ਬਿਨ ਸਾਹਿਬ ਸਭ ਸੰਗਰ ਚਰਨ ਚਲੋ ਮਾਰ ਗੋਬਿੰਦ ਮਿਟੈ ਬਾਬ ਜਪੀਏ ਹਰ ਬਿੰਦ ਕਰ ਹਰ ਕਰ ਸਰਬਨ ਹਰ ਕਥਾ ਹਰ ਦਰਗਾਹ ਨਾਨਕ ਕੋ ਦਿਲ ਮਤਾ ਬੜਭਾਗੀ ਤੇਜ ਨੂੰ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਬੇਚਾਰ ਸੀ ਧਨਵੰਤ ਕਨੇ ਸੰਸਾਰ ਮਨ ਤਨਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੀਏ ਕੋਏ ਕੇਕ ਬਚਾਨੇ ਤੁਤ ਕਿਉਂ ਸੋਝੀ ਜਾਣੈ ਨਾਮ ਸੁਣ ਜਿਸਕਾ ਮਨ ਮਾਨਿਆ ਨਾਨਕ ਤਨਹਿ ਨਿਰੰਜਨ ਜਾਣੈ ਗੁਰ ਪ੍ਰਸਾਦ ਆਪ ਨਾ ਸੁਜੈ ਤਿਸਕੀ ਅਨਜਾਨ ਹੋ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਧਨ ਕੀਰਤਨ ਕੇਵਲ ਬਖਿਆ ਨਗਰਹਿ ਸਮੈ ਸੋਇ ਨਿਰਮਾਨੇ ਗੋਬਰ ਜਿਸ ਜਨ ਕੀਆ ਸਤਿਸ ਕੀ ਘਟੀਆ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੁਖ ਨਾਨਕ ਤਿਸ ਨ ਲਾਗੈ ਦੁਖ ਜਿਸਕਾ ਹਰ ਬ੍ਰਹਮਣ ਜਿਤਾਵ ਸੋ ਸੰਤ ਸੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਸਿਰ ਡਰੈ ਜੈਸਾ ਸਤ ਸਤਿ ਤੁਸ਼ਟਾਇਆ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦਾ ਸਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨੈ ਕਿ ਜਨਮ ਨੈ ਕਿਸ਼ ਮਰਿਆ ਆਪਣ ਚਲਤਾ ਭੀ ਕਰਿਆ ਬਨ ਜਾਵਨ ਦ੍ਰਿਸ਼ਟਨ ਦ੍ਰਿਸ਼ਟਿਆ ਗਿਆ ਕਾਰੀ ਤਾਰੇ ਸਭ ਸ੍ਰਿਸ਼ਟ ਆਪਿਆ ਸੁਗਲ ਮੈਂ ਆਪ ਲਿੰਗ ਜੁਗ ਤੁਰਟ ਥਾ ਪਿਓ ਸਾਪ ਮਨਾਫਸੀ ਨਹੀਂ ਕਿਸ਼ ਕਰਨ ਧਾਰਨ ਤਾਰ ਧਾਰਨ ਤਾਰ ਬ੍ਰਹਿਮੰਡ ਅਲਖ ਵੇਪ ਪ੍ਰਖ ਪ੍ਰਤਾਪ ਆਪ ਜਪੈਤਾ ਨਾਨਕ ਜਾ ਬੁਦਿਨ ਪ੍ਰਭ ਜਾਤਾ ਸੋ ਸੋ ਬਾਬੰਤ ਸਗਲ ਸੰਸਾਰ ਉਦਰ ਤਿਨਮੰਤ ਪ੍ਰਭ ਕੇ ਸੇਵਕ ਸੁਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲੇ ਰੇ ਕਿਰਪਾਲ ਗੁਰ ਕਾ ਸ਼ਬਦ ਜਾ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਬਾਬ ਵਿਸਰਾਮ ਨਾਨਕ ਤਿਨ ਪਰਖ ਗੌਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਬੈ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਈ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸੋ ਤੈ ਸਾ ਦ੍ਰਿਸ਼ਟਾਨਾ ਜਿਸ ਤੇ ਉਪਰਿਤ ਸਮਾਏ ਸਮਾਏ ਅਸੁਖ ਨਿਦਾਨ ਉਨਹੂ ਬਣੇ ਆਏ ਆਪ ਸੁਕਾਉ ਦੀ ਨਿਵਾਨ ਨਾਰ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਡਨ ਨਿਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸੁਗਲ ਕੀ ਚਿੰਤਾ ਜਿਸ ਮਨ ਮਾਹੇ ਦਿਸਤੇ ਵਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਪ੍ਰਭ ਆਪੇ ਆਪ ਆਪਨ ਕੀ ਕਛੂ ਨਾ ਹੋ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸੁਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰ ਪੈਣਾ ਸਭ ਕਿਰ ਤੁਸਕਾ ਦੀਆਂ ਦਰ ਪੈ ਸੂਰਜ ਕਹੂ ਕਹਾਵੇ ਪ੍ਰਭ ਕੇ ਰੱਬ ਨਾ ਕਹਿਤਾ ਆਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਣੇ ਗਾਵਾ ਜਿਸ ਕੋ ਪ੍ਰਸਾਦ ਟੁੱਟੇ ਹਰ ਯੋਗ ਨਾਲ ਸੋਚਣ ਸਦਾ ਰੋਗ ਜੋ ਮੰਦਰ ਗੋ ਥੰਮ ਥੰਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਥੰਮ ਜੋ ਪਖਾਣ ਨਾਭ ਚੜਤ ਰਹਿ ਪ੍ਰਾਣੀ ਗੁਰ ਚੜ੍ਹਨ ਲਗ ਦਿਨ ਸਤਰ ਹੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜੇ ਮਾਂ ਉਦਿਆਨ ਮੈਂ ਮਾਰਗ ਬਾਵੈ ਤਿਨ ਸਾਧ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਪਾਤਸ਼ਾਹ ਤੂਰ ਨਾਨਕੀ ਹਰ ਲੁੱਚਾ ਪੂਰ ਮਨ ਮੂਰਖ ਕਾਹੇ ਬਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੋਖ ਸੁਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਸਟ ਤਾਰ ਜੋ ਕੁਛ ਕਰੈ ਸੋਇ ਸਿਖ ਮਾਨ ਭੂਲਾ ਕਾਇ ਫਿਰੈ ਜਾਨ ਕੌਣ ਵਸਤਾ ਤੇਰੇ ਸੰਗ ਲਪਟ ਰਹਿ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਬਸੇ ਤੀ ਕਰ ਜਾਹੇ ਰਿਸੋ ਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਰਿਪ ਮਾਂ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੈ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧੰਨ ਧਨ ਗੈ ਸਭ ਕੋਇ ਮੁਖੋਜਲ ਹਰਦਰ ਗੈ ਸੋਏ
ਇਹ ਵਪਾਰ ਵਿਰਲਾ ਵਪਾਰ ਨਾਨਕ ਤਾਂ ਕਹਿ ਸਤ ਬਲੇ ਹਰ ਚਰਨ ਸਾਧ ਕੇ ਤੋਏ ਤ ਪੀਰ ਪ੍ਰਸਾਦ ਗਾ ਪਨਾ ਜਿਉ ਸਾਧ ਕੀ ਦੂਰ ਕਰੋਸ਼ਨਾ ਸਾਧ ਉਪਰ ਜਾਈਏ ਗੁਰਬਾਨ ਸਾਧ ਸੇਵਟ ਭਾਗੀ ਪਾਈਏ ਸਾਧ ਸੰਹਾਰ ਕੀਰਤਨ ਗਾਈਏ ਅਨੇਕ ਵਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਉਲਟ ਕੇ ਸੰਤਿਆਂ ਦਰਿਆ ਸਰ ਸੁਖ ਨਾਨਕ ਦੇ ਪਾਇਆ ਮ੍ਰਿਤ ਕਾਜੀ ਵਾਲਨ ਹਰ ਭੁਖੇ ਗਾ ਦੇਵ ਦਾਰ ਸਰ ਬਿਰੰਦਾ ਜਾਗੀ ਦ੍ਰਿਸ਼ਟੀ ਮਾਏ ਪ੍ਰਭੇ ਕਾ ਲੈਣਾ ਪਾਹੇ ਸਭ ਕਿਛ ਤਿਸਕਾਉ ਕਰਨਾ ਯੋਗ ਤਿਸ ਬਿੰਦ ਸੁਰ ਹੋਆ ਨਾ ਹੋ ਗਏ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਹੋ ਚੰਦਰ ਮਲੇ ਕਰਨੇ ਕਰਕੇ ਪਰਸ ਕਾ ਨਾ ਦੀਆ ਨਾਨ ਸੋ ਚੰਦਰ ਮਥੀਆ ਜਾ ਕੇ ਮਨ ਕਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਪਾ ਸੁਣੀਏ ਤੇ ਲੋ ਜਾ ਕੇ ਹਿਰਦੈ ਕੋ ਹੋਏ ਸਚ ਕਰਨੀ ਸਰਤਾ ਕੀ ਨੈਤ ਸਚ ਹਿਰਦੈ ਸਤਮ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਰੰਜਨ ਸਤ ਕਰ ਜਾਤ ਨਾਨ ਸੋਜਨ ਸਟ ਸਮਾਤ ਸਲੋਕ ਰੂਪ ਨਾਰੇਖ ਨ ਰੰਗ ਕਿਛਾ ਤ੍ਰਿਗੁਣ ਤੇ ਪ੍ਰਾਪੈ ਨੰਤ ਸਹਿਬ ਜਾਇ ਨਾਨ ਕਰ ਸੋਵੈ ਸੁਪ੍ਰਸਾਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰੱਖ ਮਨ ਕਿਤ ਪ੍ਰੀ ਤਿਆਗ ਤਿਸਤਵਰ ਨਾਹੀਂ ਕਿਛ ਕੋਇ ਸਰਬ ਨਿਰੰਤਰ ਇੱਕ ਸੋਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੋ ਜਾਨਾ ਅਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦਾ ਸਾਥ ਰੇਖੀ ਚਰਨੇ ਪਾਉ ਨਾਨਕੈ ਮਨ ਹੋਨ ਰਾਮ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਾਂਡਾ ਕਾ ਨੇਤਰ ਹੋ ਤਿਸਕਾ ਮੰਤਰ ਨਾ ਜਾਣੈ ਹੋਰ ਅਣਦੁ ਮੰਗਲ ਸਤ ਜਾਕੇ ਸਰਬ ਤੁਖ ਸੁਣੀਏ ਕਰਤਾ ਕੇ ਰਾਜ ਮੈਂ ਰਾਗ ਜੋਗ ਮੈਂ ਜੋਗੇ ਤਬ ਮੈਂ ਤਿਸਰ ਗ੍ਰਸਤ ਮੈਂ ਭੋਗੇ ਤੈ ਤੈ ਭਗਤਨ ਸੁਖ ਪਾਇਆ ਨਾਨਕ ਤਿਸ ਪੁਰਖਾ ਕੇ ਅਨੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੋਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਦੇ ਗੁਣ ਮੈਂ ਜਾ ਕੋ ਪਰਮਾ ਜਨਮ ਰਹਿ ਫਿਰ ਆਵੇ ਜਾਏ ਓ ਜੀ ਨੀਟ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰਵ ਨਾਨਾ ਜਾਗੇ ਰੰਗ ਨਾਨਾ ਵੇਖ ਰਹਿ ਗੇ ਰੰਗ ਨਾਨ ਬਿੰਦ ਗੇ ਨੰ ਵਿਸਾਰ ਪ੍ਰਭਨਵਾਸੀ ਇਕੰਕਾਰ ਨਾਨਾ ਟਤਕ ਰੇਖ ਨ ਮਾਹੇ ਪੂਰ ਰੇ ਪੂਰਨ ਸਭ ਠਾਇ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਗੜ ਤਿਸਕੇ ਸਭ ਟਿਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਉ ਨਾ ਕੇ ਤਾਰੇ ਸਗਲ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਗਸ ਮਾਤਾ ਨਾ ਕੇ ਤਾਰੇ ਸਗਲਿਆਕਾਰ ਨਾ ਕੇ ਤਾਰੇ ਪੁਰੀ ਸਭ ਭਵ ਨਾ ਕੇ ਸੰਗ ਉਦਰੇ ਸੁਨ ਸਰਵਨ ਕਰਕੇ ਪੜ ਸਿਆ ਆਪਣੇ ਨਾਮ ਲਾਏ ਨਾਨ ਚੌਥੇ ਪਦ ਮੈਂ ਸੋਚਨ ਕਰ ਪਾਇਆ ਰੂਪ ਸੱਚਾ ਕਾ ਸਤ ਸਥਾਨ ਪੁਰਖ ਸਭ ਕੇਵਲ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤ ਪ੍ਰਕਸਾਮਾ ਸਮਾਣੀ ਸਤ ਕਰਮ ਜਾਗੇ ਜਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਦਿਸੈ ਬਜੈ ਤਸੈ ਸਭਲੀ ਸਤ ਨਾਮ ਰੁਕਾ ਸੁਖਦਾਏ ਵਿਸਵਾਸ ਸਤ ਨਾਨਕ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਾਂ ਜਾਗਰਦੈ ਪਰਵੇਸ਼ ਸਤ ਨਿਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਾ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਰੜ ਸੋ ਕਰਨੇ ਹਰ ਬਨਾ ਪੂਜ ਕਰਤੇ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆਂ ਬਿਸਮਨ ਬਿਸਮ ਪਏ ਬਿਸਮਾ ਜਿਨ ਬੁੱਢਿਆ ਤਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਦਾ ਤੇ ਦੁਕਾਟਨ ਹਾਰ ਜਾਗੈ ਸੰਤਰੈ ਸੰਸਾਰ ਜਨ ਕਾ ਸੇਵਕ ਸੋ ਵਟ ਭਾਗੀ ਜਨ ਕੈ ਸੰਘੇ ਕਲੇਵ ਲਾਗੇ ਗੁਣ ਗੋਬਿੰਦ ਕੀ ਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਬਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਵੇਕਨ ਹਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਵਜਨ ਹਾਰ ਕਾ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸਰੂਪ ਹਿਰਦੈ ਜਨ ਮਾਨਿਆ ਕਾ ਰੰਗ ਰਾਮ ਤਿਲ ਮੂਲ ਪਛਾਨਿਆ ਜਾਂ ਕਰਦੇ ਵਿਸਵਾਸ ਪ੍ਰਵਾਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤਿਸ ਨਿਰਭਉ ਹੈ ਵਸਾਨਾ ਜਿਸ ਤੇ ਉਪਜੈ ਤਿਸ ਮਹਿ ਸਮਾਨਾ ਬਸ ਮਹਿਲੇ ਵਸਤੂ ਗਟਾਏ ਤਾ ਕਾ ਭਿੰਨ ਨਾ ਕਹਿਣਾ ਜੈ ਭੂ ਜੈ ਬੁੱਧਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵ ਕਿਆ ਕਿਆ ਕਾਰੇ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਰੀਤ ਠਾਕੁਰ ਕੋ ਸੇ ਜਾਨੇ ਸੰਭਰਵ ਕਾ ਸੇਵਕ ਨਾ ਕੇ ਰੰਗ
ਸੇਵਕ ਕਾ ਪ੍ਰਪਾਲਨ ਹਾਰਾ ਸੇਵਕ ਕੀ ਰੱਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਚੰਨ ਕਾ ਪਰਦਾ ਢਾਕੇ ਆਪਣੇ ਸਿੰਘ ਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇਹ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕੀ ਆਪ ਤਰਾਖੇ ਤਾਂ ਕੀ ਕਿਤਮੇ ਤੋ ਕੋਈ ਨਾ ਲਾਖੇ ਬਰਕੇ ਸੇਵਕ ਕਾ ਕੋ ਨਾ ਪਹੁੰਚੇ ਬਰਕੇ ਸਹਿਗੁੜ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਜਿਸ ਪ੍ਰਗਟਾਏ ਨਿੱਕੀ ਗਿਰੀ ਮੈਂ ਕਲ ਰੱਖੇ ਪਾਸਿਮ ਕਰ ਲਿਸਕਰ ਘੋਟ ਲਾਖੇ ਜਿਸਕਾ ਸ਼ਾਸਨ ਘੱਟ ਤੇ ਆਪ ਤਾਕੋ ਰੱਖ ਦੇ ਕਰ ਹੱਥ ਮਾਨਸ ਜਤਨ ਕਰਤਵਾ ਭਾਂਤ ਉਸਕੇ ਕਰਤਾ ਬਿਰਤੇ ਜਾਤ ਮਾਰੈ ਨ ਰਾਖਿਆ ਬਨ ਕੋਈ ਸਿਰਫ ਜਿਉਂ ਕਾ ਰਾਖਾ ਸੋਏ ਕਾ ਸੋਚ ਕਰੈ ਰੇ ਪਾਣੀ ਜਪ ਨਾਨੇ ਪ੍ਰਭ ਲਖ ਵਡਾਣੇ ਬਾਰ ਬਾਰ ਬਾਰ ਪ੍ਰਭ ਜਪੀਆਂ ਪੀਐ ਮ੍ਰਿਤ ਹਿਮਨ ਤੰਦਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕੇ ਸ਼ਬਦ ਨਾਮ ਦਿਸ਼ਟਾਇਆ ਨਾਮ ਤਾਂ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਤ ਨਾਮ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾ ਬਲ ਹੋ ਜਸ ਜੇ ਬਹੁ ਦਿਨ ਰਾਤ ਪ੍ਰਭ ਨੇ ਜਨ ਕਿਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋ ਆਹੋ ਵੋ ਸੋ ਜਾਣੈ ਪਰ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮੈਂ ਮਕਾਨ ਵਖਾਣੋ ਤਿਸ ਕਾ ਗੁਣ ਕਹਿ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਜੂਰੇ ਕਹੋ ਨਾਨਕ ਸਿਜਨ ਪੂਰੇ ਮਨ ਮਿਨਿ ਦਿਨ ਕੀ ਓਟਲੇ ਮਨ ਦਿਨ ਆਪਣਾ ਚੁਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾਪ ਮਿਟਾਵੈ ਅਬਰ ਸਿਆਨ ਸ਼ਕਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਪ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੁੱਡ ਹੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤ ਮਲ ਹਰੇ ਗੁਰ ਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਤਨ ਦੇ ਗੁਰ ਕਾ ਸਿੱਖ ਵੜ ਬਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕੈ ਕਰੇ ਸੇਖ ਜੋ ਰਹਿ ਗੁਰ ਕੀ ਆਗੇ ਮਨ ਮੈਂ ਸਹਿ ਆਪ ਸਕੋ ਕਰ ਕਛ ਨ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕੇ ਕਾਜ ਰਾਸ ਸੇਵਾ ਕਰ ਤੋ ਇਨੇ ਕਾਮ ਤਿਸ ਕਾ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀਮਤ ਲੈ ਬੇਸ ਬੇਸ ਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਥਾ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰਨੋ ਅਨਕ ਵਾਰ ਗੁਰ ਕਾ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਫੈਰ ਪਾਵ ਬ੍ਰਹਮ ਰੰਗ ਰਾਧਾ ਬ੍ਰਹਮ ਜਨਮੈ ਪਾਰ ਬ੍ਰਹਮ ਕੈ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕਿਆ ਸਗਰ ਪੜਭਾਗੀ ਪਾਈਏ ਸਫਲ ਦਸਨ ਭੇਖਤ ਪੁਨੀਤ ਪਸ਼ਚਤ ਚਰਨ ਕਾ ਤੋ ਨਿਰਮਲ ਰੇਤ ਭੇਟ ਸੰਗਰਾਮ ਗੁਣ ਰਵੇ ਭਾਰ ਰੁਕੀ ਦਰਗਾਹ ਕਵੇ ਸੁਨ ਕਰ ਬਚਨ ਕਾ ਨਾ ਗਨ ਮਨ ਸੋ ਤੋ ਕਾ ਤਿਆਂ ਨੇ ਪੂਰਾ ਗੁਰ ਰਖ ਜਾਗਾ ਮੰਤਰ ਅੰਮ੍ਰਿਤ ਦਿਸ਼ਟ ਵੇਖਿਆ ਹੋਏ ਸੰਤ ਗੁਣ ਬਿਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵ ਤਿਸ ਲੈ ਮਿਲਾਏ ਜੇ ਪਾਏ ਕੋ ਸੁਤ ਨੇਕ ਸਤ ਬਿਰਖ ਪੂਰਨ ਵਿਵੇਕਾ ਕਾਹੋ ਬੋਲ ਨਾ ਪਹੁੰਚਿਤ ਪ੍ਰਾਣੀਆ ਗਮ ਗੋਚਰ ਬ੍ਰਹਮ ਨਿਰਭਾਨ ਨਿਰਹਾ ਨਿਰਭੈ ਸੁਦਾਇ ਤਾ ਕੀ ਕੀਮਤ ਗਿਣ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦਿਆਂ ਸਿਮਰੈ ਸਤਿ ਬਲਿਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰਬ ਜਪਨੇ ਇਹੋ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਬੁਰਕਾ ਨਾਹੀਂ ਕਦੇ ਬਿਨਾ ਸਜਾ ਕੈ ਮਨ ਪ੍ਰਗਟੇ ਗੁਣ ਤਾਸ ਆੜ ਪਰ ਹਰ ਕਾ ਨਾਮ ਲੈ ਸੱਚ ਉਪਦੇ ਸੇਵਕ ਉਹਦੇ ਮੋਹ ਮਾਇ ਕੈ ਸੰਗ ਨਾ ਲੈ ਮਨ ਮੈਂ ਰੱਖੇ ਹਰ ਹਰੇ ਕੋਈ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਦਕ ਤੈ ਤੇ ਨਾਸੇ ਤਬ ਤੋਂ ਮੈਂ ਠਾਂ ਟਪੜਤਾ ਅੰਤ ਪੈ ਦੁਖ ਨਾਠੇ ਭਾਏ ਜਨਮ ਕੇ ਮਿੰਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਜੋ ਕਾਂਡਰ ਪਾ ਹੋਏ ਬਸੇ ਸਗਲ ਵਿਆਦ ਮਨ ਦੇਖਿਆ ਨਸੇ ਰਿਸਕਾ ਸਾਧਨ ਕਿਰਪਾ ਤਾਰੀ ਸਾਹ ਸੰਗ ਜਪ ਨਾਮ ਰਾਰੀ ਥਿਤ ਪੈ ਚੁੱਕੇ ਪ੍ਰਭ ਗਾਵਨ ਸੁਨ ਨਾਨਕ ਹਰ ਹਰ ਜਸ ਸਰਾਵਨ ਨਿਰਗੁਣਿਆ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਕੋ ਸੋਏ ਓਤ ਓਤ ਰਵੈ ਰੂਪ ਰੰਗ ਪੈ ਪ੍ਰਗਾ ਸਾਧਗੈ ਸੰਗ ਰਚ ਰਚਨਾ ਆਪਣੀ ਕਲਾ ਧਾਰੇ ਅਨਕ ਵਾਰ ਨਾਨਕ ਬਲੇ ਹਾਰੇ ਸਲੋਕ ਸਾਧਨਾ ਚਾਲੇ ਬਿਨ ਭਜਨ ਵੇਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰੇ ਅਸ਼ਟਪਦੇ
ਸੰਤ ਜਿਨਾ ਮਿਲ ਕਰੋ ਵਿਚਾਰ ਇੱਕ ਸਿਵਰ ਨਾਮ ਆਧਾਰ ਅਵਰ ਉਪਾਵ ਸਮੀਤ ਵਿਸਾਰੋ ਚਰਨ ਕਮਰ ਮੈਂ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਕੋ ਨਾਮ ਹਰ ਵਥ ਇਹੋ ਤਨ ਸੰਚੋ ਹੋ ਬਹੁ ਭਗਵੰਤ ਸੰਤ ਜਿਨਾ ਕਾ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਡ ਟੁੱਟ ਧਾਵੇ ਸੋ ਤਨ ਹਰਸੇ ਵਾਤੇ ਪਾਵ ਜਿਸ ਕੋਣ ਤਾਛੇ ਮੀਤ ਸੁਖ ਸੋ ਸੁਖ ਸਾਧ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਾਨੀ ਸਾਸੋ ਬਾਬਜ ਹਰ ਕੀ ਚਾਰਨੀ ਅਨਕ ਭਾਵ ਰੋਗ ਨਾ ਚਾਹ ਰੋਗ ਮਿਟੇ ਹਰ ਅਵ ਖਤ ਲਾਏ ਸਰਬ ਨਿਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧ ਹਰ ਕੈ ਨਾਇ ਦੈ ਤਿਸ ਤਾਵਤਾ ਬੈਠਾਏ ਤਾਕ ਬਿਘਨ ਨਾ ਲਾਗੈ ਕੋ ਜਾਂ ਕਰਦੇ ਵਸੈ ਹਰ ਸੋਏ ਕਰਤਾ ਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾ ਪਾਵਨ ਸਹਿ ਪੂਨੋ ਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਜੈ ਵਸੈ ਅਵਿਨਾਸੀ ਕਾ ਨਾਨਕ ਕਾਟੀ ਜੈ ਫਾਸੇ ਤਾਤ ਵਿਚਾਰ ਰੱਖਿਆ ਜਨ ਸਾਚਾ ਜਨਮ ਰਹਿ ਸੁਖਾ ਚੁਕਾ ਚਾਇਆ ਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਏਵ ਰਤ ਜਨ ਕਾ ਹਿਓ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਗ ਬਵਨ ਝੂਟਨ ਹਰ ਸਿਮਰਤ ਸਾਥ ਵੇਦ ਵਿਚਾਰੇ ਹਰ ਕੀ ਪਾਤ ਗੁਰੂ ਮਨ ਲਾਏ ਮਨ ਮਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਵਟਾਵੇ ਮੂਰਖ ਮੁਨਾ ਸੁਤ ਮੀਤ ਕੁਟੰਬ ਅਤ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਏ ਵਿਸਤਾਰ ਅੰਤੇ ਕਹੋ ਕਬਰ ਛੁਟਕਾਰ ਅਸ ਹਸਤੀ ਰਥ ਅਸਵਾਰੇ ਝੂਠਾ ਡਾਮ ਝੂਠ ਪਾ ਸਾਰੇ ਜਿਨ ਦੀਏ ਤਿਸ ਭੁਜਣਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁੰਤ ਖੈਤ ਰਹਿਤ ਕਦ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਰ ਸਭ ਨਾਨਕ ਗੁਣ ਗਾਓ ਗੁਣ ਗਾਵਲ ਤੇਰੀ ਉਤ ਸਮੈਲ ਬਿਨ ਸਜਾਏ ਹਮ ਵਿਕ ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗ੍ਰਾਸਰ ਨਾਮ ਸਮਾਲ ਛਾੜ ਸਿਆਮ ਸਕਲੀ ਮਨਾ ਸਾਹ ਸੰਭਾਵੇਂ ਸਟ ਧਨਾ ਹਾਇ ਪੂੰਜੀ ਸੰਚ ਕਰੋ ਬੇਹਾਰੀ ਹਾਂ ਸੁਖ ਤਰ ਕੇ ਜੈ ਕਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮੈਂ ਸੁਖ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਨ ਪੂਰ ਹੈ ਪ੍ਰਭਿਆਪਨ ਕਿ ਵਿਸਾਰ ਏਕ ਤੇ ਭਏ ਏਕ ਰਾਤ ਪ੍ਰਾਠਿਤ ਗਏ ਮੰਤ ਅਨੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਕੇ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਭਰਿਆ ਤੋ ਸਰਨਾਏ ਨਾਨਕ ਕੀ ਪ੍ਰਭਿਨਤੀ ਆਪਣੀ ਭਗਤੀ ਲਾਇ ਅਸ਼ਟਪਦੇ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਸ ਪ੍ਰਭ ਤੋਂ ਮੈਂ ਧਿਆਵੋ ਚਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨੇਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਂ ਸੁਖ ਹੋਏ ਹਾਰ ਹਰਸ ਪਾਵ ਵਿਰਲਾ ਕੋਈ ਜਿਨ ਚਾਖਿਆ ਸੇਜਨ ਤ੍ਰਿਪਤਾਨੇ ਭੁਵਨ ਪਰਖਨੇ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਰਿਆ ਚਾਓ ਸਾਧ ਗਏ ਸੰਗ ਪਰੇਸ਼ਨ ਅਣ ਸਭ ਤਿਆਗ ਅੰਤਰ ਪ੍ਰਗਾਸ ਅਣ ਦਿਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਏ ਸਤਿਗੁਰ ਤੇ ਨਿਰਮਲ ਮਤ ਲਏ ਜਨ ਕਬਰ ਹੋਏ ਦਿਆਲ ਸੇਵ ਕੀ ਨ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛਿਬਨੀ ਸ਼ਰਧਾ ਸਭ ਪੂਰੀ ਰਭ ਰਹਿਆ ਸਾ ਸੰਗ ਹਜੂਰੀ ਰਿਸਕਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰਿਆ ਜੇ ਕਾਲ ਨਾ ਭਾਨੇ ਸੋ ਕਿਉਂ ਵਿਸਰਿਆ ਜੇ ਕੀਆ ਜਾਣੇ ਸੋ ਕਿਉਂ ਵਿਸਰਿਆ ਜਨ ਸਭ ਕਿਠ ਦੀਆ ਸੋ ਕਿਉਂ ਵਿਸਰਿਆ ਜੇ ਜੀਵਾਂ ਜੀਆ ਸੋ ਕਿਉਂ ਵਿਸਰਿਆ ਜੇ ਅਗਨ ਮੈਂ ਰੱਖ ਅਗਰ ਪ੍ਰਸਾਦ ਕਰ ਬਿਰਲਾ ਲੱਖ ਹੈ ਸੋ ਕਿਉਂ ਵਿਸਰਿਆ ਜੇ ਵਿਖਤੇ ਕੱਢ ਜਨ ਜਨ ਕਾ ਟੂਟਾ ਕਾਢੈ ਕਰ ਪੂਰੇ ਤੱਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰ ਨਾਮ ਜਪਾਵ ਭਗਤ ਵੈ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਵ ਕਲਿਆਣ ਸੁਖ ਰਿੰਦ ਨਾਮ ਭੂਟ ਜਾਤ ਵੈ ਬਿਸਰਾਮ ਸਗਲ ਦੁਖ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਸੱਚਾ ਮੰਤਰ ਅੰਤਰ ਹੀ ਸਵਾਵ ਨੇਤਰ ਵੇਖ ਦਰਸੁਕ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸਤੀ ਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾ ਕਿ ਉਪਮਾ ਕਹੀ ਨਾ ਜਾਏ ਨਾਨਕ ਰਹੇ ਸਰਵ ਸਮੈ ਪ੍ਰਭ ਸ਼ਾਂਤੀਨ ਦਿਆਲ ਭਗਤ ਵਿਛੜ ਸਦਾ ਕਿਰਪਾਲ ਨਾਥ ਨੰਦ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ
ਆਦਿ ਪੁਰਖ ਕਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾ ਲਾਵੇ ਮਨ ਹੀਤ ਹਮ ਨਿਰਗੁਨਿਆ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਗ ਪਾਏ ਇੱਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆ ਹਰ ਕੇ ਨਾਮ ਕੀ ਕਥਾ ਮਨ ਪਾਏ ਬਾ ਭੋਜਨ ਕਾ ਪਰ ਸੰਗੀਤ ਰਸਨਾ ਜਪ ਜੀ ਹਰ ਹਰ ਨੀਤ ਭਲੀ ਸੁਖਾਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸਿਮਰਤਿ ਹੋਏ ਨਿਵਾਸ ਸਹਿ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪ ਹੀ ਫਿਰ ਜਾਪ ਅਸ਼ਟਪਦੀ ਜਬ ਗਾਰੀ ਕਸ਼ਨ ਦੁਸ਼ਟੇਤਾ ਭਾਪੁਨ ਤਵ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਤ ਬੈਰ ਗੋਦ ਕੇ ਸੰਕ ਮਾਤ ਜਬ ਇਸ ਕਾ ਬਾਨ ਚਿਹਨ ਨਾ ਜਾਪਤ ਤਬ ਹਰ ਕ ਸੋਕ ਕਿਸੈ ਵਿਆਪਤ ਜਬ ਆਪਣੇ ਆਪ ਅਪਾਰ ਬ੍ਰਹਮ ਤਬ ਹੋ ਕਾ ਕਿਸ ਹੋਪਤ ਭਰ ਮੈਂ ਆਪਨ ਖੇਲਿਆ ਵਰਦੀ ਜਾ ਨਾਨ ਕਰਨੇ ਹਾ ਨੰਦ ਜਾ ਜਬ ਹੋਪਤ ਪਰ ਕੇਵਲ ਧਨੀ ਤਾ ਬੰਦ ਮੁਕਤ ਕਾ ਕਿਸ ਕਉ ਕਨੀ ਜਬ ਕਹਿ ਰਗਮ ਪਾਰ ਤਬ ਨਰਕ ਸੁਰ ਕਾ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਾ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਰਹਿ ਕਵ ਤਬ ਕਵਨ ਨਿਡਰ ਕਵਨ ਕਤਲ ਡਰੇ ਆਪਣ ਜਲ ਤਾਪ ਕਰਨੇ ਹਰ ਨਾਨਕ ਠਾਕੁਰ ਗਮ ਪਾਰ ਅਵਿਨਾਸ਼ ਸੋ ਗਿਆ ਆਪਣੇ ਆਸਨ ਤੈ ਜਨ ਮਰਨ ਕਾ ਕਾ ਅਵਿਨਾਸ਼ਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਉ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਵਿਚਿਤ੍ਰ ਗੁਪਤ ਕਿਛ ਪੁੱਛ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਹੀ ਚਜਾ ਨਾਨਕ ਆਪ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਸ਼ੈਦਰ ਲਗਤ ਕਉ ਕੀ ਸਾ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਗਰਾਵਨ ਕਰਨੇ ਹਾਰ ਨਾਨ ਕਰਤੇ ਕਾ ਨਾਇ ਸਮਾਰ ਜਬ ਆਪਣੀ ਸੋਭਾਏ ਆਪਣੇ ਸੰਗ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੈ ਸਰਵ ਕਲਾ ਆਪੇ ਪਰਵੀਨ ਤੈ ਵੀਰਕ ਦੇਵ ਕਹਾਂ ਕੋਚੀਨ ਜਬ ਆਪਣ ਆਪ ਆਪ ਉਧਾਰੇ ਤੋ ਸ਼ਗਨ ਆਪ ਸ਼ਗਨ ਕਾਂ ਵਿਚਾਰੈ ਜੈ ਆਪਨ ਮੂਚ ਆਪਨ ਆਪ ਨਿਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਤ ਨਾਨਕ ਆਪਣੀ ਗਤ ਜਾਨੁ ਆਪ ਜੈ ਛਲ ਛੇਦ ਭੇਤ ਸਮਾ ਉਹਾਂ ਕਿਸੈ ਵਿਆਪਤ ਮਾਇ ਆਪ ਸੁਖ ਆਪਿਆ ਦੇਸ ਤੇ ਗੁਣ ਕਾ ਨਹੀਂ ਪਰਵੇਸ਼ ਜੈ ਏਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਨ ਆਪ ਆਪ ਅਚਿਆਰਾ ਤੈ ਕੌਣ ਕੌਣ ਕਥੈ ਕੌਣ ਸੁਨ ਨਿਹਾਰਾ ਬਹੁ ਬੇਅੰਤ ਉਠਤੇ ਹੋ ਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਚ ਪ੍ਰਪੰਚ ਕਰਤੇ ਗੁਣ ਮੈਂ ਕਿਨੋ ਵਿਸਾਰ ਭਾਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਏ ਜੰਜਾਲ ਹਾਂ ਮੈਂ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦਿਖਿਆ ਖੇਲ ਸੰਗੋਚੈ ਤੋ ਨਾਨਕ ਕਹਿ ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਤੂੰ ਭਾਖਾ ਪੇ ਤਨੀ ਉਨਕੀ ਸੁਭਾ ਉਨੂੰ ਬਨੀ ਆਪੇ ਕੌਤ ਕਰੇ ਅਣਦ ਚੋਟ ਆਪੇ ਰਸ ਭੋਗ ਗੁਣ ਨਿਰਜੋਗ ਇਸ ਭਾਵ ਵਿੱਚ

ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ, ਨਾਨਕ ਇੱਕ ਬਸਰਿਆ ਦੂਜਾ ਕਹਿ ਦੁਸ਼ਟਾਰਿਸ਼ਟ ਬਦੇ। ਆਪ ਕਥੇ ਆਪ ਸੁਣਨ ਹਾਰਿਆ ਪਏ ਕਿ ਆਪ ਸਾਰ ਜੰਤ ਪਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਪਾਣ ਲਏ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਣ ਸੋਤ ਸਭ ਜਗਤ ਪਰ ਹੋਏ। ਜਾ ਕਾ ਪ੍ਰਭ ਜੀਓ ਆਪ ਬਜਾਏ ਸਚਨਾਮ ਸੋਈ ਜਨ ਪਾਏ ਸੋ ਸਮਦਰ ਸੀ ਜਤ ਗਾਵੇ ਤਾਂ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਹਰੀ ਸਰਾ ਕਰ ਦਿਸ ਕੋਈ ਨਾ ਮਾਰੇ ਸੋ ਮੂਆ ਜਿਸਮਨੋ ਵਿਸਾਰੈ। ਤਿਸ ਸਜਾ ਬਰਕਾਂ ਕੋ ਜਾਏ ਸਭ ਸ੍ਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾਗੇ ਸਭ ਹਾਥ ਅੰਤਰ ਪਾ ਜਾਨੋ ਸਾਥ ਗੁਣ ਨਿਦਾਨ ਬੇਅੰਤ ਪਾ ਨਾਨਕ ਦਾਸ ਦਾ ਬਲਿਹਾਰ। ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹਿ ਬਿਆ ਪ੍ਰਤਪਾਲ ਜੀਨ ਪਾਪਾਂ ਜੋ ਚੋਰ ਚਸੋ ਤੁਸੇ ਤਿਆਤ। ਜਿਸ ਭਾਵ ਵਿੱਚ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨ ਕਰਨ ਹਰ ਨਾਨਕ ਵੀ ਜਾਣਿਆ ਜਨ ਲਾਗਾ ਹਰੇ ਕਹਿ ਨਾ ਤਿਸਕੀ ਹਸਣਾ ਵਿਰਥੀ ਜਾਏ। ਸੇਵਕ ਕਾ ਸੇਵਾ ਬਣ ਆਏ ਹੁਕਮ ਬੂਝ ਬਨ ਬੁਧ ਪਾਏ ਉਸ ਤੇ ਉੱਪਰ ਨਹੀਂ ਵਿਚਾਰ ਰੱਖੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ ਅੰਤਿਨ ਪੂਜੇ ਗੁਰ ਕੇ ਪੈਰ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਸਾ ਸੰਗਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਗੁਰ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਨ ਕਾ ਹੈ ਸਵਾ। ਆਠ ਵੈਰ ਪ੍ਰਭ ਏਖੋ ਨੇਰਾ ਮਿੱਠੇ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ ਹਿਰਦੇ ਵਸਾਵ ਮਨ ਇੱਛੇ ਨਾਨਕ ਫਲ ਪਾਵ। ਹਾਲਤ ਬਾਦੋ ਲਿਹੋ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤਿਸ ਸਾਜ ਪ੍ਰੇਖਿਆ ਮਨ ਤਨ ਨਾਮ ਜਪੋਲੇ ਬੁਲਾਏ ਦੁੱਖ ਦਰਦ ਮਨ ਤੇ ਪਾ ਜਾਏ। ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭੈ ਖੇਵ ਤੁਮਾਰੀ ਏ ਕਾਢੇ ਕਰੋ ਖਮਨ ਮਾਹੇ ਨਾਨਕ ਬਹੁ ਨਾ ਆਵੈ ਜਾਹੇ। ਤਿਸ ਤੇ ਦੂਰ ਗਾਂ ਕੋ ਜਾਏ ਉਪਰੇ ਰੱਖਣ ਹਾਰ ਧਿਆਇ ਨਿਰਪਾ ਜਪੈ ਸੁ ਕਿਰਪਾ ਮਿਟੈ ਪ੍ਰੋ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ ਨਾਮ ਜਬ ਤਹ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਰੂਪ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦੁਸ਼ਟ ਦਰਸ਼ਨ ਪੇਖਤ ਉਦਰ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੀ ਬਰਖ ਵਰਦਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ। ਅਮਰ ਭਇ ਅਮਰਾ ਪਦ ਪਾਇਆ ਸਾ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟੇ ਆ ਨਾਨਕ ਮਨ ਵਰਗਾ ਸਿਸ਼ਟ ਪਦੇ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਰਪ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨੇਕ ਰੰਗ ਨਾਨਾ ਦਿਸ਼ਟਾ ਹੈ। ਨਾਨਕ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤ।

ਜੋਤਾਰ ਰਹੇ ਸਮਯੋਤ ਪੋਤਾ ਗੁਰਬ ਸਾਤ ਪ੍ਰਭੂ ਕਾ ਨਾਸ ਨਾਨਕ ਤਿਨ ਮੈਂ ਇਹ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭਚਨ ਸਭ ਵਿਆਪੀ ਰਾਮ ਸੰਗ ਰਚਨ ਜਿਨ ਜਾਤ ਤਿਸਕੀ ਇਹ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਇ ਸੁਖ ਮਾਨੈ ਕਾਰਨ ਕਰਾਵਨ ਹਰਿ ਪ੍ਰਭ ਜਾਨੈ ਅੰਤਰ ਵਸੇ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਿ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਸੁਭਾਵਤਾ ਕਰੇ ਵਿਸਥਾਰ ਸੁਭਾਵਤਾ ਏਕੰਕਾਰ ਅਨਿਕ ਕਲਾ ਰੱਖੀ ਨਾ ਜਾਏ ਜਿਸ ਭਾਵਤ ਸਲੈ ਮਿਲਾਏ ਕਵਨ ਨਿਕਟ ਕਵਨ ਗਹਿਆ ਦੋਰੇ ਆਪਣੇ ਆਪ ਆਪ ਭਰਪੂਰ ਅੰਤਰ ਗਾ ਜਿਸ ਆਪ ਜਿਨਾ ਨਾਨਕ ਤਿਸ ਜਨ ਆਪ ਬਿਝਾਏ ਸਰਭੂਤ ਆਵਰਤਾਰਾ ਸਰਵਨੈਨ ਆਪ ਬੇਕਨ ਹਾਰਾ ਸਗਲ ਸਮਗਰੀ ਜਾ ਕਰ ਤਨ ਆਪਨ ਜਿਸ ਆਪ ਹੀ ਸੁਨਾ ਆਵਰ ਜਨਕ ਖੇਰ ਬਨਾਇਆ ਆਗਿਆ ਕਾਰੇ ਕੀ ਨੀਮ ਆਇਆ ਸਭ ਕਹਿਮਤ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਜਾ ਨਾਨਕ ਜਾ ਪਾਵੇ ਤਲੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰਾ ਕਹੋ ਓਰਾ ਕਹੋ ਕਿ ਨਾ ਕਛ ਕਰਾ ਆਪ ਲਾ ਕਰ ਤੂ ਤੇ ਅਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਠ ਤਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਕਰ ਤੁਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤੇਵੰਤ ਜੀਵਨ ਮੁਕਤ ਸਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਦਰਾਇਆ ਜਨ ਆਵਨ ਕਹਿ ਸਵਾਓ ਜਨ ਕਹਿ ਸੰਗਜਿਤ ਆਵੇ ਨਾ ਆਪ ਮੁਕਤ ਮੁਕਤ ਕਰੈ ਸੰਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏ ਮਾਨ ਜੁੜੇ ਬੈਠੀ ਸਾਧ ਸੰਗਤ ਜੀ, ਆਪ ਜੀ ਬੜੇ ਅਦਬ ਅਤੇ ਸਤਿਕਾਰ ਸਹਿਤ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਸ਼੍ਰਵਣ ਕਰ ਰਹੇ ਸੋ ਹੁਣ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਸ਼੍ਰਵਣ ਕਰਵਾਉਣਗੇ। ਸੋ ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਪ੍ਰਕਾਰ ਇਕਾਗਰਚਿਤ ਹੋ ਕਰ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ, ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 730 ਪਰ ਸੁਸ਼ੋਭਿਤ ਸੂਹੀ ਰਾਗ ਵਿੱਚ ਦਰਜ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ, ਇਸ ਦੀ ਵਿਚਾਰ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਇਤਿਹਾਸ ਅਤੇ ਜਿਹੜਾ ਅੱਜ ਦਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਅੱਜ ਦੇ ਇਸ ਪਾਵਨ ਉਪਦੇਸ਼ ਦੀ ਵਿਚਾਰ ਹੁਕਮ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਦੀ ਕਿਰਪਾ ਕਰਨ ਤਰਸ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਆਰੰਭਤਾ ਕਰਦੇ ਹਨ ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਹਰੀ ਉਦਾਹਰਨ ਦੇ ਕੇ ਸਾਨੂੰ ਅੰਦਰ ਦੀ ਗੱਲ ਸਮਝਾਈ ਹੈ। ਮਹਾਰਾਜ ਜੀ ਕਹਿਣ ਲੱਗੇ ਜੀਵਨ ਵਿੱਚ ਅਕਾਲ ਪੁਰਖ ਦੇ ਪ੍ਰਥਾਏ ਸ਼ਬਦ ਵਰਤਦਿਆਂ ਕਿਹਾ, ਮਹਾਰਾਜ ਜੀ ਕਹਿਣ ਲੱਗੇ ਇਹ ਇਨਸਾਨ ਤੇਰਾ ਸਰੀਰ ਰੂਪੀ ਤੇਰਾ ਹਿਰਦਾ ਨਿੱਜ ਰੂਪੀ ਜਿਹੜਾ ਭਾਂਡਾ ਹੈ ਹੱਛਾ ਸੋਏ ਉਹੀ ਭਾਂਡਾ ਹੱਛਾ ਹੈ ਸਾਫ਼ ਸੁਥਰਾ ਹੈ ਧੋਤਾ ਹੈ ਜੋ ਤਿਸ ਭਾਵ ਸੀ। ਅਕਾਲ ਪੁਰਖ ਜਿਹੜਾ ਭਾਂਡਾ ਜਿਹੜਾ ਹਿਰਦਾ ਰੂਪੀ ਘਰ ਤੁਹਾਨੂੰ ਭਾ ਜਾਏ ਉਹੀ ਧੋਤਾ ਹੋਇਆ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹੜਾ ਹਿਰਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਨੂੰ ਭਾ ਗਿਆ ਉਹੀ ਪਵਿੱਤਰ ਹੈ ਉਹੀ ਧੋਤਾ ਹੋਇਆ। ਨਹੀਂ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੀਵਨ ਵਿੱਚ ਹਾਲਾਤ ਇਸ ਤਰ੍ਹਾਂ ਦਾ ਰਹਿ ਜਾਂਦਾ ਹੈ ਕਿ ਮਨ ਮੈਲ ਹੈ ਸਭ ਕੁਛ ਮੈਲ ਆ, ਤਨ ਧੋਤਾ ਮਨ ਹੱਛਾ ਨਾ ਹੋਏ। ਸਤਿਗੁਰੂ ਕਹਿੰਦੇ ਜਿੰਨਾ ਚਿਰ ਤੱਕ ਮਨ ਦੀ ਮੈਲ ਹੈ ਬਾਹਰਲਾ ਭਾਂਡਾ ਬਾਹਰਲਾ ਸਰੀਰ ਰੂਪੀ ਭਾਂਡਾ ਧੋਤਿਆਂ ਪ੍ਰਾਪਤੀ ਕੋਈ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹੀ ਕਥਨ ਸਾਡੇ ਜੀਵਨ ਵਿੱਚ, ਮਹਾਰਾਜ ਕਹਿਣ ਲੱਗੇ ਉਹ ਸਰੀਰ ਰੂਪੀ ਭਾਂਡਾ ਪ੍ਰਵਾਨ ਹੈ ਜਿਹੜਾ ਕਰਤੇ ਪੁਰਖ ਦੇ ਦਰ ਨੂੰ ਭਾ ਗਿਆ ਚੰਗਾ ਲੱਗ ਗਿਆ, ਭਾਵੇਂ ਉਹ ਭਾਂਡਾ ਜੀਵਨ ਦੇ ਵਿੱਚ
ਭਾਈ ਲਾਲੋ ਦਾ ਹੋਵੇ, ਭਾਵੇਂ ਉਹ ਭਾਂਡਾ ਜਿਹੜਾ ਹੈ ਉਹ ਕੌਡੇ ਰਾਕਸ਼ ਦਾ ਹੋਵੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਹੜਾ ਭਾਂਡਾ ਭਾ ਗਿਆ ਉਹ ਪ੍ਰਵਾਨ ਚੜ੍ਹ ਗਿਆ। ਬਾਹਰੀ ਸਰੀਰ ਦੀ ਪਰਵਾਹ ਨਹੀਂ ਹੈ, ਨਿੱਜ ਹਿਰਦਾ ਰੂਪੀ ਭਾਂਡਾ ਜਿਹੜਾ ਹੈ ਉਹ ਪ੍ਰਵਾਨ ਚਾਹੀਦਾ ਹੈ। ਇਸ ਸ਼ਬਦ ਦੇ ਨਾਲ ਮੈਂ ਅੱਜ ਇਤਿਹਾਸਕ ਹਵਾਲਾ ਤਾਂ ਜੋ ਇਹ ਸ਼ਬਦ ਦੀ ਸਮਝ ਲੱਗ ਸਕੇ ਵੀ ਭਾਂਡਾ ਜਿਹੜਾ ਹੈ ਅਸਲ ਦੇ ਵਿੱਚ ਉਹੀ ਵਾਕਿਆ ਸਾਫ਼ ਸੁਥਰਾ ਹੈ ਜਿਹੜਾ ਵਰਤੋਂ ਵਿੱਚ ਆਉਂਦਾ, ਜਿਹੜਾ ਪ੍ਰਵਾਨ ਚੜ੍ਹਦਾ। ਸਾਡੇ ਘਰ ਵਿੱਚ ਬਰਤਨ ਬਹੁਤ ਪਏ ਨੇ, ਪਰ ਅਸਲ ਵਿੱਚ ਜਿਹੜਾ ਬਰਤਨ ਅਸੀਂ ਵਾਰ ਵਾਰ ਵਰਤ ਰਹੇ ਹਾਂ ਇਹਦਾ ਅਰਥ ਸਾਨੂੰ ਚੰਗਾ ਲੱਗ ਰਿਹਾ, ਭਾਵ ਅਸੀਂ ਉਹਨੂੰ ਯੋਗ ਸਮਝਦੇ ਹਾਂ ਕਿ ਇਹ ਭਾਂਡਾ ਯੋਗ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹੀ ਜ਼ਿਕਰ ਕੀਤਾ। ਹੁਣ ਭਾਂਡੇ ਸਾਡੇ ਘਰਾਂ ਵਿੱਚ ਬਹੁਤ ਨੇ, ਉਸੇ ਤਰ੍ਹਾਂ ਦੇ ਭਾਂਡੇ ਇੱਕੋ ਜਿਹੇ ਭਾਂਡੇ ਸਾਨੂੰ ਘਰਾਂ ਦੇ ਵਿੱਚ ਮਿਲ ਜਾਂਦੇ ਹੋਣਗੇ, ਪਰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਤਰ੍ਹਾਂ ਦੇ ਭਾਂਡੇ ਬਰਾਬਰ ਦੇ ਬਰਤਨ ਬਿਲਕੁਲ ਹੋਣਗੇ, ਪਰ ਇੱਕ ਬਰਤਨ ਸਾਡੇ ਘਰ ਵਿੱਚ ਹੈ ਜਿਹੜਾ ਹਰ ਇੱਕ ਥਾਂ 'ਤੇ ਵਰਤਿਆ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਸੰਸਾਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਰੀਰ ਰੂਪੀ ਭਾਂਡੇ ਬਹੁਤ ਨੇ, ਅਣਗਿਣਤ ਨੇ, ਪਰ ਭਾਂਡਾ ਉਹੀ ਪ੍ਰਵਾਨ ਹੈ ਜਿਹਨੂੰ ਕਰਤਾ ਪੁਰਖ ਚੇਤੇ ਆ ਗਿਆ, ਜਿਹੜਾ ਨਿਰੰਕਾਰੀ ਜੋਤ ਦੇ ਅੱਗੇ ਪ੍ਰਵਾਨ ਹੋ ਗਿਆ। ਅੱਜ ਬਹੁਤੇ ਪ੍ਰਮਾਣ ਆਪ ਜੀ ਦੇ ਸਨਮੁੱਖ ਸ਼ਬਦ ਦੇ ਨਹੀਂ ਦੇਣ ਲੱਗਾ, ਸਭ ਤੋਂ ਪਹਿਲਾਂ ਇਤਿਹਾਸਕ ਹਵਾਲਾ, ਕਿਉਂਕਿ ਮਹਾਰਾਜ ਜੀ ਨੇ ਕਿਰਪਾ ਕੀਤੀ। ਦੋ ਦਿਨ ਕੱਲ੍ਹ ਵੀ ਆਪਾਂ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਜਦੋਂ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾਇਆ ਅਤੇ ਹੁਕਮਨਾਮਾ ਸਾਹਿਬ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹੀ ਆਇਆ ਜਿਹੜਾ ਹੁਕਮਨਾਮਾ ਸਾਹਿਬ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਇਆ ਸੀ। ਔਰ ਅੱਜ ਜਦੋਂ ਗੱਲ ਚੱਲੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ, ਅਤੇ ਅੱਜ ਵੀ ਉਹੀ ਸ਼ਬਦ ਆਇਆ ਕਿ ਭਾਂਡਾ ਹੱਛਾ ਸੋਏ ਜੋਤਿਸ ਭਾਵ ਸੀ, ਜਿਹੜਾ ਸਤਿਗੁਰੂ ਨੂੰ ਭਾ ਜਾਏ ਗੁਰਤਾ ਗੱਦੀ ਦੇ ਤਖ਼ਤ 'ਤੇ ਉਹਨਾਂ ਨੂੰ ਬਿਰਾਜਮਾਨ ਕਰ ਦਿੱਤਾ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਨੇ। ਵੱਡੇ ਪੁੱਤਰ ਨੇ ਬਾਬਾ ਪ੍ਰਿਥੀ ਚੰਦ, ਛੋਟੇ ਪੁੱਤਰ ਨੇ ਪ੍ਰਿਥੀ ਚੰਦ ਤੋਂ ਬਾਬਾ ਮਹਾਂਦੇਵ, ਅਤੇ ਮਹਾਂਦੇਵ ਜੀ ਤੋਂ ਛੋਟੇ ਗੁਰੂ ਅਰਜਨ ਦੇਵ ਮਹਾਰਾਜ। ਪ੍ਰਿਥੀ ਚੰਦ ਬਹੁਤ ਵਿਦਵਾਨ ਅਤੇ ਬੜਾ ਸਿਆਣਾ ਪੁਰਖ ਸੀ। ਗੁਰੂ ਘਰ ਦੇ ਵਿੱਚ ਜਿੰਨੀ ਸੰਗਤ ਆਉਂਦੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਣ ਵਾਸਤੇ, ਉਹ ਸਾਰੀ ਸੰਗਤ ਦਾ ਪ੍ਰਬੰਧ, ਉਹਦਾ ਖਰਚਾ, ਉਹਨਾਂ ਦੇ ਰਹਿਣ ਬਸੇਰੇ ਦਾ ਪ੍ਰਬੰਧ ਪ੍ਰਿਥੀ ਚੰਦ ਕਰਦਾ ਸੀ। ਹੌਲੀ ਹੌਲੀ ਜਿੰਨੀ ਮਾਇਆ ਗੁਰੂ ਘਰ ਆਉਣ ਲੱਗੀ, ਉਹ ਸਾਰੀ ਮਾਇਆ ਦਾ ਪ੍ਰਬੰਧ ਜਿਹੜਾ ਸੀ ਉਹ ਪ੍ਰਿਥੀ ਚੰਦ ਕਰਦਾ ਸੀ। ਕਿਵੇਂ ਮਾਇਆ ਲਾਉਣੀ, ਕਿੱਥੇ ਰੱਖਣੀ, ਕਿਸ ਤਰ੍ਹਾਂ ਸਾਂਭਣੀ, ਸਾਰਾ ਪ੍ਰਬੰਧ ਉਹਦੇ ਕੋਲ ਸੀ। ਹੁਣ ਪ੍ਰਿਥੀ ਚੰਦ ਸੰਗਤ ਦੇ ਵਿੱਚ ਮਸੰਦਾਂ ਤੋਂ ਵੀ ਆਇਆ ਹੋਇਆ, ਜਿੰਨਾ ਧਨ ਜਿੰਨੀ ਮਾਇਆ ਹੁੰਦੀ ਉਹਨੂੰ ਸਾਂਭ ਕੇ ਸਾਰਾ ਵੇਰਵਾ ਦਰਜ ਕਰ ਲੈਂਦਾ, ਪਰ ਉਹਦੀ ਸੁਰਤ ਦੇ ਵਿੱਚ ਇੱਕ ਗੱਲ ਸੀ, ਲਾਲਸਾ ਸੀ ਵੀ ਮੈਂ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠਾਂ, ਮੈਨੂੰ ਗੁਰਤਾ ਗੱਦੀ ਚਾਹੀਦੀ। ਦੂਸਰੇ ਸਨ ਬਾਬਾ ਮਹਾਂਦੇਵ, ਜਿਹੜੇ ਬਿਲਕੁਲ ਸੰਸਾਰ ਤੋਂ ਨਿਰਲੇਪ ਰਹਿੰਦੇ। ਨਿਰਲੇਪਤਾ ਵੀ ਇਸ ਤਰ੍ਹਾਂ ਦੀ ਕਿ ਸੰਸਾਰ ਦੀ ਕੋਈ ਬਹੁਤੀ ਸੋਝੀ ਨਹੀਂ ਹੈ। ਤੀਸਰੇ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਹਮੇਸ਼ਾ ਸੇਵਾ ਵਿੱਚ ਤਤਪਰ ਰਹਿੰਦੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤਿੰਨਾਂ ਪੁੱਤਰਾਂ ਵਿੱਚੋਂ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠਣ ਦੀ ਯੋਗਤਾ ਜਿਹੜੀ ਹੈ ਉਹ ਪਰਖ ਲਈ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਤਾਇਆ ਜੀ ਦੇ ਪੁੱਤਰ ਸਨ ਸੰਹਾਰੀ ਮੱਲ, ਜਿਹੜੇ ਲਾਹੌਰ ਤੋਂ ਆਏ। ਗੁਰੂ ਰਾਮਦਾਸ ਸਾਹਿਬ ਜੀ ਦੇ ਤਾਇਆ ਜੀ ਦੇ ਪੁੱਤਰ ਸੰਹਾਰੀ ਮੱਲ ਜਦੋਂ ਲਾਹੌਰ ਤੋਂ ਅੰਮ੍ਰਿਤਸਰ ਦੀ ਧਰਤੀ 'ਤੇ ਆਏ, ਉਹਨਾਂ ਆਣ ਕੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਦੇ ਘਰ ਦੇ ਵਿੱਚ ਆਓ ਅਤੇ ਸਤਿਗੁਰੂ ਮੇਰੇ ਪੁੱਤਰ ਦਾ ਵਿਆਹ ਹੈ ਅਤੇ ਤੁਸੀਂ ਕਿਰਪਾ ਕਰਕੇ ਉਸ ਵਿਆਹ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਹਾਰੀ ਮੱਲ ਨੂੰ ਇੱਕੋ ਗੱਲ ਆਖੀ ਵੀ ਇੱਥੇ ਸੰਗਤ ਬਹੁਤ ਹੈ, ਗੁਰੂ ਘਰ ਦੇ ਵਿੱਚ ਸੰਗਤ ਜਿਹੜੀ ਹੈ ਉਹ ਦੂਰ ਦੁਰਾਡੇ ਤੋਂ ਆਉਂਦੀ ਹੈ, ਜੇ ਆਪਾਂ ਇੱਥੇ ਮੌਜੂਦ ਨਾ ਹੋਏ ਤਾਂ ਸੰਗਤ ਨਿਰਾਸ਼ ਮੁੜ ਗਈ ਅਤੇ ਸਾਡੇ ਵਿਆਹ 'ਤੇ ਜਾਣ ਦਾ ਕੀ ਫਾਇਦਾ, ਪ੍ਰਬੰਧ ਵੱਡਾ ਹੈ ਅਸੀਂ ਜਾ ਨਹੀਂ ਸਕਦੇ।
ਉਹਨੇ ਬਹੁਤ ਤਰਲੇ ਲਏ, ਪਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਸੰਹਾਰੀ ਮੱਲ, ਇੱਛਾ ਤਾਂ ਠੀਕ ਹੈ ਤੁਹਾਡੀ, ਪਰ ਅਸਲ ਵਿੱਚ ਸਾਡੀ ਪਹੁੰਚ ਨਹੀਂ ਉੱਥੇ ਹੋ ਸਕਦੀ। ਸਾਡੇ ਵਾਸਤੇ ਸੰਗਤ ਸਭ ਤੋਂ ਉੱਤਮ ਹੈ। ਮਹਾਰਾਜ ਜੀ, ਕੋਈ ਆਪਣੇ ਪਰਿਵਾਰ ਵਿੱਚੋਂ ਜੀ ਭੇਜ ਦਿਓ, ਤੁਹਾਡੇ ਪਰਿਵਾਰ ਦਾ ਕੋਈ ਜੀ ਵਿਆਹ ਵਿੱਚ ਸ਼ਾਮਿਲ ਹੋ ਗਿਆ, ਤਾਂ ਮੈਂ ਸਮਝਾਂਗਾ ਕਿ ਸਫਲਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦੇ ਵਿੱਚ ਤਾਂ ਕੋਈ ਤੰਗੀ ਨਹੀਂ ਹੈ। ਉਸੇ ਵੇਲੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਸਾਹਿਬ ਨੂੰ ਆਵਾਜ਼ ਮਾਰੀ। ਮਹਾਰਾਜ ਜੀ ਕਹਿੰਦੇ, ਬੇਟਾ ਪ੍ਰਿਥੀ ਚੰਦ, ਦੇਖ ਤੇਰੇ ਭਰਾ ਦਾ ਵਿਆਹ ਹੈ, ਅਤੇ ਇਸ ਤਰ੍ਹਾਂ ਕਰੋ ਕਿ ਇੱਥੋਂ ਲਾਹੌਰ ਚਲੇ ਜਾਓ, ਅਤੇ ਲਾਹੌਰ ਜਿੰਨਾ ਚਿਰ ਤੱਕ ਵਿਆਹ ਦੇ ਕਾਰਜ ਨੇਪਰੇ ਨਹੀਂ ਚੜ੍ਹਦੇ, ਪੂਰੇ ਨਹੀਂ ਹੁੰਦੇ, ਉਨਾ ਚਿਰ ਤੁਸੀਂ ਮੁੜ ਕੇ ਨਹੀਂ ਆਉਣਾ। ਤੁਸੀਂ ਜਾਓ, ਲਾਹੌਰ ਦੀ ਧਰਤੀ 'ਤੇ ਚਲੇ ਜਾਓ। ਅਤੇ ਅੱਗੋਂ ਸ਼ਬਦ ਵਰਤਿਆ ਪ੍ਰਿਥੀ ਚੰਦ ਨੇ, ਕਹਿੰਦੇ ਵੀ ਮਹਾਰਾਜ, ਵੀ ਜੇ ਮੈਂ ਇੱਥੋਂ ਚਲਾ ਗਿਆ ਤਾਂ ਸੰਗਤ ਦਾ ਪ੍ਰਬੰਧ ਕੌਣ ਕਰੇਗਾ, ਮਾਇਆ ਕੌਣ ਸਾਂਭੇਗਾ, ਮਸੰਦ ਆਉਣੇ ਨੇ, ਉਹਨਾਂ ਦਾ ਪ੍ਰਬੰਧ, ਮਸੰਦ ਤਾਂ ਮੈਨੂੰ ਹੀ ਜਾਣਦੇ ਆ ਨਾ ਮਹਾਰਾਜ, ਉਹਨਾਂ ਦਾ ਪ੍ਰਬੰਧ ਕੌਣ ਕਰੇਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸੰਹਾਰੀ ਮੱਲ, ਮੇਰੇ ਤਾਇਆ ਜੀ ਦਾ ਪੁੱਤਰ ਹੈ ਪ੍ਰਿਥੀ ਚੰਦ, ਉੱਧਰ ਜਾਣਾ ਬਹੁਤ ਜ਼ਰੂਰੀ ਹੈ, ਇੱਥੇ ਸੰਗਤ ਵਿੱਚ ਪ੍ਰਬੰਧ ਹੋਰ ਕੋਈ ਸਾਂਭ ਲਏਗਾ। ਪ੍ਰਿਥੀ ਚੰਦ ਨੂੰ ਮਨ ਵਿੱਚ ਸੀ ਵੀ ਜਿਹੜਾ ਪ੍ਰਬੰਧ, ਐਡੀ ਵੱਡੀ ਸੇਵਾ ਮੈਂ ਸਾਂਭ ਕੇ ਬੈਠਾ, ਜੇ ਕੋਈ ਹੋਰ ਆਣ ਕੇ ਬੈਠ ਗਿਆ ਤਾਂ ਅਖੀਰ ਐਡੀ ਵੱਡੀ ਸੇਵਾ ਕੀਤਿਆਂ ਗੁਰਤਾ ਗੱਦੀ 'ਤੇ ਪਿੱਛੋਂ ਕਿਸੇ ਦੂਸਰੇ ਪੁੱਤਰ ਨੂੰ ਬਿਠਾ ਦਿੱਤਾ ਤਾਂ ਮੈਂ ਕੀ ਕਰਾਂਗਾ। ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨਹੀਂ ਪ੍ਰਿਥੀ ਚੰਦ, ਤੂੰ ਛੱਡ ਸਾਰਾ ਕੁਛ, ਤੂੰ ਇੱਕ ਵਾਰੀ ਵਿਆਹ ਦਾ ਕਾਰਜ ਨਿਭਾ ਕੇ ਵਾਪਸ ਆ ਜਾਈਂ ਅਤੇ ਸਾਰੀ ਜ਼ਿੰਮੇਵਾਰੀ ਦੁਬਾਰਾ ਤੈਨੂੰ ਦੇ ਦਿਆਂਗੇ, ਆਣ ਕੇ ਸਾਂਭ ਲਈ। ਉਹ ਕਹਿੰਦਾ, ਮਹਾਰਾਜ ਵੀ ਮੇਰੇ ਹੱਥ ਜੁੜੇ, ਮੈਂ ਨਹੀਂ ਜਾ ਸਕਦਾ। ਅੰਦਰ ਲਾਲਸਾ ਸੀ ਗੱਦੀ ਦੀ ਵੀ ਮੈਂ ਨਹੀਂ ਜਾ ਸਕਦਾ ਵਿਆਹ ਵਿੱਚ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਹੀਂ, ਇਸ ਗੱਲ ਦਾ ਨਿਰਣਾ ਕਰਨਾ ਪਏਗਾ, ਤੈਨੂੰ ਜਾਣਾ ਚਾਹੀਦਾ ਹੈ। ਕਹਿੰਦਾ, ਨਹੀਂ ਮਹਾਰਾਜ, ਮੈਨੂੰ ਮਾਫ਼ੀ ਦਿਓ ਵੀ ਮੈਂ ਨਹੀਂ ਜਾ ਸਕਦਾ, ਮੈਨੂੰ ਇੱਥੇ ਪ੍ਰਬੰਧਕ ਰਹਿਣ ਦਿਓ। ਸਤਿਗੁਰੂ ਸਾਹਿਬ ਨੇ ਬਾਬਾ ਮਹਾਂਦੇਵ ਨੂੰ ਆਵਾਜ਼ ਮਾਰ ਕੇ ਕਿਹਾ, ਬੇਟਾ ਤੁਸੀਂ ਜਾਓ, ਉੱਥੇ ਜਾ ਕੇ ਵਿਆਹ ਵਿੱਚ ਸ਼ਮੂਲੀਅਤ ਕਰੋ। ਸਤਿਗੁਰੂ ਸਾਹਿਬ ਕਿਰਪਾ ਕਰਨ, ਵਿਆਹ ਕਾਰਜ ਸੰਪੂਰਨ ਹੋਣ। ਅੱਗੋਂ ਬਾਬਾ ਮਹਾਂਦੇਵ ਕਹਿਣ ਲੱਗੇ, ਮਹਾਰਾਜ ਤੁਹਾਨੂੰ ਤਾਂ ਪਹਿਲਾਂ ਹੀ ਪਤਾ ਵੀ ਮੈਂ ਤਾਂ ਆ ਵਿਆਹ ਵਾਲੇ ਕੀ, ਮੈਂ ਤਾਂ ਦੁਨਿਆਵੀ ਕਾਰਜਾਂ ਤੋਂ ਪਹਿਲਾਂ ਹੀ ਨਿਰਲੇਪ ਹਾਂ, ਮੈਂ ਕੀ ਕਰਨਾ ਉੱਥੇ ਵਿਆਹ ਦੇ ਕਾਰਜਾਂ ਦੇ ਰੌਲੇ ਵਿੱਚ। ਮਹਾਰਾਜ ਜੀ ਕਹਿੰਦੇ, ਨਹੀਂ ਜਾਓ, ਹਾਜ਼ਰੀ ਲਵਾ ਕੇ ਆ ਜਿਓ। ਕਹਿੰਦੇ, ਨਹੀਂ ਮਹਾਰਾਜ, ਮੈਂ ਨਹੀਂ ਜਾ ਸਕਦਾ। ਸਤਿਗੁਰੂ ਸਾਹਿਬ ਕਹਿਣ ਲੱਗੇ, ਤੁਹਾਡੀ ਮਰਜ਼ੀ। ਵਾਰੀ ਆਈ ਸਭ ਤੋਂ ਛੋਟੀ ਉਮਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੋਏ। ਸਤਿਗੁਰੂ ਕਹਿਣ ਲੱਗੇ, ਬੇਟਾ ਅਰਜਨ ਦੇਵ, ਤੁਹਾਡੇ ਤਾਏ ਦੇ ਪੁੱਤਰ ਸੰਹਾਰੀ ਦੇ ਮੱਲ, ਭਾਵ ਕਿ ਸਾਡਾ ਭਰਾ ਹੈ ਸੰਹਾਰੀ ਮੱਲ, ਅਤੇ ਉਹਦੇ ਪੁੱਤਰ ਦਾ ਵਿਆਹ ਤੁਹਾਡਾ ਵੀ ਭਰਾ ਲੱਗਾ, ਅਤੇ ਉਹਨਾਂ ਵੱਲੋਂ ਬੇਨਤੀ ਆਈ ਵੀ ਇੱਕ ਜਾਣਾ ਵਿਆਹ ਵਿੱਚ ਸ਼ਾਮਿਲ ਜ਼ਰੂਰ ਹੋਵੇ, ਤੁਸੀਂ ਜਾਓਗੇ? ਹੱਥ ਜੋੜ ਕੇ ਕਹਿੰਦੇ, ਮਹਾਰਾਜ ਤੁਸੀਂ ਹੁਕਮ ਕਰੋ, ਜਿੱਥੇ ਕਹੋਗੇ ਮੈਂ ਚਲਿਆ ਜਾਵਾਂਗਾ। ਮਹਾਰਾਜ ਜੀ ਕਹਿਣ ਲੱਗੇ, ਦਿਨ ਲੱਗ ਸਕਦੇ ਨੇ। ਕਹਿੰਦੇ, ਮਹਾਰਾਜ ਤੁਹਾਡਾ ਹੁਕਮ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾਓ, ਪਹਿਲਾਂ ਵਿਆਹ ਕਾਰਜ ਪੂਰਾ ਕਰੋ, ਫਿਰ ਜਿਹੜਾ ਘਰ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ, ਚੂਨਾ ਮੰਡੀ ਲਾਹੌਰ, ਜਿਹਨੂੰ ਚੂਨੀ ਮੰਡੀ ਵੀ ਕਿਹਾ ਜਾਂਦਾ ਸੀ, ਚੂਨੀ ਮੰਡੀ ਇਸ ਕਰਕੇ ਕਿਹਾ ਜਾਂਦਾ ਸੀ ਵੀ ਉੱਥੇ ਹੀਰੇ ਤਰਾਸ਼ੇ ਜਾਂਦੇ ਸੀ। ਕਰਤੇ ਪੁਰਖ ਨੇ ਉਸੇ ਚੂਨੀ ਮੰਡੀ ਵਿੱਚ ਇੱਕ ਹੀਰਾ ਤਰਾਸ਼ਿਆ ਸੀ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਚੂਨੀ ਮੰਡੀ ਲਾਹੌਰ, ਉੱਥੇ ਧਰਮਸ਼ਾਲਾ ਦਾ ਪ੍ਰਬੰਧ ਕਰੋ, ਸੰਗਤ ਵਿੱਚ ਗੁਰਬਾਣੀ ਦਾ ਪ੍ਰਚਾਰ ਕਰੋ, ਕਥਾ ਕਰੋ, ਸਾਰਾ ਪ੍ਰਬੰਧ ਦੇ ਕੇ ਭੇਜ ਦਿੱਤਾ। ਮਹਾਰਾਜ ਜੀ ਕਹਿੰਦੇ, ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਉਨਾ ਚਿਰ ਮੁੜਨਾ ਨਹੀਂ। ਲਾਗੂ ਕਰ ਦਿੱਤਾ ਨਿਯਮ। ਹੁਣ ਗੁਰੂ ਅਰਜਨ ਦੇਵ ਜੀ ਦਾ ਸੁਭਾਅ ਸੀ ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਿੰਨਾ ਚਿਰ ਮੱਥਾ ਨਹੀਂ ਸੀ ਟੇਕਦੇ, ਉਹਨਾਂ ਵਿੱਚ ਉਹਨਾਂ ਚਿਰ ਪ੍ਰਸ਼ਾਦ ਪਾਣੀ ਨਹੀਂ ਸੀ ਛਕਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਜਾਓਗੇ ਨਾ? ਮਹਾਰਾਜ ਜਿੱਥੇ ਤੁਸੀਂ ਭੇਜ ਦਿਓ ਸੱਤ ਹੈ, ਤੁਸੀਂ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਚਲੋ ਫਿਰ ਤਿਆਰੀ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਸੰਹਾਰੀ ਮੱਲ, ਅਰਜਨ ਦੇਵ ਤੁਹਾਡੇ ਨਾਲ ਚੱਲਣਗੇ,
ਤੁਸੀਂ ਇੱਦਾਂ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਕਿਰਪਾ ਕੀਤੀ, ਤਿਆਰੀ ਕਰ ਲਈ ਸਾਰੀ, ਸਾਰਾ ਪ੍ਰਬੰਧ ਉੱਥੇ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਚਲੇ ਗਏ। ਜਦੋਂ ਲਾਹੌਰ ਦੀ ਧਰਤੀ 'ਤੇ ਗਏ ਅਤੇ ਉਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ, ਲਾਹੌਰ ਦੀ ਧਰਤੀ 'ਤੇ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਸਾਰੇ ਪ੍ਰਬੰਧ ਕੀਤੇ, ਸਾਰੇ ਕਾਰਜ ਕੀਤੇ, ਅਤੇ ਜਦੋਂ ਇੱਕ ਮਹੀਨਾ

ਕਾਰਜ ਕਰਦਿਆਂ ਨੂੰ ਹੋ ਗਿਆ ਅਤੇ ਅਗਲਾ ਸਮਾਂ ਸੀ ਹੁਣ ਧਰਮਸ਼ਾਲਾ ਬਣਾਉਣ ਦਾ। ਜਿਹੜੀ ਧਰਮਸ਼ਾਲਾ ਤਿਆਰ ਕੀਤੀ ਗਈ ਲਾਹੌਰ ਦੀ ਧਰਤੀ 'ਤੇ, ਇੱਥੇ ਫਿਰ ਗੁਰਬਾਣੀ ਦੀ ਕਥਾ ਅਤੇ ਅਭਿਆਸ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਰਹੇ। ਜਦੋਂ ਵੇਖਿਆ ਵੀ ਕਿੰਨੇ ਮਹੀਨੇ ਬਤੀਤ ਹੋ ਗਏ ਆ, ਵੀ ਸਤਿਗੁਰੂ ਸਾਹਿਬ ਜੀ ਦਾ ਕੋਈ ਸੁਨੇਹਾ ਨਹੀਂ ਆਇਆ ਵੀ ਅਰਜਨ ਦੇਵ ਪੁੱਤਰ ਵਾਪਸ ਆ ਜਾਓ। ਜਿਹਦਾ ਮਨ ਗੁਰੂ ਨੂੰ ਸਮਰਪਿਤ ਹੋਇਆ ਹੋਵੇ ਉਹਦਾ ਇੱਕ ਖਿਨ ਵੀ ਗੁਰੂ ਨਾਲੋਂ ਦੂਰ ਹੋ ਕੇ ਕੱਢਣਾ ਬੜਾ ਔਖਾ। ਹੁਣ ਤਾਂ ਕਈ ਮਹੀਨੇ ਹੋ ਗਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੇਨਤੀਆਂ ਕਰਦੇ। ਫਿਰ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੈਠ ਕੇ ਬੇਨਤੀ ਲਿਖੀ, ਜਿਹਨੂੰ ਬਾਅਦ ਵਿੱਚ ਗੁਰਬਾਣੀ ਦਾ ਰੂਪ ਦੇ ਕੇ ਮਹਾਰਾਜ ਜੀ ਨੇ ਦੁਨੀਆਂ ਵਿੱਚ ਸਾਰਾ ਕੁਝ ਪ੍ਰਗਟ ਕਰ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ, ਮਹਾਰਾਜ ਜੀ ਕਹਿਣ ਲੱਗੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋਂ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਪਹਿਲਾ ਸ਼ਬਦ ਲਿਖਿਆ ਰਹਾਉ। ਜਦੋਂ ਇਹ ਪਹਿਲਾ ਸ਼ਬਦ ਲਿਖ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਭੇਜਿਆ ਵੀ ਮਹਾਰਾਜ ਇੱਦਾਂ ਜੀ ਤੜਪਦਾ ਪਿਆ ਹੈ ਤੁਹਾਡੇ ਦਰਸ਼ਨਾਂ ਨੂੰ, ਜਿੱਦਾਂ ਪਪੀਹਾ ਭਾਵ ਕਿ ਇੱਕ ਜਿਹਨੂੰ ਆਪਾਂ ਪਪੀਹਾ ਸ਼ਬਦ ਵਰਤਦੇ, ਚਾਤ੍ਰਿਕ ਸ਼ਬਦ ਵਰਤਦੇ ਹਾਂ, ਉਹ ਸਵਾਂਤੀ ਬੂੰਦ ਛੱਕਦਾ ਹੈ, ਮੀਂਹ ਵਿੱਚੋਂ ਨਿਕਲੀ ਹੋਈ ਸਵਾਂਤੀ ਬੂੰਦ। ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਨਾ ਚਿਰ ਉਹ ਪਾਣੀ ਨਹੀਂ ਪੀਂਦਾ, ਕੇਵਲ ਸਵਾਂਤੀ ਬੂੰਦ ਉਹਦਾ ਜੀਵਨ ਹੈ, ਉਹ ਪਿਆਸਾ ਮਰ ਜਾਂਦਾ ਪਰ ਮੀਂਹ ਤੋਂ ਬਗੈਰ ਹੋਰ ਪਾਣੀ ਨਹੀਂ ਪੀਂਦਾ। ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਤ੍ਰਿਪਤੀ ਨਹੀਂ, ਕਿਰਪਾ ਕਰੋ ਮੇਰਾ ਮਨ ਤੁਹਾਡੇ ਦਰਸ਼ਨਾਂ ਦੀ ਲੋਚਨਾ ਕਰਦਾ। ਪਹਿਲੀ ਚਿੱਠੀ ਅੰਮ੍ਰਿਤਸਰ ਦੀ ਧਰਤੀ 'ਤੇ ਸਿੱਖ ਲੈ ਕੇ ਆਇਆ। ਜਦੋਂ ਦਰਬਾਰ ਸਾਹਿਬ ਆਇਆ ਤਾਂ ਅੱਗੋਂ ਪ੍ਰਿਥੀ ਚੰਦ ਮਿਲਿਆ। ਪ੍ਰਿਥੀ ਚੰਦ ਨੂੰ ਉਹਨੇ ਕਿਹਾ ਵੀ ਮੈਂ ਅਰਜਨ ਦੇਵ ਜੀ ਦੀ ਚਿੱਠੀ ਲੈ ਕੇ ਆਇਆ। ਉਹਨਾਂ ਦੀ ਚਿੱਠੀ ਜਿਹੜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇਣੀ ਹੈ। ਪ੍ਰਿਥੀ ਚੰਦ ਕਹਿੰਦਾ ਵੀ ਲਿਆਓ ਮੈਨੂੰ ਦੇ ਦਿਓ, ਮੈਂ ਦੇ ਦਿਆਂਗਾ। ਜਦੋਂ ਪ੍ਰਿਥੀ ਚੰਦ ਨੇ ਚਿੱਠੀ ਪੜ੍ਹੀ ਅਤੇ ਮਨ ਵਿੱਚ ਕਿਹਾ ਵੀ ਜੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਚਿੱਠੀ ਮਿਲ ਗਈ ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਅਰਜਨ ਦੇਵ ਜੀ ਨੂੰ ਸੱਦ ਲੈਣਗੇ, ਹੋ ਸਕਦਾ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾ ਦੇਣ। ਉਹ ਸਿੱਖ ਕੋਲੋਂ ਚਿੱਠੀ ਫੜ ਲਈ, ਕਹਿੰਦੇ ਲਿਆ ਲਿਆ ਕੇ ਜਦੋਂ ਚਿੱਠੀ ਆਪਣੇ ਘਰ ਰੱਖ ਲਈ, ਅਗਲੇ ਦਿਨ ਸਿੱਖ ਮਿਲਿਆ, ਕਹਿੰਦਾ ਜੀ ਗੁਰੂ ਸਾਹਿਬ ਨੂੰ ਚਿੱਠੀ ਦੇ ਦਿੱਤੀ। ਉਹ ਕਹਿੰਦੇ ਹਾਂ ਚਿੱਠੀ ਦੇ ਦਿੱਤੀ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ ਵੀ ਉਹਨਾਂ ਨੂੰ ਕਹੋ ਉੱਥੇ ਰੱਜ ਕੇ ਹੋਰ ਸੇਵਾ ਕਰੋ। ਉਹ ਸਿੱਖ ਨੇ ਜਾ ਕੇ ਸੁਨੇਹਾ ਦੇ ਦਿੱਤਾ। ਜਦੋਂ ਜਾ ਕੇ ਸੁਨੇਹਾ ਮਿਲਿਆ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ, ਕੁਝ ਸਮਾਂ ਹੋਰ ਲੰਘਿਆ, ਦੂਸਰੀ ਚਿੱਠੀ ਭੇਜੀ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਤੁਨਬਾਣੀ, ਚਿਰ ਹੋਆ ਦੇਖੈ ਸਾਰਿੰਗ ਪਾਣੀ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ ਉਹ ਹੋਂ ਘੋਲੀ ਹੋਂ ਘੋਲ ਘੁਮਾਈ, ਗੁਰਸੱਜਣ ਮੀਤ ਮੁਰਾਰੇ ਜੀ ਉਹ। ਜਦੋਂ ਇਹ ਸ਼ਬਦ ਵਰਤੇ ਕਿ ਮਹਾਰਾਜ ਤੁਹਾਡਾ ਮੁੱਖ ਸੁਹਾਵਾ ਹੈ, ਤੁਹਾਡੀ ਬਾਣੀ ਚੰਗੀ ਲੱਗਦੀ ਹੈ, ਕਿਰਪਾ ਕਰੋ ਦੀਦਾਰ ਬਖਸ਼ੋ, ਦੂਸਰੀ ਚਿੱਠੀ ਪਹੁੰਚਦੀ ਹੈ। ਫਿਰ ਪ੍ਰਿਥੀ ਚੰਦ ਅੱਗੇ, ਪ੍ਰਿਥੀ ਚੰਦ ਨੂੰ ਫਿਰ ਮਿਲਦਾ, ਕਹਿੰਦਾ ਜੀ ਇਹ ਚਿੱਠੀ ਭੇਜੀ ਹੈ। ਅਤੇ ਉਸ ਵਕਤ ਪ੍ਰਿਥੀ ਚੰਦ ਨੇ ਫਿਰ ਆਪਣੇ ਕੋਲੋਂ ਸੁਨੇਹਾ ਲਿਖ ਕੇ ਭੇਜ ਦਿੱਤਾ, ਡਟ ਕੇ ਸੇਵਾ ਕਰੋ। ਜਦੋਂ ਤੀਸਰੀ ਵਾਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਚਿੱਠੀ ਭੇਜੀ ਅਤੇ ਸੇਵਾਦਾਰ ਨੂੰ ਕਿਹਾ ਵੀ ਗੁਰੂ ਰਾਮਦਾਸ ਸਾਹਿਬ ਤੋਂ ਬਗੈਰ ਕਿਸੇ ਨੂੰ ਚਿੱਠੀ ਨਹੀਂ ਦੇਣੀ, ਜੋ ਮਰਜ਼ੀ ਹੋ ਜਾਏ, ਪ੍ਰਿਥੀ ਚੰਦ ਨੂੰ ਮਿਲਣਾ ਨਹੀਂ ਹੈ। ਉਹ ਸੇਵਾਦਾਰ ਆਇਆ, ਕਈ ਮਹੀਨੇ ਲੰਘ ਗਏ, ਉਹ ਸੇਵਾਦਾਰ ਨੇ ਆਣ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਪ੍ਰਬੰਧ ਕੀਤਾ। ਪ੍ਰਿਥੀ ਚੰਦ ਨੂੰ ਪਤਾ ਲੱਗਿਆ ਅਤੇ ਉਹ ਮਿਲਣ ਨਹੀਂ ਸੀ ਦੇ ਰਿਹਾ, ਉਹਨੇ ਪਹਿਰੇਦਾਰੀ ਲਾ ਦਿੱਤੀ ਵੀ ਇਹਨੂੰ ਅੰਦਰ ਨਹੀਂ ਜਾਣ ਦੇਣਾ। ਉਹ ਸਿੱਖ ਨੇ ਬੇਨਤੀਆਂ ਕੀਤੀਆਂ, ਮਹਾਰਾਜ ਜੀ ਨੇ ਕਿਹਾ ਕੌਣ ਹੈ ਅੰਦਰ ਆਉਣ ਦਿਓ। ਜਦੋਂ ਉਹਨੇ ਆਣ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਿੱਠੀ ਦਿੱਤੀ ਅਤੇ ਉੱਤੇ ਚਿੱਠੀ ਉੱਪਰ ਨੰਬਰ ਲਿਖਿਆ ਸੀ 3। ਉਹ ਸ਼ਬਦ ਸੀ ਜੋ ਸਤਿਗੁਰੂ ਸਾਹਿਬ ਜੀ ਨੇ ਲਿਖਿਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੇ ਹੈ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰੂ ਦਰਬਾਰੇ ਜੀਓ, ਹਾਂ ਘੋਲੀ ਜੀਓ ਘੋਲ ਕਮਾਈ, ਅਤੇ ਸੱਚੇ ਗੁਰੂ ਦਰਬਾਰੇ ਜੀਓ।

ਜਦੋਂ ਇਹ ਗੁਰਮੁਖੋ ਸ਼ਬਦ ਵਰਤੇ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਵਿੱਚ ਜਿਹੜੀ ਚਿੱਠੀ ਭੇਜੀ ਸੀ ਗੁਰੂ ਰਾਮਦਾਸ ਸਾਹਿਬ, ਪੜ੍ਹ ਕੇ ਬੈਰਾਗ ਆ ਗਿਆ। ਮਹਾਰਾਜ ਕਹਿਣ ਲੱਗੇ ਤਿੰਨ ਨੰਬਰ ਚਿੱਠੀ ਹੈ, ਨੰਬਰ ਤਿੰਨ ਹੈ, ਪਹਿਲੀਆਂ ਦੋ ਕਿੱਥੇ ਨੇ? ਉਹ ਸੇਵਾਦਾਰ ਕਹਿੰਦਾ ਜੀ ਮਹਾਰਾਜ ਦੋ ਚਿੱਠੀਆਂ ਮੈਂ ਪਹਿਲਾਂ ਪ੍ਰਿਥੀ ਚੰਦ ਨੂੰ ਦੇ ਗਿਆ। ਮਹਾਰਾਜ ਕਹਿੰਦੇ ਕਿ ਪ੍ਰਿਥੀ ਚੰਦ ਨੂੰ ਸੱਦੋ। ਪ੍ਰਿਥੀ ਚੰਦ ਨੂੰ ਸੱਦਿਆ ਗਿਆ, ਕਹਿਣਗੇ ਪ੍ਰਿਥੀ ਚੰਦ ਤੂੰ ਚਿੱਠੀਆਂ ਕਿਉਂ ਨਹੀਂ ਦਿੱਤੀਆਂ? ਕਹਿੰਦੇ ਮਹਾਰਾਜ ਮੈਨੂੰ ਕਦੋਂ ਦਿੱਤੀਆਂ? ਸਤਿਗੁਰੂ ਸਾਹਿਬ ਮਹਾਰਾਜ ਨੇ ਉਸੇ ਵਕਤ ਕੋਲ ਖਲੋਤੇ ਸਿੱਖ ਨੂੰ ਪੁੱਛਿਆ ਵੀ ਕਿਹਨੂੰ ਦਿੱਤੀਆਂ ਸੀ ਚਿੱਠੀਆਂ? ਕਹਿੰਦੇ ਮਹਾਰਾਜ ਪ੍ਰਿਥੀ ਚੰਦ ਨੂੰ ਦਿੱਤੀਆਂ ਨੇ ਅਤੇ ਜਵਾਬ ਵੀ ਦਿੱਤੇ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪ੍ਰਿਥੀ ਚੰਦ ਚਿੱਠੀਆਂ ਤੇਰੇ ਕੋਲ ਨੇ। ਉਹ ਕਹਿੰਦਾ ਜੀ ਮੈਨੂੰ ਜਿਹਦੀ ਮਰਜ਼ੀ ਸਹੁੰ ਦੇ ਦਿਓ, ਮਹਾਰਾਜ ਚਿੱਠੀਆਂ ਮੇਰੇ ਕੋਲ ਨਹੀਂ। ਸਤਿਗੁਰੂ ਨੇ ਇਸ਼ਾਰਾ ਕੀਤਾ ਵੀ ਇਹਦੇ ਘਰ ਜਾਓ। ਜਦੋਂ ਘਰ ਗਏ, ਘਰ ਖੀਸੇ ਵਿੱਚੋਂ ਭਾਵ ਜਿਹੜਾ ਇਹਨੇ ਚੋਲਾ ਪਹਿਨਦਾ ਸੀ ਉਹ ਚੋਲੇ ਦੀ ਜੇਬ ਦੇ ਵਿੱਚੋਂ ਦੋਵੇਂ ਚਿੱਠੀਆਂ ਨਿਕਲਾਈਆਂ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਚਿੱਠੀ ਦੇ ਸ਼ਬਦ ਪੜ੍ਹੇ, ਮਨ ਵਿੱਚ ਬੈਰਾਗ ਆਇਆ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਕਹਿਣ ਲੱਗੇ ਜਾਓ ਅਰਜੁਨ ਦੇਵ ਜੀ ਨੂੰ ਲੈ ਕੇ ਆਓ। ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਲਿਆਂਦਾ ਗਿਆ। ਬਾਬਾ ਬੁੱਢਾ ਸਾਹਿਬ ਗਏ ਲੈਣ। ਜਦੋਂ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਨਾਲ ਆਏ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਮੱਥਾ ਟੇਕਿਆ, ਬੈਰਾਗ ਨਾਲ ਚਰਨ ਧੋ ਦਿੱਤੇ, ਸਤਿਗੁਰੂ ਜੀ ਦੇ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਜਿਉਂਦੇ ਰਹਿਣਾ ਬੜਾ ਔਖਾ ਹੋ ਚੁੱਕਾ ਸੀ, ਤੁਸੀਂ ਕਿਰਪਾ ਕਰੋ। ਨਾਲ ਸੰਗਤ ਆਈ, ਸੰਗਤ ਨੇ ਕਿਹਾ ਮਹਾਰਾਜ ਜਿੰਨਾ ਪ੍ਰਚਾਰ ਅਰਜਨ ਦੇਵ ਜੀ ਨੇ ਲਾਹੌਰ ਦੀ ਧਰਤੀ 'ਤੇ ਸੰਗਤ ਵਿੱਚ ਕੀਤਾ ਹੈ, ਜਿੰਨੀ ਸੰਗਤ ਗੁਰੂ ਘਰ ਨਾਲ ਜੋੜੀ, ਗੁਰਮੁਖੋਂ ਬੜੀ ਦੁਨੀਆ ਨਾਲ ਆਈ ਸੀ। ਮਹਾਰਾਜ ਨੇ ਕਿਰਪਾ ਕੀਤੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤੁਸੀਂ ਤਿੰਨ ਸ਼ਬਦ ਲਿਖ ਕੇ ਭੇਜੇ, ਤਿੰਨ ਭਾਵ ਲਿਖ ਕੇ ਭੇਜੇ, ਤਿੰਨੇ ਬਹੁਤ ਆਲਾ ਦਰਜੇ ਦੀ ਉੱਤਮ ਵਿੱਦਿਆ ਸੀ। ਮਹਾਰਾਜ ਕਹਿਣ ਲੱਗੇ ਗਿਆਨ ਆਇਆ ਕਿੱਥੋਂ ਹੈ? ਇਹ ਗਿਆਨ ਪਤਾ ਕਿੱਥੋਂ ਆਇਆ ਸੀ? ਇਹ ਗਿਆਨ ਆਇਆ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨਾਲ। ਜਿਸ ਦਿਨ ਇੱਕ ਸਾਲ ਦੇ ਸਨ ਗੁਰੂ ਅਰਜਨ ਦੇਵ ਮਹਾਰਾਜ, ਰਿੜਦੇ ਹੋਏ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਨਾ ਜੀ ਲੱਗਦੇ ਸੀ ਨਾ, ਗੁਰੂ ਅਮਰਦਾਸ ਸਾਹਿਬ ਜੀ ਦੇ ਜਿੱਥੇ ਆਰਾਮ ਕਰਦੇ ਸੀ ਉਹ ਮੰਜੇ ਦੇ ਕੋਲ ਚਲੇ ਗਏ। ਬੀਬੀ ਭਾਨੀ ਨੇ ਵੇਖਿਆ ਵੀ ਗੁਰੂ ਸਾਹਿਬ 'ਤੇ ਆਰਾਮ ਕਰ ਰਹੇ ਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਉੱਧਰ ਨੂੰ ਤੁਰੇ ਜਾ ਰਹੇ। ਜਦੋਂ ਨੂੰ ਬੀਬੀ ਭਾਨੀ ਜੀ ਕੋਲ ਗਏ, ਉਹਨੇ ਚਿਰ ਨੂੰ ਅਰਜਨ ਦੇਵ ਮਹਾਰਾਜ ਜੀ ਨੇ ਮੰਜੀ ਨੂੰ ਹੱਥ ਪਾ ਲਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ, ਅਤੇ ਮੰਜੀ ਫੜ ਕੇ ਇਸ ਤਰ੍ਹਾਂ ਹਿਲਾਉਣ ਲੱਗ ਪਏ। ਗੁਰੂ ਅਮਰਦਾਸ ਸਾਹਿਬ ਜੀ ਨੂੰ ਉਸੇ ਵੇਲੇ ਜਾਗ ਆਈ, ਜਿਹੜਾ ਆਰਾਮ ਕਰ ਰਹੇ ਸੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕੌਣ ਹੈ ਇਹ ਪੁਰਖ ਭਾਰੀ ਜਿਨ ਮੰਜੀ ਹੈ ਹਿਲਾਈ ਸਾਰੀ? ਕਹਿੰਦੇ ਕਿਹੜਾ ਭਾਰੀ ਪੁਰਖ ਹੈ ਜਿਹਨੇ ਸਾਰੀ ਮੰਜੀ ਹਿਲਾ ਦਿੱਤੀ? ਅਤੇ ਉਸ ਵੇਲੇ ਬੀਬੀ ਭਾਨੀ ਜੀ ਕੋਲ ਆਣ ਕੇ ਕਹਿੰਦੇ ਮਹਾਰਾਜ ਤੁਹਾਡਾ ਦੋਹਤਾ ਜੇ, ਮਾਝੇ ਦੀ ਭਾਸ਼ਾ ਹੈ ਜੀ ਲੱਗਦਾ, ਮਹਾਰਾਜ ਤੁਹਾਡਾ ਦੋਹਤਾ ਜੇ। ਅਤੇ ਸਤਿਗੁਰੂ ਸਾਹਿਬ ਨੇ ਗੋਦ ਵਿੱਚ ਲੈ ਕੇ ਕਿਹਾ ਸੀ ਦੋਹਿਤਾ ਬਾਣੀ ਕਾ ਬੋਹਿਥਾ। ਮਹਾਰਾਜ ਕਹਿਣ ਲੱਗੇ ਦੋਹਿਤਾ ਇਕੱਲਾ ਨਹੀਂ, ਇਹ ਬਾਣੀ ਦਾ ਬੋਹਿਤ ਜਹਾਜ਼ ਹੋਵੇਗਾ, ਇਹ ਗੁਰਬਾਣੀ ਦਾ ਜਹਾਜ਼ ਹੋਵੇਗਾ। ਜਦੋਂ ਇਹ ਸ਼ਬਦ ਵਰਤੇ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਬਚਨ ਅੱਜ ਜੁਗੋ ਜੁਗ ਅਟਲ ਪ੍ਰਗਟ ਹੋਏ। ਗੁਰਮੁਖੋ 2200 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦ ਨੇ। ਸਤਿਗੁਰੂ ਸਾਹਿਬ ਮਹਾਰਾਜ ਨੇ ਜਦੋਂ ਤਿੰਨ ਪਦੇ ਉਚਾਰਨ ਕੀਤੇ ਤਿੰਨ ਚਿੱਠੀਆਂ ਵਿੱਚ, ਅਤੇ ਉਹਨਾਂ ਪਦਿਆਂ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਹੁਣ ਚੌਥਾ ਪਦਾ ਸੰਪੂਰਨ ਕਰੋ ਸਾਡੇ ਸਾਹਮਣੇ ਬੈਠ ਕੇ। ਜਦੋਂ ਚੌਥਾ ਪਦਾ ਸੰਪੂਰਨ ਹੋਣ ਲੱਗਾ ਅਤੇ ਉਸ ਪਦੇ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਆਰੰਭਤਾ ਕੀਤੀ, ਕਹਿਣ ਲੱਗੇ ਇਸ ਜੀਵਨ ਵਿੱਚ ਭਾਗ ਹੋਆ ਗੁਰਸੰਤ ਮਿਲਾਇਆ। ਮਹਾਰਾਜ ਵੱਡੇ ਭਾਗ ਸਨ, ਗੁਰੂ ਰੂਪੀ ਸੰਤ ਮਿਲ ਗਿਆ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ ਹਉ ਘੋਲੀ, ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਜਦੋਂ ਇਹ ਸ਼ਬਦ ਵਰਤਿਆ ਸਤਿਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਈ ਮਹੀਨਿਆਂ ਦੇ ਵਿਛੋੜੇ ਦਾ ਦਰਦ ਇੱਕਦਮ ਸਮਾਪਤ ਕਰ ਦਿੱਤਾ, ਅੰਦਰ ਬੜੇ ਪ੍ਰੇਮ ਦੇ ਵਿੱਚ ਭਿੱਜਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਈ ਪਰਖਾਂ ਅਰਜਨ ਦੇਵ ਮਹਾਰਾਜ ਜੀ ਦੀਆਂ ਕੀਤੀਆਂ,
ਲਾਲਸਾ ਨਹੀਂ ਸੀ ਮਨ ਵਿੱਚ, ਰੱਤੀ ਭਰ ਵੀ ਲਾਲਚ ਨਹੀਂ ਮਨ ਵਿੱਚ, ਅੰਦਰ ਟਿਕਿਆ ਰਹਿੰਦਾ, ਅੰਦਰ ਇਕਾਗਰ ਰਹਿੰਦਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦਿਲ ਲਾ ਕੇ ਸੇਵਾ ਕਰਦੇ ਰਹਿੰਦੇ। ਫਿਰ ਸਮਾਂ ਆਇਆ 1 ਸਤੰਬਰ ਦਾ, 1 ਸਤੰਬਰ ਅਤੇ 1581 ਬਾਬਾ ਬੁੱਢਾ ਸਾਹਿਬ ਨੂੰ ਇਹ ਸਤਿਗੁਰੂ ਸਾਹਿਬ ਜੀ ਨੇ ਪ੍ਰੇਰਨਾ ਕੀਤੀ ਸੀ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਅਸੀਂ ਗੋਇੰਦਵਾਲ ਸਾਹਿਬ ਚੱਲੇ ਹਾਂ, ਗੋਇੰਦਵਾਲ ਸਾਹਿਬ ਅਸੀਂ ਚੱਲੇ ਹਾਂ, ਜਦੋਂ ਅਸੀਂ ਸੁਨੇਹਾ ਭੇਜਾਂਗੇ ਅਰਜੁਨ ਦੇਵ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਲੈ ਕੇ ਆਇਓ। ਗੁਰੂ ਰਾਮਦਾਸ ਸਾਹਿਬ ਕੁਝ ਸਮੇਂ ਬਾਅਦ ਆਪ ਕਿਰਪਾ ਕੀਤੀ, ਆਪ ਮਿਹਰਾਮਦ ਕੀਤੀ ਅਤੇ ਆਪ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਵਿਚਰਦੇ ਰਹੇ। ਇੱਥੇ 23 ਸਾਲ ਸੇਵਾ ਕੀਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ। ਜਦੋਂ ਲੰਮਾ ਸਮਾਂ ਇੱਥੇ ਟਿਕੇ, ਬਾਬਾ ਬੁੱਢਾ ਸਾਹਿਬ ਜੀ ਨੂੰ ਸੁਨੇਹਾ ਆਇਆ ਵੀ ਅਰਜੁਨ ਦੇਵ ਜੀ ਨੂੰ ਗੋਇੰਦਵਾਲ ਸਾਹਿਬ ਲੈ ਕੇ ਆਓ, ਪ੍ਰਿਥੀ ਚੰਦ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿਉਂਕਿ ਪ੍ਰਿਥੀ ਚੰਦ ਈਰਖਾਲੂ ਸੁਭਾਅ ਦਾ ਸੀ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰੂ ਅਰਜੁਨ ਦੇਵ ਜੀ ਨੂੰ ਜਿਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੱਦਿਆ, ਇੱਥੇ ਸੇਵਾ ਵੇਖੀ, ਸਿਮਰਨ ਵੇਖਿਆ, ਮਨ ਦਾ ਭਾਵ ਹਿਰਦਾ ਰੂਪੀ ਭਾਂਡਾ ਵੇਖਿਆ ਵੀ ਸਾਫ਼ ਹੈ, ਅੱਜ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਸਾ ਦੀ ਦੀਵਾਰ ਦੇ ਕੀਰਤਨ ਦੇ ਵਿੱਚ ਬੈਠੇ ਆ ਟਿਕ ਕੇ। ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕੀਤਾ ਸਤਿਗੁਰੂ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ, ਵੇਖੋ ਸੁਰਤ ਕਰਕੇ ਉੱਥੇ ਅੰਮ੍ਰਿਤ ਵੇਲੇ ਗੋਇੰਦਵਾਲ ਸਾਹਿਬ ਜਾਓ, ਕੀ ਵਰਤ ਰਿਹਾ ਹੋਵੇਗਾ। ਮਹਾਰਾਜ ਨੇ ਇਸ਼ਾਰਾ ਕੀਤਾ ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਲਿਆ, ਬੌਲੀ ਸਾਹਿਬ ਵਿੱਚ ਇਸ਼ਨਾਨ ਕਰਾਇਆ, ਗੁਰੂ ਅਮਰਦਾਸ ਦੇ ਦਰ 'ਤੇ ਨਮਸਕਾਰ ਕੀਤੀ ਅਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਚੋਲਾ ਦਿੱਤਾ ਸੀ ਉਹ ਚੋਲਾ ਪਹਿਨਾਇਆ ਗਿਆ। ਜਦੋਂ ਚੋਲਾ ਸਰੀਰ 'ਤੇ ਪਹਿਨਾਇਆ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਫਿਰ ਜਾ ਕੇ ਬੈਠ ਗਏ। ਗੁਰੂ ਅਰਜਨ ਦੇਵ ਜੀ ਨੂੰ ਨਹੀਂ ਪਤਾ ਵੀ ਕੀ ਬਣਨਾ ਹੈ ਇੱਥੇ, ਪਰ ਇੱਧਰ ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਸੰਗਤ ਵਿੱਚ ਹੈ, ਅਰਦਾਸ ਹੋਈ, ਸੰਪੂਰਨਤਾ ਹੋਈ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਰਦਾਸ ਤੋਂ ਬਾਅਦ ਤਖ਼ਤ 'ਤੇ ਨਹੀਂ ਬੈਠੇ, ਬਾਂਹ ਫੜੀ ਅਰਜੁਨ ਦੇਵ ਮਹਾਰਾਜ ਜੀ ਦੀ ਅਤੇ ਬਾਂਹ ਫੜ ਕੇ ਤੁਰੰਤ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਜਿੱਥੇ ਆਪ ਬੈਠਦੇ ਸੀ ਉਸ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸੁਸ਼ੋਭਿਤ ਕਰ ਦਿੱਤਾ। ਉਸ ਤੋਂ ਉਪਰੰਤ ਸੰਗਤ ਹੈਰਾਨ ਸੀ ਵੀ ਇਹ ਵਰਤਾਰਾ ਕੀ ਹੈ। ਜਦੋਂ ਸੰਗਤ ਨੇ ਵੇਖਿਆ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਤਿਗੁਰੂ ਦੇ ਹੁਕਮ ਨਾਲ ਬੈਠ ਗਏ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੋਵੇਂ ਹੱਥ ਜੋੜੇ, 5 ਪੈਸੇ ਅੱਗੇ ਰੱਖੇ, 5 ਪੈਸੇ ਨਾਰੀਅਲ ਰੱਖ ਕੇ 3 ਪਰਿਕਰਮਾ ਕੀਤੀਆਂ ਅਤੇ 3 ਪਰਿਕਰਮਾ ਕਰਕੇ ਨਮਸਕਾਰ ਕੀਤੀ। ਸੰਗਤ ਵਿੱਚੋਂ ਆਵਾਜ਼ ਆਈ, ਤਖ਼ਤ ਬਹਿ ਤਖ਼ਤ ਹੈ ਕੀ ਲਾਇਕ, ਪੰਚ ਸਮਾਇਣ ਗੁਰਮਤ ਪਾਇਕ, ਤਖ਼ਤ ਦੀ ਯੋਗਤਾ ਵਾਲਾ ਆ ਗਿਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਖ਼ਤ ਦੇ ਉੱਪਰ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਹੋ ਗਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ, ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਸੰਗਤ ਨੇ ਮੱਥਾ ਟੇਕਿਆ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਪਰਥਾਏ। ਭੱਟ ਸਾਹਿਬਾਨਾਂ ਨੇ ਬਹੁਤ ਸੋਹਣੇ ਬਚਨ ਕਹਿ ਕੇ ਆਖਿਆ ਸੀ। ਭੱਟ ਸਾਹਿਬ ਜੀ ਕਹਿਣ ਲੱਗੇ, ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭਰਮ ਤੇ ਫਿਰਤੇ ਬਹੁਤ ਆਇਓ, ਕੱਲ ਘੋਰ ਸਮੁੰਦਰ ਮੈਂ ਬੁੱਢ ਤਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਨੇ ਇੱਥੋਂ ਤੱਕ ਜਗ ਔਰ ਨਾ ਜਾਹੇ, ਮਹਾਂ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਿਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਆਨ ਬੀਓ, ਪਰ ਤਛ ਹਿਰਦੈ ਗੁਰ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿੰਦੇ ਨੇ ਅੱਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਰੂਪੀ ਘਰ ਵਿੱਚ ਬ੍ਰਹਮ ਨੇ, ਅਕਾਲ ਪੁਰਖ ਨੇ ਪ੍ਰਕਾਸ਼ ਧਾਰਨ ਕਰ ਲਿਆ। ਇੱਥੇ ਵੀ ਸ਼ਬਦ ਆਖੇ
ਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਇੱਥੇ ਤੱਕ ਕਹਿ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਪ੍ਰਤੱਖ ਹਰ ਨੇ। ਗੁਰ ਅਰਜਨ ਪ੍ਰਤੱਖ ਹਰ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੱਜ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਜਿਹੜਾ ਸੀ ਉਹ ਅੰਮ੍ਰਿਤਸਰ ਦੀ ਧਰਤੀ 'ਤੇ ਆਣ ਕੇ ਪ੍ਰਵੇਸ਼ ਕੀਤਾ ਅਤੇ ਪ੍ਰਿਥੀ ਚੰਦ ਇੱਥੇ ਵਿਰੋਧਤਾ ਕਰਦਾ ਹੈ। ਗੁਰੂ ਰਾਮਦਾਸ ਸਾਹਿਬ ਜੋਤੀ ਜੋਤ ਸਮਾ ਗਏ। ਜਿੱਦਣ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬੈਠਣ ਤੋਂ ਬਾਅਦ ਪਿਤਾ ਦੀ ਪੱਗ ਦਿੱਤੀ ਜਾਣੀ ਸੀ ਅਤੇ ਗੁਰਤਾ ਗੱਦੀ ਦਾ ਸਾਰੀ ਸੰਗਤ ਵਿੱਚ ਨਿਰਣਾ ਕਰਕੇ ਸਮਝਾਉਣਾ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠੇ। ਕਹਿੰਦੇ ਉਸ ਵੇਲੇ ਜ਼ਿੰਮੇਵਾਰੀ ਦੀ ਪੱਗ ਪ੍ਰਿਥੀ ਚੰਦ ਦੇ ਸਿਰ 'ਤੇ ਰੱਖੀ, ਗੁਰਤਾ ਗੱਦੀ ਦੀ ਪੱਗ ਗੁਰੂ ਅਰਜਨ ਦੇਵ ਜੀ 'ਤੇ। ਇਹਨੇ ਆਪਣੀ ਪੱਗ ਪਾਸੇ ਕਰਕੇ ਗੁਰੂ ਅਰਜਨ ਦੇਵ ਜੀ ਦੇ ਸਿਰ ਤੋਂ ਜਿਹੜੀ ਪੱਗ ਰੱਖੀ ਗਈ ਉਹ ਪੱਗ ਖਿੱਚ ਕੇ ਲੈ ਗਿਆ। ਕਹਿੰਦਾ ਗੁਰਤਾ ਗੱਦੀ 'ਤੇ ਤਾਂ ਮੈਂ ਬੈਠਣਾ ਸੀ, ਇਹ ਕਿਵੇਂ ਬੈਠ ਗਏ? ਗੁਰਤਾ ਗੱਦੀ ਦੀ ਦਸਤਾਰ ਮੇਰੇ ਸਿਰ 'ਤੇ, ਪੱਗ ਲੈ ਕੇ ਦੌੜ ਗਿਆ। ਅਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬੈਠੇ ਸਿੱਖਾਂ ਨੇ ਕਿਹਾ ਇਹਨੂੰ ਫੜ ਕੇ ਲਿਆਈਏ। ਅਤੇ ਬਾਬਾ ਬੁੱਢਾ ਸਾਹਿਬ ਕਹਿਣਗੇ ਰਹਿਣ ਦਿਓ, ਪੱਗਾਂ ਨਾਲ ਗੁਰਤਾ ਗੱਦੀ ਦੀਆਂ ਯੋਗਤਾਵਾਂ ਨਹੀਂ ਮਿਲਦੀਆਂ ਹੁੰਦੀਆਂ। ਜੋਤ ਤਾਂ ਉੱਦਣ ਹੀ ਪ੍ਰਵੇਸ਼ ਕਰ ਗਈ ਸੀ ਜਿੱਦਣ ਗੁਰੂ ਰਾਮਦਾਸ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਸੀ। ਜੋਤ ਉੱਦਣ ਹੀ ਪ੍ਰਗਟ ਹੋ ਗਈ ਸੀ ਜਿੱਦਣ ਗੁਰੂ ਰਾਮਦਾਸ ਸਾਹਿਬ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਸੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਇੱਥੇ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠਣ ਉਪਰੰਤ ਅੰਮ੍ਰਿਤਸਰ ਦੀ ਧਰਤੀ 'ਤੇ ਆ ਗਏ। ਹੁਣ ਕਾਰਜ ਵੇਖੋ ਕਿਹੜੇ ਕੀਤੇ। ਹੁਣ ਇੱਥੇ ਸਤਿਗੁਰੂ ਜੀ ਨੇ ਅੱਜ ਕਿਹਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਅਤੇ ਜਦੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ, ਪ੍ਰਿਥੀ ਚੰਦ ਸਤਿਗੁਰੂ ਦੇ ਨਾਲ ਈਰਖਾ ਕਰਦਾ ਰਿਹਾ, ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਰਾ ਭਲਾ ਬੋਲਿਆ। ਅਤੇ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ। ਮਹਾਰਾਜ ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ। ਮਹਾਰਾਜ ਕਹਿਣਗੇ ਉਹ ਪੁੱਤਰਾ ਕਿਉਂ ਝਗੜਦਾ ਹੈ ਆਪਣੇ ਪਿਤਾ ਨਾਲ? ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੂੰ ਹੋ ਤਿੰਨ ਸਿਓ ਝਗੜਤ ਪਾਪ। ਪੁੱਤਰਾ ਜੇ ਇਸ ਬਾਪੂ ਨੇ ਜਨਮ ਦਿੱਤਾ ਹੋਵੇ ਉਹਦੇ ਨਾਲ ਝਗੜਨਾ ਮਹਾਂਪਾਪ ਹੁੰਦਾ ਹੈ। ਪ੍ਰਿਥੀ ਚੰਦ ਗੁਰੂ ਘਰ ਵਿੱਚ ਰਹਿ ਕੇ ਵੀ ਖਾਲੀ ਰਹਿ ਗਿਆ। ਅਖੀਰ 'ਤੇ ਬਚਨ ਕਰਨਾ ਪਿਆ ਸਤਿਗੁਰੂ ਸਾਹਿਬ ਜੀ ਨੂੰ ਕਿ ਮੀਣੇ ਭਾਵ ਪ੍ਰਿਥੀ ਚੰਦੀਆਂ ਦੇ ਨਾਲ ਸਿੱਖ ਪੰਥ ਮੱਥਾ ਨਾ ਲਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਭਾਂਡਾ ਹੱਛਾ ਸੋਏ, ਉਹੀ ਭਾਂਡਾ ਸਾਫ਼ ਅਤੇ ਸੁਥਰਾ ਹੈ ਜੋ ਤਿਸ ਭਾਵ ਸੀ। ਮਹਾਰਾਜ ਕਹਿਣ ਲੱਗੇ ਜਿਹੜਾ ਭਾਂਡਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਨੂੰ ਪਾ ਗਿਆ ਉਹ ਹਿਰਦਾ ਰੂਪੀ ਭਾਂਡਾ ਪ੍ਰਵਾਨ ਹੈ। ਕੱਲ੍ਹ ਇੱਕ ਇਤਿਹਾਸਕ ਘਟਨਾਕ੍ਰਮ ਹੋਰ ਹੋਇਆ ਸੀ, ਸਾਰਾਗੜੀ ਦਾ ਸਾਕਾ, ਜਿਹਦਾ ਜ਼ਿਕਰ ਆਪਾਂ ਕੱਲ੍ਹ ਨਹੀਂ ਕਰ ਸਕੇ ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਾਂ ਸਾਰੇ ਸਮਾਗਮ ਮਨਾ ਰਹੇ ਸੀ, ਜਿੱਥੇ 21 ਸਿੱਖਾਂ ਨੇ 36ਵੀਂ ਰੈਜੀਮੈਂਟ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਓਟ ਲੈਂਦਿਆਂ 21 ਸਿੱਖਾਂ ਨੇ 10 ਤੋਂ 12 ਹਜ਼ਾਰ ਅਫਗਾਨੀ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਔਰ ਆਪਣਾ ਇੱਥੋਂ ਤੱਕ ਸਤਿਗੁਰੂ ਸਾਹਿਬ ਜੀ ਦਾ ਬਚਨ ਤੋੜ ਨਿਭਾਇਆ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਉਹ ਉਸ ਵਕਤ ਜਿਹੜੀ ਹੈ ਜਿਹਨੂੰ ਅਨਬੈਲੈਂਸਡ ਜਿਹੜੇ ਬੈਟਲ ਕਿਹਾ ਗਿਆ ਵੀ ਜਿਹਦੇ ਵਿੱਚ ਕੋਈ ਬੈਲੈਂਸ ਨਹੀਂ ਸੀ ਪਰ ਇੱਕ ਕੌਮ ਦਾ ਹੌਂਸਲਾ ਅਤੇ ਉਹਨਾਂ ਰੈਜੀਮੈਂਟ ਵਿੱਚ ਖਲੋਤੇ ਗੁਰਸਿੱਖਾਂ ਦੀਆਂ ਦਸਤਾਰਾਂ ਦਾ ਇੰਨਾ ਕੁ ਜ਼ਿਆਦਾ ਮੁਰਾਤਬਾ ਉੱਚਾ ਸੀ ਕਿ 10 ਤੋਂ 12 ਹਜ਼ਾਰ ਸਾਹਮਣੇ ਅਫਗਾਨ ਵੀ ਸਿੱਖਾਂ ਦੇ ਸਾਹਮਣੇ ਟਿਕ ਨਹੀਂ ਸਕੇ। ਔਰ ਇੰਨਾ ਲੰਮਾ ਸਮਾਂ ਇਤਿਹਾਸਕ ਗਵਾਹੀਆਂ, ਇੱਕ ਚਮਕੌਰ ਸਾਹਿਬ ਦੀ ਜੰਗ ਹੋਈ ਜਿੱਥੇ 40 ਤੇ 10 ਲੱਖ ਦੇ ਸਾਹਮਣੇ ਖਲੋ ਗਏ। ਸੰਸਾਰ ਨੇ ਕਿਹਾ ਉਹ ਸਮਾਂ ਪੁਰਾਣਾ ਸੀ, ਪਤਾ ਨਹੀਂ ਕੀ ਵਰਤਿਆ ਹੋਵੇਗਾ, ਪਰ ਇਹਨਾਂ 21 ਸਿੱਖਾਂ ਨੇ 10 ਹਜ਼ਾਰ ਦੇ ਸਾਹਮਣੇ ਖਲੋ ਕੇ ਕਹਿ ਦਿੱਤਾ ਸੀ ਜੇ ਉਦੋਂ ਵਰਤ ਸਕਦਾ ਤਾਂ ਹੁਣ ਵੀ ਵਰਤਾਇਆ ਜਾ ਸਕਦਾ। ਔਰ ਉਸ ਇਤਿਹਾਸਕ ਦਿਨ ਨੂੰ ਵੀ ਆਪਾਂ ਯਾਦ ਕਰਨ ਵਾਸਤੇ ਬੈਠੇ ਹਾਂ।
ਸਤਿਗੁਰੂ ਸਾਹਿਬ ਜੀ ਦਾ ਬਚਨ ਆਪਾਂ ਵੇਖੀਏ। ਭਾਂਡਾ, ਭਾਂਡੇ ਦਾ ਅਰਥ ਹੈ ਜਿਹਦੇ ਵਿੱਚ ਕੋਈ ਪਦਾਰਥ ਪਾਇਆ ਜਾਂਦਾ ਹੈ। ਹੱਛਾ, ਹੱਛੇ ਦਾ ਅਰਥ ਹੈ ਸਾਫ਼ ਸੁਥਰਾ। ਸੋਏ ਉਹੀ ਹੈ ਜੋ ਤਿਸ ਭਾਵ ਸੀ ਕਰਤੇ ਪੁਰਖ, ਹਿਰਦਾ ਰੂਪੀ ਭਾਂਡਾ ਉਹੀ ਪ੍ਰਵਾਨ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਭਾਂਡਾ ਅਤ ਮਲੀਨ, ਕਹਿੰਦੇ ਨੇ ਉਹ ਭਾਂਡਾ ਅਤ ਦਾ ਮਲੀਨ ਹੈ। ਧੋਤਾ ਹੱਛਾ ਨਾ ਹੋਏ ਸੀ, ਉਹ ਧੋ ਕੇ ਵੀ ਸਾਫ਼ ਨਹੀਂ ਹੁੰਦਾ ਜਿਹੜਾ ਈਰਖਾ ਅਤੇ ਦਵੈਖ ਦੇ ਨਾਲ ਲਿਬੜਿਆ ਹੋਵੇ। ਮਹਾਰਾਜ ਨੇ ਮਲਕ ਭਾਗੋ ਨੂੰ ਕਿਹਾ ਸੀ, ਉਹ ਤੇਰਾ ਚੋਲਾ ਤੇ ਬਹੁਤ ਸੁਥਰਾ ਹੈ, ਹੋ ਸਕਦਾ ਭਾਈ ਲਾਲੋ ਦੇ ਕੱਪੜੇ ਮੈਲੇ ਹੋਣ, ਤੇਰਾ ਚੋਲਾ ਸਾਫ਼, ਪਰ ਤੇਰੀ ਬਿਰਤੀ ਦਾ ਅਤੇ ਭਾਈ ਲਾਲੋ ਦੀ ਬਿਰਤੀ ਦਾ ਬਹੁਤ ਅੰਤਰ ਹੈ। ਭਾਈ ਲਾਲੋ ਦੀ ਬਿਰਤੀ ਸੱਚ ਦੀ ਕਿਰਤ ਕਰਨੀ ਅਤੇ ਹੱਕ ਸੱਚ ਦਾ ਛਕਣਾ, ਤੇਰੇ ਕੱਪੜੇ ਜ਼ਰੂਰ ਸਾਫ਼ ਨੇ ਪਰ ਤੇਰੀ ਬਿਰਤੀ ਬੇਈਮਾਨੀ ਦਾ ਖਾਣਾ ਅਤੇ ਲੋਕਾਂ ਦਾ ਹੱਕ ਖਾਣਾ। ਸਤਿਗੁਰੂ ਕਹਿਣ ਲੱਗੇ, ਉਹ ਭਾਂਡਾ ਕਦੀ ਵੀ ਧੋਤਾ ਹੱਛਾ ਨਹੀਂ ਹੋ ਸਕਦਾ, ਜਿੰਨੀ ਵਾਰੀ ਮਰਜ਼ੀ ਧੋ ਲਓ। ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ, ਉੱਜਲ ਕਹਿਹਾਂ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ। ਅਤੇ ਇਸ ਕਹਿੰਦੇ ਨੇ, ਵੇਖੋ ਕਹਿ ਦਾ ਭਾਂਡਾ ਜਿਹੜੇ ਘਰਾਂ ਵਿੱਚ ਵਰਤੇ ਜਾਂਦੇ ਸੀ, ਉਹ ਕਹਿ ਦਾ ਭਾਂਡਾ ਜਿੰਨੀ ਵਾਰੀ ਅੰਦਰੋਂ ਧੋਈ ਜਾਓਗੇ, ਰਗੜ ਰਗੜ ਕੇ ਉਹਦੇ ਅੰਦਰੋਂ ਕਾਲਖ ਨਿਕਲੀ ਜਾਂਦੀ। ਮਹਾਰਾਜ ਜੀ ਕਹਿਣ ਲੱਗੇ, ਮਨਾ ਜੇ ਤੇਰਾ ਵੀ ਹਿਰਦਾ ਰੂਪੀ ਭਾਂਡਾ ਈਰਖਾ ਅਤੇ ਦਵੈਖ ਨਾਲ ਭਰਿਆ ਹੈ ਅਤੇ ਇਸ ਤਰ੍ਹਾਂ ਕਰ, ਫਿਰ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਦਾ ਦਰ ਐਸਾ ਹੈ, ਗੁਰੂ ਨਾਮ ਗਿਆਨ ਤੋਂ ਹੈ, ਗੁਰੂ ਨਾਮ ਪ੍ਰਕਾਸ਼ ਤੋਂ ਹੈ। ਮਹਾਰਾਜ ਕਹਿਣਗੇ, ਗੁਰੂ ਦੁਆਰਾ ਧੋਏ, ਇਸ ਤਰ੍ਹਾਂ ਕਰ, ਗੁਰੂ ਦੁਆਰਾ ਹੋਏ, ਗੁਰੂ ਦੇ ਦਰ ਦੇ ਉੱਪਰ ਆਣ ਕੇ ਬੈਠ, ਸੋਝੀ ਪਾਏ ਸੀ, ਇੱਥੇ ਤੈਨੂੰ ਸੋਝੀ ਆ ਜਾਏਗੀ ਇੱਥੇ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਮਹਾਰਾਜ ਜੀ ਨੇ ਕਿਹਾ, ਜੇ ਸੋ ਚੰਦਾ ਉਗਵੈ ਸੂਰ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਕਹਿੰਦੇ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਮਹਾਰਾਜ ਕਹਿਣਗੇ, ਗੁਰੂ ਦੇ ਦਰ 'ਤੇ ਆਣ ਕੇ ਆਪਣਾ ਹਿਰਦਾ ਰੂਪੀ ਭਾਂਡਾ ਧੋ, ਇੱਥੇ ਧੋਤਾ ਜਾ ਸਕਦਾ। ਪਰ ਧੋ ਲਿਆ ਸੀ ਬਾਬਾ ਮਹਾਂਦੇਵ ਨੇ। ਬਾਬਾ ਮਹਾਂਦੇਵ ਈਰਖਾ ਕਰਨ ਲੱਗ ਪਏ ਸੀ ਗੁਰੂ ਅਰਜਨ ਦੇਵ ਜੀ ਨਾਲ। ਚਲੋ ਪ੍ਰਿਥੀ ਚੰਦ ਤੇ ਮਾਇਆ ਧਾਰੀ ਸੀ, ਮੈਂ ਤਾਂ ਚੰਗਾ ਸੀ ਨਾ, ਮੈਨੂੰ ਗੁਰਤਾ ਗੱਦੀ ਦੇ ਦਿੰਦੇ। ਪਰ ਗੁਰਮੁਖੋ, ਅਖੀਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਨੂੰ ਸਮਰਪਿਤ ਹੋ ਕੇ, ਗੁਰੂ ਅਰਜਨ ਦੇਵ ਜੀ ਦੇ ਦਰ 'ਤੇ ਆਣ ਕੇ, ਬਾਬਾ ਮਹਾਂਦੇਵ ਨੇ ਵੀ ਆਪਣੇ ਛੋਟੇ ਭਰਾ ਤੋਂ ਮਾਫ਼ੀ ਮੰਗ ਕੇ ਕਿਹਾ ਸੀ, ਜੋ ਕੀਤਾ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਜਿਉਂਦੇ ਜੀ ਕੀਤਾ ਹੈ, ਮੈਂ ਉਹਨਾਂ 'ਤੇ ਤਰਕ ਨਹੀਂ ਕਰ ਸਕਦਾ। ਮੱਥਾ ਟੇਕ ਕੇ ਕਿਹਾ ਸੀ, ਇੱਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ, ਕਿਰਪਾ ਕਰ ਦਿਓ। ਫਿਰ ਮਹਾਰਾਜ ਕਹਿਣਗੇ, ਇਤ ਦੁਆਰਾ ਤੋਂ, ਇਸੇ ਤਰ੍ਹਾਂ ਜੇ ਅਸੀਂ ਕਿਤੇ ਨਾ ਕਿਤੇ ਗੁਰੂ ਤੋਂ, ਉਹਦੀ ਮਰਿਆਦਾ ਤੋਂ, ਗੁਰੂ ਦੇ ਹੁਕਮ ਤੋਂ ਬਹੁਤ ਦੂਰ ਬੈਠੇ ਹਾਂ ਅਤੇ ਗੁਰਮੁਖੋਂ ਅਰਦਾਸ ਕਰਕੇ ਵਾਪਸ ਆ ਜਾਈਏ, ਆ ਸਕਦੇ ਹਾਂ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮਹਾਰਾਜ ਕਹਿਣ ਲੱਗੇ, ਉਹ ਕਰਤਾ ਪੁਰਖ ਆਪ ਵਰਤਾਉਂਦਾ ਹੈ, ਮੈਲੇ ਅਤੇ ਹੱਛੇ ਦਾ ਵਿਚਾਰ ਇਸ ਕਰਕੇ, ਚੰਗੇ ਨੂੰ ਚੰਗਿਆਈ ਦਾ ਪਤਾ ਲੱਗਦਾ, ਮੈਲੇ ਨੂੰ ਮੈਲ ਦਾ ਪਤਾ ਲੱਗਦਾ। ਮਹਾਰਾਜ ਕਹਿਣ ਲੱਗੇ, ਜਦੋਂ ਸਾਰਾ ਕੁਝ ਪਤਾ ਲੱਗਦਾ, ਜਿੱਦਣ ਮੈਲਾ ਵੀ ਗੁਰੂ ਦੇ ਦਰ ਦੇ ਉੱਪਰ ਆਣ ਕੇ ਬੈਠ ਗਿਆ, ਸਤਿਗੁਰੂ ਜੀ ਕਹਿਣ ਲੱਗੇ, ਫਿਰ ਉਸ ਦਿਨ ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ ਸਤਿਗੁਰੂ ਤੇ ਕਰਨੀ ਕਮਾਣੀ। ਉੱਥੇ ਫਿਰ ਮਹਾਰਾਜ ਜੀ ਨੇ ਕਿਹਾ, ਜਿੱਦਣ ਗੁਰੂ ਕੀ ਸੰਗਤ ਵਿੱਚ ਆ ਗਏ, ਪਿੰਗੁਲ ਪਰਬਤ ਪਾਰ ਪਰੇਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅਗ ਹਰੇ ਨਿਰਮਲ ਪਏ ਚੀਤਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਉਹ ਆਪ ਵਰਤਾਉਂਦਾ ਹੈ, ਕਿਸੇ ਨੂੰ ਅੱਤ ਦਰਜੇ ਦਾ ਮਲੀਨ ਅਤੇ ਕਿਸੇ ਨੂੰ ਅੱਤ ਦਰਜੇ ਦਾ ਸ੍ਰੇਸ਼ਟ ਬਣਾ ਦਿੱਤਾ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮਹਾਰਾਜ ਕਹਿਣਗੇ, ਇੱਥੇ ਫੈਸਲਾ ਨਾ ਕਰੋ, ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਇਹ ਨਹੀਂ ਪਤਾ ਹੈ ਕੌਣ ਮੈਲਾ ਅਤੇ ਕੌਣ। ਮਹਾਰਾਜ ਕਹਿਣਗੇ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਮਤਾ ਕੋਈ ਜਾਣੇ ਵੀ ਅੱਗੇ ਜਾ ਕੇ ਕੀ ਮਿਲਣਾ ਹੈ। ਸਤਿਗੁਰੂ ਕਹਿਣ ਲੱਗੇ, ਇਸ ਜੀਵਨ ਵਿੱਚ ਇਹ ਵੀ ਭੁਲੇਖਾ ਨਾ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਇੱਥੇ ਮਾੜੇ ਕਰਮ ਕਰਕੇ
ਬੰਦਾ ਇਹ ਫੈਸਲਾ ਕਰਦੇ ਵੀ ਕੋਈ ਨਹੀਂ ਅਗਾਂਹ ਵੇਖਾਂਗੇ, ਅੱਗੇ ਵੇਖੀ ਜਾਏਗੀ। ਮਹਾਰਾਜ ਕਹਿਣਗੇ ਜੇ ਇਹ ਕਰਮ ਕਮਾਏ ਤਿਹਾ ਹੋਏ ਸੀ, ਅੱਗੇ ਜਾ ਕੇ ਭੁਲੇਖੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ। ਮਹਾਰਾਜ ਕਹਿਣਗੇ ਜੇ ਇਹ ਕਰਮ ਕਮਾਏ, ਜਿੱਦਾਂ ਦਾ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਫਲ ਮਿਲੇਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਦੱਦੈ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ, ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਸੇ ਹੋਰ ਨੂੰ ਦੋਸ਼ ਨਹੀਂ। ਫਿਰ ਸਤਿਗੁਰੂ ਸਾਹਿਬ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਜੇ ਇਹ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉਂ ਆਪ ਵਰਤਾਏ ਸੀ। ਮਹਾਰਾਜ ਕਹਿਣਗੇ ਅੰਮ੍ਰਿਤ ਰੂਪੀ ਜਿਹੜਾ ਨਾਮ ਹੈ ਕਰਤੇ ਪੁਰਖ ਨੇ ਆਪ ਵਰਤਾਇਆ ਹੈ ਸਾਰੀ ਸ੍ਰਿਸ਼ਟੀ 'ਤੇ। ਅੰਮ੍ਰਿਤ ਹਰ ਕਾ ਨਾਉਂ, ਕਹਿਣਗੇ ਅੰਮ੍ਰਿਤ ਮ੍ਰਿਤਿਓ ਤੋਂ ਰਹਿਤ ਜਿਹੜਾ ਨਾਮ ਹੈ ਆਪ ਵਰਤਾਏ ਸੀ। ਕਰਤਾ ਪੁਰਖ ਸੰਗਤ ਵਿੱਚ ਬੈਠ ਕੇ ਆਪ ਵਰਤਾਉਂਦਾ ਹੈ, ਅਤੇ ਜਿਹਨੇ ਪ੍ਰਾਪਤ ਕਰ ਲਿਆ ਚੱਲਿਆ ਪਤ ਸਿਓ ਜਨਮ ਸਮਾਰ ਵਾਜਾ ਵਾਏ ਸੀ। ਕਹਿੰਦੇ ਨੇ ਫਿਰ ਵਾਜਾ ਵੱਜਦਾ ਹੈ ਨਾ, ਜਿਹੜਾ ਜਿੱਤ ਜਾਏ ਅਤੇ ਉਹਦੇ ਨਾਂ ਦਾ ਵਾਜਾ ਫਿਰ ਵਜਾਇਆ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਚੱਲਿਆ ਪਤ ਸਿਓ ਜਨਮ ਸਵਾਰ, ਜਿਹਨੇ ਇਸ ਸੰਸਾਰ 'ਤੇ ਪਤ ਸਹਿਤ ਆਪਣਾ ਜਨਮ ਸਵਾਰ ਲਿਆ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਤਿਗੁਰੂ ਕਹਿੰਦੇ ਚੱਲਿਆ ਪਤ ਸਿਓ ਜਨਮ ਸਵਾਰ, ਉਹ ਪਤ ਸਹਿਤ ਇੱਜ਼ਤ ਸਹਿਤ ਆਪਣਾ ਜਨਮ ਸਵਾਰ ਕੇ ਚਲਾ ਗਿਆ। ਵਾਜਾ ਵਾਏ ਸੀ, ਮਹਾਰਾਜ ਜੀ ਕਹਿਣਗੇ ਉਹਦੇ ਨਾਮ ਦਾ ਵਾਜਾ ਸ੍ਰਿਸ਼ਟੀ 'ਤੇ ਵੱਜਦਾ ਹੈ, ਉਹਦੇ ਨਾਮ ਦਾ ਵਾਜਾ ਸਮੁੱਚੇ ਸੰਸਾਰ ਵਿੱਚ ਵੱਜਦਾ ਹੈ। ਗੁਰਮੁਖੋ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਮਹਾਰਾਜ ਜੀ ਕਹਿਣ ਲੱਗੇ ਮਨੁੱਖ ਦੇ ਹੱਥ ਵੱਸ ਕੁਛ ਨਹੀਂ, ਕਹੋ ਮਾਨੁੱਖ 'ਤੇ ਕਿਆ ਹੋਏ ਆਵੈ। ਸਤਿਗੁਰੂ ਕਹਿਣ ਲੱਗੇ ਮਨੁੱਖ ਦੇ ਵੱਸ ਦੀ ਖੇਡ ਨਹੀਂ, ਮਨੁੱਖ ਦੇ ਕੋਲ ਕੋਈ ਤਾਕਤ ਨਹੀਂ ਹੈ। ਮਾਨਸ ਕਿਆ ਵਿਚਾਰਾ, ਕਹਿਣ ਲੱਗੇ ਮਨੁੱਖ ਵਿਚਾਰਾ ਕੀ ਕਰੇ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਜਿਹੜਾ ਤਿੰਨਾਂ ਲੋਕਾਂ ਦੀ ਗੱਲ ਸੁਣਾ ਦੇ, ਮਨੁੱਖ ਦੇ ਹੱਥ ਵੱਸ ਕੁਛ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਨਾਨਕ ਆਪ ਨੇ ਹਾਲ ਸਭ ਕੁੱਲ ਤਾਰ ਸੀ। ਸਤਿਗੁਰੂ ਜੀ ਕਹਿਣ ਲੱਗੇ ਜਿਹਨੂੰ ਕਰਤੇ ਪੁਰਖ ਨੇ, ਹੇ ਨਾਨਕ ਜੀ, ਜਿਹਨੂੰ ਉਸ ਕਰਤੇ ਪੁਰਖ ਨੇ ਆਪ ਨਿਹਾਲ ਕਰ ਦਿੱਤਾ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਭ ਕੁੱਲ ਤਾਰ ਸੀ, ਉਹ ਸਾਰੀਆਂ ਕੁੱਲਾਂ ਦਾ ਪਾਰ ਉਤਾਰਾ ਕਰਨ ਦੀ ਯੋਗਤਾ ਰੱਖਦਾ ਹੈ। ਗੁਰਮੁਖੋ, ਉਹਦੇ ਕੋਲ ਸਮਰੱਥਾ ਦਿੱਤੀ ਹੈ ਕਰਤੇ ਪੁਰਖ ਨੇ। ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਸਤਿਗੁਰੂ ਜੀ ਨੇ ਕਿਹਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ, ਨਾਲ ਆਪ ਤੇ ਤਰੇ ਹੀ ਹਨ। ਸਤਿਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਕਹਿਣਗੇ ਕਿੰਨਿਆਂ ਦਾ ਭਲਾ ਕਰਕੇ ਸੰਸਾਰ ਦੇ ਵਿੱਚੋਂ ਚਲੇ ਗਏ। ਜੀਵਨ ਦਾ ਇਹ ਆਧਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਕਹਿਣ ਲੱਗੇ ਚੰਦਨ ਦਾ ਸੁਭਾਅ ਹੈ ਕਬੀਰ, ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਮਹਾਰਾਜ ਕਹਿਣਗੇ ਚੰਦਨ ਦਾ ਬੂਟਾ 52 ਚੰਦਨ, ਜਿਹਨੂੰ ਅਗਰ ਚੰਦਨ ਕਿਹਾ ਜਾਂਦਾ, ਉਹ ਭਲਾ ਹੈ ਬੂਟਾ, ਉਹਦੀ ਸੰਗਤ ਕਰਨ ਵਾਲੇ ਵੀ ਚੰਦਨ ਦੀ ਸੁਗੰਧੀ ਵਾਲੇ ਹੋ ਗਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸੇ ਤਰੀਕੇ ਨਾਲ ਜਦੋਂ ਕੋਈ ਬੰਦਗੀ ਵਾਲੀ ਰੂਹ ਟਿਕ ਕੇ ਬੈਠਦੀ ਹੈ, ਭਾਵੇਂ ਕੋ ਮਨਮੁੱਖ ਵੀ ਉਹਦੀ ਸੰਗਤ ਵਿੱਚ ਚਲਾ ਜਾਏ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ ਉਹਦਾ ਵੀ ਭਲਾ ਕਰਨ ਦੀ ਸਮਰੱਥਾ ਹੈ। ਇਹ ਸੁਭਾਅ ਹੈ ਕਿ ਕੋਈ ਮਾੜੀ ਬਿਰਤੀ ਦਾ ਪਾਤਰ ਵੀ ਚਲਾ ਜਾਏ, ਸਤਿਗੁਰੂ ਸਾਹਿਬ ਮਹਾਰਾਜ ਉਹਦਾ ਵੀ ਭਲਾ ਕਰ ਦਿੰਦੇ। ਕਿਸੇ ਗੁਰਮੁਖ ਅਭਿਆਸੀ ਦੀ ਸੰਗਤ ਵਿੱਚ ਜਾਣ ਵਾਲਾ ਇਨਸਾਨ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਰਤੇ ਪੁਰਖ ਦੇ ਦਰ ਦੇ ਉੱਪਰ ਉਹ ਆਪ ਤੇ ਪ੍ਰਵਾਨ ਚੜ੍ਹਦੇ ਚੜ੍ਹਦੇ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕਰਕੇ ਚਲੇ ਜਾਂਦੇ। ਸਤਿਗੁਰੂ ਸਾਹਿਬ ਜੀ ਨੇ ਭਾਈ ਮੰਝ ਨੂੰ ਕਿਹਾ ਸੀ, ਭਾਈ ਮੰਝ, ਸਤਿਗੁਰੂ ਸਾਹਿਬ ਜੀ ਦੇ ਨੇਮੀ ਅਤੇ ਪ੍ਰੇਮੀ ਗੁਰਸਿੱਖ ਨੇ, ਗੁਰਮੁਖੋ, ਏਡੀ ਵੱਡੀ ਪਰਖ ਤੋਂ ਬਾਅਦ ਜਦੋਂ ਆਪ ਸੇਵਾ ਕਰਦਿਆਂ ਕਰਦਿਆਂ ਪੀਰਾਂ ਦੀ ਚਾਕਰੀ ਛੱਡ ਕੇ ਸਤਿਗੁਰੂ ਕੋਲ ਆ ਗਏ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਣ ਕੇ ਅਥਾਹ ਸੇਵਾ ਕੀਤੀ। ਇੱਕ ਦਿਨ ਲੱਕੜਾਂ ਲੈਣ ਗਏ, ਖੂਹ ਵਿੱਚ ਡਿੱਗ ਪਏ,
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪਰਖਣੀ ਕੀਤੀ ਹੈ, ਜਿੱਦਣ ਸਤਿਗੁਰੂ ਸਾਹਿਬ ਜੀ ਦੇ ਕੋਲ ਆਏ, ਜਿੱਦਣ

ਕੀਤੀ, ਅਥਾਹ ਸਿਮਰਨ ਅਭਿਆਸ ਕੀਤਾ। ਅਖੀਰ ਸਤਿਗੁਰੂ ਸਾਹਿਬ ਜੀ ਨੇ ਏਡੀ ਕੁ ਉਸ ਵੇਲੇ ਪਰਖ ਕੀਤੀ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਲੰਗਰ ਵਾਸਤੇ ਲੱਕੜਾਂ ਲੈਣ ਗਏ ਜਿਸ ਵਕਤ, ਅਤੇ ਲੱਕੜਾਂ ਲੈ ਕੇ ਆਉਂਦਿਆਂ ਅਚਾਨਕ ਰਾਤ ਦੇ ਸਮੇਂ ਹਨੇਰੀ ਚੱਲੀ, ਬਹੁਤ ਮੀਂਹ ਚੱਲਿਆ, ਪਰ ਉੱਥੋਂ ਬਚਦੇ ਬਚਾਉਂਦਿਆਂ ਕਿਸੇ ਵੀ ਲੱਕੜਾਂ ਗਿੱਲੀਆਂ ਨਾ ਹੋ ਜਾਣ, ਜਦੋਂ ਹਨੇਰ ਚੱਲਿਆ ਅਤੇ ਹਨੇਰ ਚੱਲਦਿਆਂ ਸਾਰ ਅੱਖਾਂ ਦੇ ਸਾਹਮਣੇ ਹਨੇਰਾ ਹੋਣ ਕਰਕੇ ਦਿਖਿਆ ਕੁਛ ਨਹੀਂ, ਅਗਲਾ ਪੈਰ ਖੂਹ ਵਿੱਚ ਪੈ ਗਿਆ ਅਤੇ ਖੂਹ ਵਿੱਚ ਪੈਂਦਿਆਂ ਸਾਰ ਉਸੇ ਵੇਲੇ ਖੂਹ ਦੇ ਵਿੱਚ ਜਾ ਡਿੱਗੇ। ਸਭ ਤੋਂ ਪਹਿਲਾਂ ਲੱਕੜਾਂ ਨੂੰ ਸੰਭਾਲਿਆ, ਆਪਣੇ ਸਰੀਰ ਦੀ ਚੋਟ ਦੀ ਪਰਵਾਹ ਨਹੀਂ ਕੀਤੀ। ਉੱਥੇ ਗੁਰਮੁਖੋ ਲੱਕੜਾਂ ਸਿਰ 'ਤੇ ਚੁੱਕ ਕੇ ਖਲੋਤੇ ਰਹੇ। ਰਾਤ ਲੰਘ ਗਈ, ਰਹਿਰਾ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਅੰਮ੍ਰਿਤ ਵੇਲਾ ਆਇਆ, ਖਲੋਤਿਆ, ਜਪਜੀ ਸਾਹਿਬ ਪ੍ਰਾਰੰਭ ਕਰ ਦਿੱਤਾ। ਇੱਕ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੇ ਲੱਕੜਾਂ ਲੰਗਰ 'ਚ ਨਾ ਪਹੁੰਚੀਆਂ, ਤੇਰੇ ਸਿੱਖ ਦੀ ਸੇਵਾ ਨਹੀਂ ਪਰਵਾਹ ਨੂੰ ਨਹੀਂ, ਕਿਰਪਾ ਕਰੋ ਲੱਕੜਾਂ ਲੰਗਰ 'ਚ ਪਹੁੰਚ ਜਾਣ, ਲੰਗਰ ਵਿੱਚ ਵਿਘਨ ਕੋਈ ਨਾ ਪਏ। ਸਤਿਗੁਰੂ ਸਾਹਿਬ ਮਹਾਰਾਜ ਉਸ ਵਕਤ ਮੰਜੀ ਸਾਹਿਬ ਦੀਵਾਨ ਹਾਲ ਵਾਲਾ ਪਾਸਾ ਜਿੱਥੇ ਬਾਰਾਂ ਮਾਹ ਉਚਾਰਨ ਕੀਤਾ ਬਾਹਰ ਵਾਲੇ ਪਾਸੇ, ਉੱਥੇ ਬੈਠੇ ਸਨ। ਮਹਾਰਾਜ ਨੇ ਉਸੇ ਵੇਲੇ ਸੰਗਤ ਨੂੰ ਕਿਹਾ ਵੀ ਰੱਸਾ ਲੈ ਕੇ ਆਓ। ਨੰਗੇ ਪੈਰੀ ਦੌੜ ਗਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਭਾਈ ਮੰਝ ਡਿੱਗੇ ਸੀ, ਦੌੜ ਕੇ ਗਏ, ਰੱਸੀ ਸੁੱਟ ਕੇ ਉੱਪਰੋਂ ਆਵਾਜ਼ ਦਿੱਤੀ ਵੀ ਭਾਈ ਮੰਝ ਤੂੰ ਬਾਹਰ ਆ ਜਾ, ਲੱਕੜਾਂ ਨੂੰ ਛੱਡ ਦੇ। ਉਹਨੇ ਕਿਹਾ ਨਹੀਂ, ਪਹਿਲਾਂ ਲੱਕੜਾਂ ਬਾਹਰ ਆਉਣਗੀਆਂ, ਮੈਂ ਬਾਅਦ ਵਿੱਚ ਆਵਾਂਗਾ, ਲੱਕੜਾਂ ਭਿੱਜਣੀਆਂ ਨਹੀਂ ਚਾਹੀਦੀਆਂ ਨੇ ਅਤੇ ਲੰਗਰ ਦੇ ਵਿੱਚ ਵਿਘਣ ਪਏਗਾ। ਉਹਨਾਂ ਕਿਹਾ ਛੱਡ ਦੇ ਲੱਕੜਾਂ ਨੂੰ। ਕਹਿੰਦੇ ਨਹੀਂ ਮਹਾਰਾਜ, ਇੱਥੇ ਆਵਾਜ਼ ਦਿੱਤੀ ਵੀ ਨਹੀਂ, ਲੱਕੜਾਂ ਪਹਿਲਾਂ ਆਉਣਗੀਆਂ, ਜਦੋਂ ਲੱਕੜਾਂ ਖਿੱਚੀਆਂ ਉਸ ਤੋਂ ਬਾਅਦ ਰੱਸੀ ਬਾਬਾ ਬਿਧੀ ਚੰਦ ਸਾਹਿਬ ਨੇ ਫੜ ਲਈ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ, ਖੂਹ ਡੂੰਘਾ ਹੈ, ਜ਼ੋਰ ਲੱਗਦਾ, ਤੁਸੀਂ ਮੈਨੂੰ ਰੱਸੀ ਫੜਾਓ। ਸਤਿਗੁਰੂ ਸਾਹਿਬ ਜੀ ਨੇ ਆਪ ਰੱਸੀ ਸੁੱਟੀ ਅਤੇ ਰੱਸੀ ਸੁੱਟਣ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਜਦੋਂ ਭਾਈ ਮੰਝ ਨੂੰ ਬਾਹਰ ਕੱਢਿਆ ਨਾ, ਅਤੇ ਬਾਹਰ ਕੱਢ ਕੇ ਉਸੇ ਵੇਲੇ ਸ਼ਬਦ ਕਹਿਣ ਲੱਗੇ। ਜਦੋਂ ਭਾਈ ਮੰਝ ਨੇ ਵੇਖਿਆ ਵੀ ਗੁਰੂ ਅਰਜਨ ਦੇਵ ਨੇ ਰੱਸੀ ਫੜੀ ਹੋਈ, ਚਰਨਾਂ 'ਤੇ ਮੱਥਾ ਟੇਕਿਆ, ਸੀਨੇ ਨਾਲ ਲਾ ਕੇ ਕਿਹਾ ਸੇਵਾ ਇੰਨੀ ਜ਼ਰੂਰੀ ਮਹਾਰਾਜ, ਗੁਰੂ ਕਾ ਲੰਗਰ ਜ਼ਰੂਰੀ ਹੈ, ਮੇਰਾ ਸਰੀਰ ਨਹੀਂ। ਸਤਿਗੁਰੂ ਕਹਿੰਦੇ ਮੰਗ ਭਾਈ ਮੰਝ, ਕੀ ਚਾਹੀਦਾ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕਿਹਾ ਨਾ ਮੰਗ ਭਾਈ ਮੰਝ, ਤੈਨੂੰ ਚਾਹੀਦਾ ਕੀ ਹੈ? ਸਤਿਗੁਰੂ ਮੈਨੂੰ ਕੁਝ ਨਹੀਂ ਚਾਹੀਦਾ, ਨਹੀਂ ਦਾ ਥਾਰ ਕਹਿਣ ਲੱਗੇ, ਅੱਜ ਮੰਗ ਜੋ ਚਾਹੀਦਾ ਤੈਨੂੰ ਦੇ ਦਿਆਂਗੇ। ਸਤਿਗੁਰੂ ਸਾਹਿਬ ਤੁਸੀਂ ਕਿਰਪਾ ਕੀਤੀ, ਸਾਰਾ ਕੁਝ ਦੇ ਦਿੱਤਾ। ਨਹੀਂ ਮਹਾਰਾਜ, ਕਹਿਣਗੇ ਮੰਗ, ਕਹਿਣਗੇ ਮਹਾਰਾਜ ਫਿਰ ਜੇ ਤਰੁੱਠੇ ਹੋ ਤਾਂ ਕਿਰਪਾ ਕਰੋ, ਜਿੱਦਾਂ ਦੀ ਪਰਖ ਔਖੀ ਤੁਸੀਂ ਮੇਰੀ ਕੀਤੀ ਹੈ ਸਤਿਗੁਰੂ, ਇੱਦਾਂ ਦੀ ਪਰਖ ਕਿਸੇ ਸਿੱਖ ਦੀ ਨਾ ਕਰਿਓ। ਮਹਾਰਾਜ ਕਹਿਣ ਲੱਗੇ ਭਾਈ ਮੰਝ, ਮੰਗਿਆ ਵੀ ਤਾਂ ਆਪ ਨਹੀਂ, ਸਿੱਖਾਂ ਵਾਸਤੇ ਮੰਗ ਲਿਆ। ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਸਤਿਗੁਰੂ ਨੇ ਕਿਹਾ ਭਾਈ ਮੰਝ, ਤੂੰ ਗੁਰੂ ਕਾ ਜਹਾਜ਼ ਹੈ, ਤੂੰ ਗੁਰੂ ਕਾ ਜਹਾਜ਼ ਹੋਵੇਗਾ, ਤੇਰੀ ਸੰਗਤ ਵਿੱਚ ਸਵਾਰ ਹੋ ਕੇ ਬੈਠਣ ਵਾਲੇ ਦਾ ਵੀ ਪਾਰ ਉਤਾਰਾ ਹੋਏਗਾ। ਸਤਿਗੁਰੂ ਕਹਿਣਗੇ ਮਾਨਸ ਕਿਆ ਵਿਚਾਰਾ, ਤਿਹ ਲੋਕ ਸੁਣਾਏ ਸੀ, ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ, ਆਪ 'ਤੇ ਉਤਾਰਦਾ, ਹੋਰਾਂ ਨੂੰ ਵੀ ਤਾਰ ਦਿੰਦਾ, ਸਤਿਗੁਰੂ ਕਿਰਪਾ ਕਰੇ। ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾਲਤਾ, ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਮਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ 12:15 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ।

ਉਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇੱਕ ਵਜੇ ਤੋਂ ਲੈ ਕੇ ਡੇਢ ਵਜੇ ਤੱਕ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸੀਸਾਂ ਬਖਸ਼ਿਸ਼ ਕਰਨੀ, ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਹੋ। ਅੱਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਿਆਈ ਪੁਰਬ ਨੂੰ ਸੰਬੰਧਿਤ ਆਪਾਂ ਸਾਰਿਆਂ ਨੇ ਹਾਜ਼ਰੀਆਂ ਪਾ ਰਹੇ ਹਾਂ। ਸਭ ਨੂੰ ਲੱਖ ਲੱਖ ਵਧਾਈ। ਉੱਥੇ ਨਾਲ ਨਾਲ ਅੱਜ ਸੇਵਕ ਪਰਿਵਾਰ ਵੱਲੋਂ ਸਮਾਗਮ ਦੀ ਸੇਵਾ ਲਈ ਗਈ ਹੈ ਬੱਚੇ ਦੇ ਜਨਮਦਿਨ ਦੀ ਖੁਸ਼ੀ ਵਿੱਚ, ਅਤੇ ਪਰਿਵਾਰ ਨੂੰ ਸਤਿਗੁਰਾਂ ਨੇ ਆਪਣੇ ਦਾਤਾਂ ਦੇ ਵਿੱਚੋਂ PR ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਸ਼ੁਕਰਾਨਾ ਕਰਦੇ ਹਾਂ। ਸਮੂਹ ਸੇਵਕਾਂ ਨੇ ਸਤਿਗੁਰਾਂ ਦੀ ਪਾਵਨ ਦਰਬਾਰ ਦੇ ਵਿੱਚ ਅੱਜ ਲੰਗਰਾਂ ਦੀ ਸੇਵਾ ਲਈ ਗਈ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਆਓ ਰਲ ਕੇ ਇੱਕ ਅਸੀਸ ਦਾ ਸ਼ਬਦ ਗਾਇਨ ਕਰਕੇ ਉਪਰੰਤ ਸਮਾਪਤੀ ਹੈ। ਆਓ ਰਲ ਕੇ ਆਪਾਂ ਸਾਰੇ ਜਾਣੇ ਸ਼ਬਦ

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਆਪ ਜੀ ਨੇ ਕੀਰਤਨ ਸਰਵਣ ਕੀਤਾ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਸਵਿਤਨਿਕ ਸੇਵਾ ਪ੍ਰਵਾਨ ਕਰਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਭਾਈ ਸਾਹਿਬ ਜੀ ਨੂੰ ਜੀ ਆਇਆ, ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਸਰਵਣ ਕਰਨਾ ਹੈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੀ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ,
3: ਵਾਹਿਗੁਰੂ,
2: ਵਾਹਿਗੁਰੂ,
3: ਵਾਹਿਗੁਰੂ,
2: ਵਾਹਿਗੁਰੂ,
3: ਵਾਹਿਗੁਰੂ, ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

0: ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ,
0: ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ,
0: ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਇਸ ਪਾਵਨ ਪਵਿੱਤਰ ਸਥਾਨ 'ਤੇ ਪਹੁੰਚਿਆ ਔਰ ਪਹੁੰਚ ਰਿਹਾ। ਸਭ ਤੋਂ ਪਹਿਲਾਂ ਦਾਸ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਮੁਰਸ਼ਦ ਮਹਾਂਪੁਰਖ ਹਾਜ਼ਰ ਨਾਜ਼ਰ, ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੂਹ ਮਹਾਂਪੁਰਖ, ਸਮੂਹ ਰੱਬ ਰੂਪ ਸੰਗਤਾਂ, ਸਭ ਦੇ ਚਰਨਾਂ ਦੇ ਉੱਤੇ ਮੈਂ ਸੁਰਤੀ ਨਾਲ ਮੱਥਾ ਟੇਕਦਾ ਹੋਇਆ ਕੀਰਤਨ ਨੂੰ ਪ੍ਰਾਰੰਭ ਕਰਨ ਦੀ ਆਗਿਆ ਮੰਗ ਰਿਹਾ ਜੀ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਕੀਰਤਨ ਨੂੰ ਪ੍ਰਾਰੰਭ ਕਰਨ ਦੀ ਦਿਓ ਆਗਿਆ। ਸਾਰੀ ਸੰਗਤ ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ
1: ਦੀਪ ਸਿੰਘ ਜੀ।
0: ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਪੂ ਦੀਪ ਸਿੰਘ ਜੀ ਬੈਠੇ। ਪਹਿਲੇ 7-8 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਸਾਰੇ ਹਾਜ਼ਰੀ ਲਾਇਓ। ਮੇਰੀ ਬੇਨਤੀ, ਥੋੜ੍ਹਾ ਥੋੜ੍ਹਾ ਅੱਗੇ ਅੱਗੇ ਆ ਜਾਓ, ਸਾਰੀ ਸੰਗਤ ਨਾਲ ਨਾਲ ਹੋ ਜਾਓ। ਇੱਧਰੋਂ ਵੀ ਭੈਣਾਂ ਨੂੰ ਬੇਨਤੀ, ਸਾਰੀਆਂ ਭੈਣਾਂ ਨਾਲ ਨਾਲ ਹੋ ਜਾਓ। ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ। ਥੋੜ੍ਹਾ ਜਿਹਾ ਸਮਾਂ ਲਾਹੇ ਪੂਰੇ ਪੂਰੇ ਲੈਣ ਦਾ ਯਤਨ ਕਰਿਓ। ਸਾਰੇ ਅੱਗੇ ਅੱਗੇ ਆ ਜਾਓ ਗੁਰੂ ਜੀ ਦੀ ਮਿਹਰ ਨਾਲ। ਜਿਹੜੀਆਂ ਸੰਗਤਾਂ ਬਾਅਦ ਵਿੱਚ ਆਉਣਗੀਆਂ ਉਹ ਪਿੱਛੇ ਸਜਦੀਆਂ ਜਾਣਗੀਆਂ। ਜੁੜਿਓ ਜੀ ਪਿਆਰ ਨਾਲ ਕੀਰਤਨ ਦੇ ਰਸਤੇ ਵਿੱਚ।

0: ਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਇੱਦਾਂ ਨਹੀਂ, ਜਿੰਨਾ ਜ਼ੋਰ ਲਾ ਸਕਦੇ, ਜਿੰਨਾ ਪਿਆਰ ਨਾਲ ਕਹਿ ਸਕਦੇ, ਧੰਨ ਗੁਰੂ ਰਾਮਦਾਸ ਜੀ,
2: ਧੰਨ ਗੁਰੂ ਰਾਮਦਾਸ ਜੀ।
0: ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ
2: ਦੀਪ ਸਿੰਘ ਜੀ।
0: ਇੱਕ ਬੇਨਤੀ ਕਰਕੇ ਫਿਰ ਆਪਾਂ ਸ਼ਬਦ ਪੜ੍ਹੀਏ ਸਾਰੇ ਰਲ ਕੇ। ਜਿਵੇਂ ਕੀੜੀ ਬਾਰੇ ਇਹ ਕਿਹਾ ਜਾਂਦਾ ਹੈ, ਦੀਵਾਰ ਵਿੱਚ ਕੀੜੀ ਵੇਖਦੀ ਹੈ ਸੁਰਾਖ ਕਿੱਥੇ ਹੈ, ਸੁਰਾਖ ਛੇਕ ਕਿੱਥੇ। ਇਸੇ ਤਰ੍ਹਾਂ ਕਈਆਂ ਦੀ ਬਿਰਤੀ ਇਹੋ ਹੀ ਹੁੰਦੀ ਹੈ ਦੂਜਿਆਂ ਦੇ ਔਗਣਾਂ ਨੂੰ ਵੇਖਣ ਦੀ, ਔਗਣਾਂ ਨੂੰ, ਇਹਦੇ ਅੰਦਰ ਔਗਣ ਕਿਹੜਾ ਭਰਿਆ ਹੋਇਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸੰਗਤ ਵਿੱਚ ਅਸੀਂ ਬੈਠੇ ਹਾਂ, ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹਾਂ, ਉਹਨਾਂ ਨੇ ਸਾਨੂੰ ਔਗਣ ਵੇਖਣੇ ਨਹੀਂ ਸਿਖਾਏ। ਉਹਨਾਂ ਨੇ ਇਹ ਸੁਮਤ ਦਿੱਤੀ ਹੈ ਭਾਈ, ਔਗਣ ਜੇ ਵੇਖਣੇ ਤਾਂ ਆਪਣੇ ਵੇਖ। ਜਦੋਂ ਆਪਣੇ ਅੰਦਰ ਝਾਤੀ ਮਾਰੇਗਾ ਨਾ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਜਦੋਂ ਆਪਣੇ ਅੰਦਰ ਝਾਤੀ ਮਾਰੇਗਾ, ਆਪਣੇ ਤੋਂ ਵੱਡਾ ਗੁਣਾਗਾਰ ਦੂਜਾ ਨਜ਼ਰ ਹੀ ਕੋਈ ਨਹੀਂ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ,
2: ਧੰਨ ਗੁਰੂ ਰਾਮਦਾਸ।
0: ਔਗਣ ਵੇਖਣ ਦਾ ਸੁਭਾਅ ਨਹੀਂ ਨਾ ਜਾਂਦਾ ਤੇ ਆਪਣੇ ਔਗਣ ਵੇਖੀਏ, ਤੇ ਜੇ ਗੁਣ ਵੇਖਣੇ ਨੇ ਉਹ ਦੂਜਿਆਂ ਦੇ ਵੇਖੀਏ, ਦੂਜਿਆਂ ਦੇ। ਸੱਚਾਈ ਏ, ਜਦੋਂ ਕਿਸੇ ਦੂਜੇ ਵੱਲ ਵੇਖਾਂਗੇ ਨਾ, ਲੱਭਣਾ ਚਾਹਵਾਂਗੇ, ਉਹਦੇ ਅੰਦਰੋਂ ਕੋਈ ਨਾ ਕੋਈ ਗੁਣ ਲੱਭ ਜ਼ਰੂਰ ਪੈਣਾ। ਅਤੇ ਮਹਾਰਾਜ ਨੇ ਇਹ ਬਚਨ ਕੀਤੇ ਨੇ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀ ਹੈ, ਸਾਂਝ ਕਰਨੀ ਗੁਣਾਂ ਦੀ, ਕਰ ਲੱਭਣੇ ਨੇ ਗੁਣ ਲੱਭ ਦੂਜਿਆਂ ਦੇ ਅੰਦਰੋਂ, ਨੁਕਸ ਨਾ ਲੱਭ। ਨੁਕਸ ਵੇਖਣੇ ਅਤੇ ਆਪਣੇ ਵੇਖ, ਆਪਣੇ। ਰੋਜ਼ਾਨਾ ਗੁਰੂ ਜੀ ਦੀ ਮਿਹਰ ਦੇ ਨਾਲ ਜਿਹੜੀਆਂ ਸੰਗਤਾਂ ਜੁੜਦੀਆਂ ਨੇ ਉਹਨਾਂ ਨੂੰ ਪਤਾ ਹੈ, 3 ਤੋਂ 4 ਦੁਪਹਿਰੀ, ਰਾਤੀ 10 ਤੋਂ 11 PTC ਸਿਮਰਨ TV ਚੈਨਲ 'ਤੇ 2 ਵੇਲੇ ਕੀਰਤਨ ਚੱਲਦਾ ਹੈ 10 ਦਾ। ਜਿਹੜੇ ਉਸ ਵੇਲੇ ਨਹੀਂ ਵੇਖ ਸਕਦੇ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ YouTube 'ਤੇ ਜਾ ਕੇ ਜਿਸ ਟਾਈਮ ਮਰਜ਼ੀ ਵੇਖ ਲਿਆ ਕਰੋ। ਜਿਹੜੀਆਂ ਸੰਗਤਾਂ ਵੇਖਦੀਆਂ ਉਹਨਾਂ ਨੂੰ ਪਤਾ ਹੈ। ਮੈਂ ਇੱਕੋ ਚੀਜ਼ 'ਤੇ ਜ਼ੋਰ ਦੇਣਾ, ਸਿੱਖ ਬਾਅਦ ਵਿੱਚ, ਹਿੰਦੂ ਬਾਅਦ ਵਿੱਚ, ਮੁਸਲਮਾਨ ਬਾਅਦ 'ਚ, ਕਿਸੇ ਜਾਤ ਪਾਤ ਕੌਮ ਧਰਮ ਦੇ ਮਜ਼ਹਬ ਦੇ, ਅਸੀਂ ਬਾਅਦ ਵਿੱਚ ਪਹਿਲੇ ਚੰਗੇ ਬੰਦੇ ਬਣੋ, ਨੇਕ ਇਨਸਾਨ ਬਣੋ। ਨੇਕ ਇਨਸਾਨ ਤੂੰ ਪਾਏ ਨੇ ਉੱਤੋਂ ਦੀ ਗਤਰੇ, ਉਹ ਫਿਰ ਵੀ ਦੂਜਿਆਂ ਨੂੰ ਧੋਖਾ ਦੇਣ ਲੱਗਿਆਂ ਸੰਗਦਾ ਨਹੀਂ, ਤੇਰਾ ਗਤਰਾ ਪਾਇਆ ਕੀ ਕਹੇਗਾ। ਮੈਂ ਨਹੀਂ ਕਹਿੰਦਾ ਗਤਰੇ ਨਾ ਪਾਓ, ਮੈਂ ਵੀ ਪਾਇਆ, ਅੰਮ੍ਰਿਤ ਛਕਣਾ ਜ਼ਰੂਰੀ ਹੈ, ਪਰ ਅੰਮ੍ਰਿਤ ਜੋ ਕਹਿੰਦਾ ਉਹਨੂੰ ਮੰਨ ਵੀ ਤਾਂ ਸਹੀ। ਤੂੰ ਹਿੰਦੂ ਹੈ, ਰੋਜ਼ ਜਾ ਕੇ ਮੰਦਰਾਂ ਵਿੱਚ ਮੱਥੇ ਟੇਕਦਾ, ਪਰ ਪਿਆਰੇ ਆ, ਧੀਆਂ ਭੈਣਾਂ ਦਾ ਧਨ ਖਾਣ ਲੱਗਿਆਂ, ਉਹਨਾਂ ਨਾਲ ਧੋਖਾ ਕਰਨ ਲੱਗਿਆਂ, ਉਹਨਾਂ ਦੀ ਪਿੱਠ ਵਿੱਚ ਛੁਰੀ ਮਾਰਨ ਲੱਗਿਆਂ, ਸਕਿੰਟ ਨਹੀਂ ਲਾਉਂਦਾ, ਤੇਰਾ ਮੰਦਰਾਂ ਵਿੱਚ ਜਾਇਆ ਕੀ ਕਹੇਗਾ। ਭਾਈ ਚੰਗਾ ਬੰਦਾ ਬਣ ਜਾ, ਨੇਕ ਇਨਸਾਨ ਬਣ ਜਾ। ਨੇਕ ਇਨਸਾਨ ਕਦੀ ਵੀ ਦੂਜਿਆਂ ਦੇ ਮੂੰਹ ਦੇ ਵਿੱਚੋਂ ਗਰਾਈਆਂ ਖਿੱਚੇਗਾ ਨਹੀਂ, ਗਰਾਈਆਂ ਪਾਏਗਾ ਜ਼ਰੂਰ। ਨੇਕ ਇਨਸਾਨ ਇਹ ਅਰਦਾਸਾਂ ਕਰੇਗਾ, ਦੱਤਿਆ ਜਿਹੜਾ ਮੈਨੂੰ ਸੁੱਖ ਮਿਲਿਆ ਸਭ ਨੂੰ ਮਿਲੇ, ਤੇ ਜਿਹੜਾ ਮੈਨੂੰ ਦੁੱਖ ਮਿਲਿਆ ਕਿਸੇ ਨੂੰ ਵੀ ਨਾ ਦੇਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਨੇਕ ਇਨਸਾਨ ਜਿਹੜਾ ਬੰਦਾ ਉਹ ਅਰਦਾਸਾਂ ਕਰੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
2: ਸਰਬਤ ਦਾ।
0: ਨੇਕ ਇਨਸਾਨ ਚੰਗੇ ਬੰਦੇ ਬਣੀਏ। ਦੂਜਿਆਂ ਦੇ ਔਗਣ ਨਾ ਵੇਖੋ, ਔਗਣ ਵੇਖਣ ਦੀ ਆਦਤ ਪੈ ਹੀ ਗਈ ਹੈ ਤੇ ਆਪਣੇ ਜ਼ਰੂਰ ਵੇਖੋ। ਦੂਜਿਆਂ ਦੇ ਅੰਦਰੋਂ ਗੁਣ ਲੱਭੋ, ਗੁਣ ਲੱਭੋਗੇ ਕਿਤੋਂ ਨਾ ਕਿਤੋਂ ਲੱਭ ਹੀ ਜਾਣਾ, ਗੁਣ ਮੰਗਤੇ 'ਚੋਂ ਵੀ ਲੱਭ ਜਾਏਗਾ। ਅਤੇ ਮਾਫ਼ੀ ਦੇਣਾ ਜੇ ਔਗਣ ਵੇਖਣ 'ਤੇ ਆਓਗੇ ਨਾ, ਜਿਨ੍ਹਾਂ ਨੇ ਔਗਣ ਲੱਭਣੇ ਨੇ ਉਹਨਾਂ ਨੇ ਤਾਂ ਰੱਬ ਨੂੰ ਵੀ ਨਹੀਂ ਛੱਡਿਆ, ਰੱਬ ਨੂੰ ਵੀ ਤਾਨੇ ਮਾਰਦੇ ਤੂੰ ਮੈਨੂੰ ਦਿੱਤਾ ਕੀ ਹੈ। ਹੈਂਜੀ, ਸੱਚਾਈ ਹੈ, ਸੱਚਾਈ ਕਹਿ ਰਹੇ ਹਾਂ। ਜਿਨ੍ਹਾਂ ਨੇ ਔਗਣ ਵੇਖਣੇ ਨੇ, ਦੋਸ਼ ਵੇਖਣੇ, ਉਹਨਾਂ ਨੇ ਰੱਬ ਦੇ ਵਿੱਚੋਂ ਵੀ ਦੋਸ਼ ਕੱਢ ਦਿੱਤੇ। ਬਾਬਾ ਨਾਨਕ ਉਹੋ ਹੀ ਸੀ, ਪਿਆਰ ਕਰਨ ਵਾਲਿਆਂ ਨੇ ਇੰਤਹਾ ਬੇ ਇੰਤਹਾ ਪਿਆਰ ਕੀਤਾ, ਹੱਦ ਹੀ ਨਹੀਂ ਛੱਡੀ ਪਿਆਰ ਕਰਨ ਦੀ। ਕਹਿ ਦਿੱਤਾ ਕਿਸ ਕੀ ਕੋਈ ਕੋਈ ਮੰਝ ਨੇ ਮਾਣੀ, ਇੱਕ ਤੋਂ ਭਾਈ ਲਹਿਣਾ ਜੀ ਵਰਗਿਆਂ ਨੇ, ਅਤੇ ਕਈ ਇਹੋ ਜਿਹੇ ਵੀ ਤੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੀ ਪੱਥਰ ਮਾਰੇ ਸੀ, ਉਹਨਾਂ ਨੂੰ ਤਾਂ ਗੁਣ ਨਜ਼ਰ ਹੀ ਨਹੀਂ ਆਇਆ ਬਾਬੇ ਵਿੱਚ ਕੋਈ। ਇਹ ਮੇਰੀ ਬੇਨਤੀ ਹੈ, ਸੁਭਾਅ

9 ਨੰਬਰ ਅੰਗ ਦੇ ਉੱਤੇ ਇਹ ਸਵਈਆ ਦਰਜ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹੇ ਧਰੀ। ਰਾਤੀ ਗੁਰਮੁਖਾਂ ਨੇ ਅਨਾਊਂਸਮੈਂਟ ਕੀਤੀ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ। ਕੱਲ੍ਹ ਆਪਾਂ ਮਨਾਇਆ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ। ਕੱਲ੍ਹ ਦੇ ਦੀਵਾਨ ਵਿੱਚ ਉਹ ਸੇਵਾ ਮਹਾਰਾਜ ਜੀਆਂ ਨੇ ਲਈ ਸੀ। ਆਓ ਸਾਰੀ ਸੰਗਤ ਹੁਣ ਪੰਚਮ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ, ਸਾਰੀ ਸੰਗਤ ਕਿਰਪਾ ਕਰਿਓ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ ਵਿੱਚ, ਬੇਸ਼ੱਕ ਸ਼ਬਦ ਕੱਢ ਲਓ, ਉੱਦਾਂ ਫੋਨ ਕਰਨੇ ਸੁਣਨੇ ਨਹੀਂ, ਵਟਸਐਪ ਫੇਸਬੁੱਕਾਂ ਨਹੀਂ ਚਲਾਉਣੀਆਂ, ਸ਼ਬਦ ਪੜ੍ਹਨ ਵਾਸਤੇ ਸਹਾਰਾ ਲੈਣਾ ਚਾਹੋ ਬੇਸ਼ੱਕ ਲੈ ਲਓ। ਵੈਸੇ ਤੁਹਾਡੇ ਸਕਰੀਨ 'ਤੇ ਵੀ ਨਾਲ ਨਾਲ ਸ਼ਬਦ ਲਿਖਿਆ ਆਉਂਦਾ, ਉੱਚੀ ਉੱਚੀ ਪੜ੍ਹਿਓ ਇਹ ਸ਼ਬਦ। ਮੇਰੀ ਬੇਨਤੀ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹੇ ਧਰੀ, ਪੜ੍ਹਿਓ ਜੀ ਪਿਆਰ ਨਾਲ।

0: ਸਾਰੀ ਸੰਗਤ ਸਤਿਗੁਰਾਂ ਦੇ ਪਿਆਰ ਵਿੱਚ ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਧੰਨ ਗੁਰੂ ਰਾਮਦਾਸ ਜੀ,
2: ਧੰਨ ਗੁਰੂ ਰਾਮਦਾਸ ਜੀ।
0: ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ
1: ਦੀਪ ਸਿੰਘ ਜੀ।
0: ਗੁਰੂ ਅਰਜਨ ਦੇ ਪਾਤਸ਼ਾਹ ਆਪ ਨਿਰੰਕਾਰ ਰੱਬ ਦਾਤੇ ਰੱਬ
3: ਰੱਬ
0: ਰੱਬ ਵਿੱਚ ਤੇ ਪੰਜਵੇਂ ਗੁਰੂ ਨਾਨਕ ਵਿੱਚ ਫਰਕ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਕੋਈ ਫਰਕ ਹੈ ਹੀ ਨਹੀਂ, ਹੈ ਹੀ ਨਹੀਂ। ਭੰਨ ਮਥਰਾ ਕੱਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਔਰ ਕਿਸੇ ਦਾ ਦੁੱਖ ਮਹਾਰਾਜ ਵੇਖ ਨਹੀਂ ਸੀ ਸਕਦੇ, ਕਿਸੇ ਦਾ ਦੁੱਖ ਮਹਾਰਾਜੀਆਂ ਕੋਲੋਂ ਵੇਖਿਆ ਨਹੀਂ ਸੀ ਜਾਂਦਾ। ਦਿਆਲੂ ਕਰਦਾ, ਦਿਆਲੂ ਅੱਤ ਦਾ ਦਿਆਲੂ ਕਰਦਾ। ਇਹ ਦਿਆਲਤਾ ਹੀ ਸੀ ਮਹਾਰਾਜ ਜੀ ਦੀ, ਜਿਹੜਾ ਕੱਲ ਪਹਿਲੇ ਪ੍ਰਕਾਸ਼ ਪੁਰਬ ਦਾ ਦਿਨ ਲੰਘਿਆ। ਮਹਾਰਾਜ ਜੀਆਂ ਦੀ ਦਿਆਲਤਾ ਸੀ, ਸਾਡੀ ਝੋਲੀ ਦੇ ਵਿੱਚ ਬਾਣੀ ਦਾ ਜਹਾਜ਼ ਪਾਇਆ। ਸਤਿਗੁਰਾਂ ਦੀ ਦਿਆਲਤਾ, ਇਹ ਸਤਿਗੁਰਾਂ ਦੀ ਦਿਆਲਤਾ ਹੀ ਸੀ। ਡੱਠੇ ਸਭੇ ਥਾਂ ਨਹੀਂ ਤੁਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਥਾਨ ਸਾਡੇ ਹੀ ਝੋਲੀ 'ਚ ਪਾਇਆ। ਮਹਾਰਾਜ ਜੀਆਂ ਦੀ ਦਿਆਲਤਾ। ਇੱਕ ਜ਼ਿਕਰ ਮੇਰਾ ਚਿੱਤ ਕਰਦਾ, ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਪਰ ਉਪਕਾਰਾਂ ਦਾ ਮੀਂਹ ਵਰਸਾਉਣ ਵਾਲਾ ਸਤਿਗੁਰੂ ਮੇਰਾ ਪੰਜਵਾਂ ਗੁਰੂ ਨਾਨਕ ਅੱਜ ਪਹੁੰਚੇ ਨੇ ਪਿੰਡ ਬੈੜਵਾਲ, ਲਾਹੌਰ ਦੇ ਕੋਲ ਇਲਾਕਾ। ਜਦੋਂ ਪਹੁੰਚੇ, ਇਹ ਆਪਣਾ ਆਪਣਾ ਵਿਸ਼ਵਾਸ ਹੈ, ਆਪਣੀ ਆਪਣੀ ਸ਼ਰਧਾ। ਇਹ ਪਿਆਰਿਓ, ਇਹ ਤੇ ਸਤਿਗੁਰੂ ਨੇ, ਸਤਿਗੁਰੂ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਦੇ ਨਾਲ ਕਈ ਸੰਤ ਬਣ ਜਾਂਦੇ ਨੇ। ਆਪਣਾ ਆਪਣਾ ਵਿਸ਼ਵਾਸ ਹੈ, ਮੇਰਾ ਵਿਸ਼ਵਾਸ ਇਹ ਕਹਿੰਦਾ ਹੈ। ਇਹ ਤੇ ਸਤਿਗੁਰੂ ਨੇ ਪਿਆਰਿਓ, ਜਿੱਥੇ ਸਤਿਗੁਰਾਂ ਦਾ ਕੋਈ ਰੰਗਿਆ ਮਹਾਂਪੁਰਖ ਰੰਗਿਆ ਗੁਰਸਿੱਖ ਵੀ ਚਲਿਆ ਜਾਵੇ ਨਾ, ਜਿਨ੍ਹੇ ਆਪਣੀਆਂ ਇੰਦਰੀਆਂ ਨੂੰ ਸਾਧਿਆ ਹੋਵੇ, ਜਿੱਥੇ ਉਹ ਚਲਿਆ ਜਾਵੇ ਉਹ ਇਕੱਲਾ ਨਹੀਂ ਜਾਂਦਾ, ਉਹਦੇ ਨਾਲ ਸ਼ਹੀਦੀ ਰੂਹਾਂ ਦੇ ਪੈਰੇ ਵੀ ਪਹੁੰਚ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ ਜੀ।
0: ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ
1: ਦੀਪ ਸਿੰਘ ਜੀ।
0: ਜਿੱਥੇ ਪਿਆਰ ਵਾਲੇ ਗੁਰਸਿੱਖ ਚਲੇ ਜਾਣ, ਇਹ ਨਾ ਸਮਝਿਓ ਇਕੱਲੇ ਆਏ ਨੇ ਮਹਾਂਪੁਰਖ, ਇਕੱਲੇ ਆਏ ਨੇ ਗੁਰਸਿੱਖ, ਉਹਨਾਂ ਦੇ ਨਾਲ ਸ਼ਹੀਦੀ ਫੌਜਾਂ ਦੇ ਪਹਿਰੇ ਵੀ ਆਉਂਦੇ ਨੇ, ਪਹਿਰੇ ਵੀ। ਤੇ ਜਿੱਥੇ ਸਤਿਗੁਰੂ ਗਏ ਹੋਣ, ਉੱਥੇ ਤੇ ਫਿਰ ਕਿਆ ਹੀ ਬਾਤਾਂ ਨੇ। ਸਤਿਗੁਰਾਂ ਨੇ ਚਰਨ ਪਾਏ, ਸਾਰੀਆਂ ਸੰਗਤਾਂ ਨੇ ਮਹਾਰਾਜ ਜੀਆਂ ਨੂੰ ਜੀਆਂ ਆ ਕਿਹਾ, ਫੁੱਲਾਂ ਦੀ ਵਰਖਾ ਕੀਤੀ, ਮਹਾਰਾਜ ਜੀਆਂ ਨੂੰ ਨਗਰ ਦੇ ਵਿੱਚ ਦਾਖਲ ਕਰਵਾਇਆ, ਚਰਨ ਪਵਾਏ। ਅਤੇ ਇਹ ਪਿੰਡ ਦਾ ਮੁਖੀ ਸੀ ਚੌਧਰੀ ਹੇਮਰਾਜ। ਜਦੋਂ ਉਹਨੂੰ ਪਤਾ ਲੱਗਾ, ਉਹ ਵੀ ਸਤਿਕਾਰ ਵਜੋਂ ਆਇਆ, ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਦਾ ਤਰਸ ਵਰਤਿਆ, ਆਪ ਜੀਆਂ ਨੇ ਚਰਨ ਪਾਏ ਨੇ ਇਸ ਨਗਰ ਦੇ ਵਿੱਚ, ਅਤੇ ਕਿਰਪਾ ਕਰੋ ਮੇਰੀ ਹਵੇਲੀ 'ਚ ਵੀ ਚਰਨ ਪਾ ਦਿਓ। ਅਤੇ ਪਰ ਉਪਕਾਰਾਂ ਦਾ ਮੀਂਹ ਵਰਸਾਉਣ ਵਾਲੇ ਸਤਿਗੁਰੂ ਇਹਦੇ ਗ੍ਰਹਿ ਵਿਖੇ ਗਏ, ਸਾਰੀਆਂ ਸੰਗਤਾਂ ਪਹੁੰਚੀਆਂ ਨਾਲ। ਅਤੇ ਇਹਨੇ ਨਾ ਇੱਕ ਬੇਨਤੀ ਕਰਤੀ, ਬੇਨਤੀ ਪਤਾ ਕੀ, ਮਹਾਰਾਜ ਬੜੀ ਵੱਡੀ ਮੁਸ਼ਕਲ ਹੈ ਸਾਡੇ ਪਿੰਡ ਦੇ ਵਿੱਚ। ਸਤਿਗੁਰੂ ਕਹਿੰਦੇ, ਭਾਈ ਕੀ ਮੁਸ਼ਕਲ ਹੈ? ਕਹਿੰਦੇ ਸਾਡੇ ਪਿੰਡ ਦੇ ਵਿੱਚ ਤਕਰੀਬਨ 11 ਖੂਹ ਨੇ, ਅਤੇ 11 ਦੇ 11 ਖੂਹਾਂ ਦਾ ਜਿਹੜਾ ਪਾਣੀ ਹੈ ਨਾ, ਉਹ ਖਾਰਾ ਹੈ, ਖਾਰਾ। ਇਹ ਕਹਿਣ 'ਚ ਬੜੀ ਸੌਖੀ ਗੱਲ ਹੈ, ਖਾਰਾ ਪਾਣੀ ਬੰਦਾ ਪੀ ਨਹੀਂ ਸਕਦਾ, ਨਹਾ ਨਹੀਂ ਸਕਦਾ, ਕੋਈ ਕਿਸੇ ਕੰਮ ਨਹੀਂ ਆਉਂਦਾ, ਹੱਡੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਜੇ ਉਹ ਵਰਤਣਾ ਸ਼ੁਰੂ ਕਰਦੀ ਹੈ, ਜ਼ਿਆਦਾ ਟਾਈਮ ਵਰਤੀ ਜਾਈਏ ਵਰਤੀ ਜਾਈਏ। ਕਿੱਡੀ ਵੱਡੀ ਮੁਸ਼ਕਲ, ਮਹਾਰਾਜ 11 ਖੂਹ ਨੇ ਅਤੇ 11 ਦੇ 11 ਖੂਹਾਂ ਦਾ ਪਾਣੀ ਖਾਰਾ। ਆਪ ਜੀ ਜੇ ਆਏ ਹੋ ਤਾਂ ਕਿਰਪਾ ਕਰਕੇ ਜਾਓ, ਬਖਸ਼ਿਸ਼ ਕਰਕੇ ਜਾਓ। ਅਤੇ ਮਹਾਰਾਜ ਜੀਆਂ ਨੇ ਉਸ ਵੇਲੇ ਬਚਨ ਪਤਾ ਕੀ ਕੀਤਾ, ਕਹਿੰਦੇ ਚੌਧਰੀ ਨਿਰੰਕਾਰ ਵੱਲੋਂ ਇਹ ਖੁੱਲ੍ਹਾ ਭੰਡਾਰ ਹੈ ਪਾਣੀ ਦਾ, ਪਰ ਤੁਹਾਡੇ ਨਗਰ ਦੇ ਵਿੱਚ ਖਾਰਾ ਹੈ, ਇਹਦਾ ਕਾਰਨ ਪਤਾ ਕੀ ਹੈ? ਮਹਾਰਾਜ ਜੀ ਦੱਸੋ, ਮਹਾਰਾਜ ਕਹਿਣ ਲੱਗੇ ਇਹ 11 ਖੂਹਾਂ ਦਾ ਪਾਣੀ ਖਾਰਾ ਪਤਾ ਕਿਉਂ ਏ? ਕਿਉਂਕਿ ਤੁਹਾਡੇ ਨਗਰ ਵਾਲਿਆਂ ਦੇ ਪੁੰਨ ਘੱਟ ਗਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਕਿ ਕੁਦਰਤ ਵੱਲੋਂ ਮਿਲੀ ਹੋਈ ਇਹ ਖੁੱਲੀ ਚੀਜ਼ ਵੀ ਤੁਹਾਡੇ ਇਲਾਕੇ ਦੇ ਵਿੱਚ ਖਾਰੀ ਆ ਰਹੀ, ਤੁਹਾਡੇ ਪਿੰਡ ਦੇ ਬੰਦਿਆਂ ਦੇ ਨਾ ਪੁੰਨ ਘੱਟ ਗਏ ਨੇ। ਪੁੰਨ ਜਦੋਂ ਪੁੰਨ ਘੱਟਦੇ ਆ ਨਾ, ਫਿਰ ਪਿਆਰੇ ਉਹ ਸਿੱਧੇ ਕੰਮ ਵੀ ਪੁੱਠੇ ਪੈਣ ਲੱਗ ਪੈਂਦੇ ਨੇ। ਆਹੀ ਤੇ ਗੱਲ ਕਹੀ ਸੀ ਧਰੂ ਦੀ ਮਾਂ ਨੇ, ਜਦੋਂ ਧਰੂ ਨੂੰ ਫੜ ਕੇ ਠਾਇਆ ਸੀ ਨਾ ਸਤੇਲੀ ਮਾਂ ਨੇ ਰਾਜੇ ਪਿਤਾ ਦੀ ਗੋਦ ਵਿੱਚੋਂ, ਤੇ ਜਾ ਕੇ ਉਹਨੇ ਪੁੱਛਿਆ ਸੀ, ਮਾਂ ਦੱਸ ਤੂੰ ਰਾਜੇ ਦੀ ਰਾਣੀ ਹੈ ਕਿ ਨੌਕਰਾਣੀ? ਕਹਿੰਦੀ ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਕਹਿੰਦੀ ਉਹਨਾਂ ਤੇ ਮੈਂ ਰਾਣੀ ਆ, ਪਰ ਰਾਣੀ ਬਣ ਕੇ ਕੋਈ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਇਸ ਕਰਕੇ ਰਾਣੀ ਹੋਣ ਦੇ ਬਾਵਜੂਦ ਵੀ ਮੈਨੂੰ ਨੌਕਰਾਣੀਆਂ ਵਾਲਾ ਜੀਵਨ ਬਤੀਤ ਕਰਨਾ ਪੈ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਇਹ ਮੇਰੀ ਬੇਨਤੀ ਹੈ, ਬੇਨਤੀ, ਅਸੀਂ ਕਈ ਪੁੰਨ ਬਣਾਉਂਦੇ ਜ਼ਰੂਰ ਹਾਂ, ਪੁੰਨ ਬਣਾਓ ਵੀ ਜ਼ਰੂਰ ਅਤੇ ਪੁੰਨਾਂ ਨੂੰ ਸਾਂਭ ਕੇ ਵੀ ਰੱਖੋ। ਇਹ ਬਾਬਾ ਆਨੰਦ ਸਿੰਘ ਸਾਹਿਬ ਜੀ ਦਾ ਬਚਨ ਹੈ, ਪੁੰਨ ਬਣਾਉਣੇ ਬੜੇ ਔਖੇ ਪਰ ਸੰਭਾਲਣੇ ਉਤੋਂ ਵੀ ਔਖੇ। ਨਾਮ ਜਪਣਾ ਔਖਾ, ਕਹਿੰਦੇ ਸਾਂਭਣਾ ਉਤੋਂ ਵੀ ਔਖਾ, ਉਤੋਂ ਵੀ। ਪੁੰਨ ਬਣਾਈਏ ਵੀ ਜ਼ਰੂਰ ਅਤੇ ਪੁੰਨਾਂ ਨੂੰ ਸਾਂਭੀਏ ਵੀ ਜ਼ਰੂਰ। ਸਭ ਕੁਝ ਪੁੰਨਾਂ ਦੀ ਰਾਸ ਦੇ ਉੱਤੇ ਖੜ੍ਹਾ। ਪਿਛਲਾ ਬੈਂਕ ਬੈਲੈਂਸ ਖਾਲੀ ਨਾ ਹੋਣ ਦਿਓ, ਨਾਲ ਨਾਲ ਭਰੀ ਵੀ ਜਾਓ ਖਾਤੇ ਪੁੰਨ ਕਰ ਕਰਕੇ। ਮਹਾਰਾਜ ਕਹਿੰਦੇ ਤੁਹਾਡੇ ਨਗਰ ਵਾਲਿਆਂ ਦੇ ਨਾ ਪੁੰਨ ਘੱਟ ਗਏ, ਅਤੇ ਇਹਨਾਂ ਨੇ ਫਿਰ ਹੱਥ ਜੋੜੇ, ਮਹਾਰਾਜ ਪੁੰਨ ਬਣਨਗੇ ਕਿਵੇਂ? ਕਹਿੰਦੇ ਤੁਹਾਡੇ ਪੁੰਨ ਘੱਟ ਗਏ, ਇੱਕ ਦੂਜੇ ਦਾ ਤਾਂ ਹੀ ਸਤਿਕਾਰ ਨਹੀਂ ਤੁਸੀਂ ਕਰਦੇ, ਤਾਂ ਹੀ ਕਲਾ ਕਲੇਸ਼ ਰਹਿੰਦਾ। ਅਤੇ ਇਹ ਮੇਰੀ ਬੇਨਤੀ, ਜੇ ਪੁੰਨ ਬਣਾਉਣੇ ਜੇ ਨਾ ਤੁਸੀਂ ਵੀ, ਇਹ ਬੜਾ ਸੌਖਾ ਢੰਗ ਏ ਬਾਬਾ ਆਨੰਦ ਸਿੰਘ ਜੀ ਦਾ ਬਚਨ ਖਿਰਦਿਆਂ 'ਤੇ ਲਿਖ ਲਿਓ। ਕਹਿੰਦੇ ਜੋੜਨ ਵਰਗਾ ਪੁੰਨ ਕੋਈ ਨਹੀਂ ਅਤੇ ਤੋੜਨ ਵਰਗਾ ਪਾਪ ਕੋਈ ਨਹੀਂ। ਜੁੜੋ ਅਤੇ ਜੋੜੀ ਚੱਲੋ, ਜੁੜੋ ਅਤੇ ਜੋੜੀ ਚੱਲੋ, ਜੁੜੋ ਅਤੇ ਜੋੜੀ ਚੱਲੋ, ਪੁੰਨ ਬਣਦੇ ਜਾਣਗੇ। ਇਹ ਨਗਰ ਵਾਸੀਆਂ ਨੇ ਚਰਨ ਫੜ ਲਏ। ਮਹਾਰਾਜ ਜੇ ਨੁਕਸ ਲੱਭ ਲਿਆ ਅਤੇ ਦਵਾਈ ਵੀ ਦੇ ਦਿਓ, ਜੇ ਪੁੰਨ ਘੱਟ ਗਏ ਬਣਨਗੇ ਕਿਵੇਂ ਪੁੰਨ? ਅਤੇ ਮਹਾਰਾਜ ਨੇ ਪਹਿਲਾ ਬਚਨ ਕੀਤਾ, ਕਹਿੰਦੇ ਇੱਕ ਤਾਂ ਸਾਰਾ ਪਿੰਡ ਗਰੀਬਾਂ ਦੀ ਸੇਵਾ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਗਰੀਬਾਂ ਦੀ ਸੇਵਾ ਕਰੋ, ਲੋੜਵੰਦਾਂ ਦੀ ਸੇਵਾ ਕਰੋ, ਪੁੰਨ ਬਣਨੇ ਸ਼ੁਰੂ ਹੋ ਜਾਣਗੇ। ਇਹ ਸੇਵਾ ਕਰਿਆ ਕਰੋ, ਸੇਵਾ। ਮੇਰੀ ਬੇਨਤੀ ਹੈ, ਲੋੜਵੰਦਾਂ ਦੀ ਸੇਵਾ, ਗੁਰੂ ਘਰਾਂ ਦੀ ਸੇਵਾ, ਲੰਗਰਾਂ ਦੀ ਸੇਵਾ, ਹੈਂਜੀ, ਗਰੀਬਾਂ ਅਨਾਥਾਂ ਦੀ ਸੇਵਾ ਕਰਿਆ ਕਰੋ। ਸੰਗਤ ਵਿੱਚ ਬੜੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਆਏ ਨੇ, ਇਹ ਵੀ ਸੇਵਾਵਾਂ ਦਾ ਹੌਕਾ ਦਿੰਦੇ ਨੇ, ਹੌਕਾ। ਕੋਈ ਵੀ ਸਾਧੂ ਜਨ ਆਵੇ, ਕੋਈ ਵੀ ਮਹਾਤਮਾ ਆਵੇ ਸੇਵਾ ਵਾਸਤੇ, ਤੇ ਪਿਆਰਿਓ ਕਿਤੇ ਵੀ ਪਿੱਛੇ ਨਹੀਂ ਹੋਣਾ। ਕਿ ਮੇਰੀ ਬੇਨਤੀ ਹੈ, ਬੇਨਤੀ, ਮਹਾਂਪੁਰਖਾਂ ਨੂੰ ਮੈਂ ਜੀਆਂ ਆਖਦਾ। ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮ।
0: ਨਹੀਂ ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ
1: ਸਿੰਘ ਜੀ।
0: ਕਹਿੰਦੇ ਇੱਕ ਤੇ ਸਾਰਾ ਪਿੰਡ ਗਰੀਬਾਂ ਅਨਾਥਾਂ ਦੀ ਲੋੜਵੰਦਾਂ ਦੀ ਸੇਵਾ ਕਰੋ, ਦੂਜਾ ਸਾਰਾ ਪਿੰਡ ਨਾਮ ਨਾਲ ਜੁੜੋ। ਨਾਮ ਨਾਲ, ਨਾਮ ਨਾਲ, ਜਦੋਂ ਬੰਦਾ ਨਾਮ ਨਾਲ ਜੁੜਦਾ ਪੁੰਨ ਬੰਨੇ ਸ਼ੁਰੂ ਹੋ ਜਾਂਦੇ, ਪਾਪਾਂ ਦੀ ਤਹਿ ਨੀਵੀਂ ਹੋਣੀ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਨੇ ਬਚਨ ਕੀਤੇ ਅਤੇ ਚੌਧਰੀ ਹੇਮ ਰਾਜ ਦੀ ਜਗ੍ਹਾ 'ਤੇ ਨਾ ਮਹਾਰਾਜ ਨੇ 13 ਦਿਨ ਸੁਖਮਨੀ ਸਾਹਿਬ ਦੇ ਪਾਠ ਚਲਾਏ। ਜਦੋਂ 13 ਦਿਨ ਸੁਖਮਨੀ ਸਾਹਿਬ ਜੀ ਦੇ ਪਾਠਾਂ ਦਾ ਚੱਲਿਆ ਨਾ ਪ੍ਰਵਾਹ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਜਗ੍ਹਾ 'ਤੇ ਬੈਠੇ ਸੀ ਨਾ, ਮਹਾਰਾਜ ਕਹਿੰਦੇ ਇੱਥੇ ਟੱਕ ਲਾਓ। ਜਦੋਂ ਟੱਕ ਲਾਇਆ ਤਾਂ ਪਿਆਰੇ ਉਹ ਮਹਾਰਾਜ ਜੀਆਂ ਨੇ ਉੱਥੇ ਸਾਰਿਆਂ ਦੀ ਡਿਊਟੀ ਲਾ ਕੇ ਜਦੋਂ ਖੂਹ ਪਟਵਾਇਆ ਨਾ, ਅਤੇ ਪਿਆਰੇ ਉਸ ਖੂਹ ਦਾ ਜਿਹੜਾ ਜਲ ਸੀ ਨਾ, ਉਹ ਮਿੱਠਾ ਨਿਕਲਿਆ, ਅੰਮ੍ਰਿਤ ਵਰਗਾ ਮਿੱਠਾ। ਆਖੋ ਧੰਨ ਗੁਰੂ ਰਾਮਦਾਸ ਜੀ,
1: ਧੰਨ ਗੁਰੂ ਰਾਮਦਾਸ।
0: ਸਾਰੇ ਬੜੇ ਖੁਸ਼ ਕਿ ਇਹ ਮਿੱਠਾ ਜਲ ਆਇਆ ਖੂਹ 'ਚੋਂ, ਅਤੇ ਫਿਰ ਬੇਨਤੀ ਕੀਤੀ, ਮਹਾਰਾਜ ਬੜੀ ਕਿਰਪਾ ਕੀਤੀ, ਖੂਹ ਦਾ ਜਲ ਮਿੱਠਾ ਹੈ, ਬਾਕੀ ਖੂਹਾਂ ਦਾ ਖਾਰਾ ਜਲ ਹੈ, ਪਰ ਸਤਿਗੁਰੂ ਇੱਕ ਬੇਨਤੀ ਹੈ, ਇੱਕ ਖੂਹ ਮਿੱਠਾ ਬਾਕੀ ਸਾਰੇ ਖਾਰੇ, ਇੱਥੇ ਤਾਂ ਭੀੜ ਲੱਗੀ ਰਹਿਣੀ, ਆਪਸ 'ਚ ਪਾਣੀ ਕਰਕੇ ਲੜਾਈਆਂ ਹੋ ਜਾਣੀਆਂ, ਬਾਕੀ ਵੀ ਕਿਰਪਾ ਕਰ ਦਿਓ। ਅਤੇ ਸਤਿਗੁਰਾਂ ਨੇ ਕਿਹਾ, ਤੁਸੀਂ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਪ੍ਰਵਾਹ ਚਲਾਓ, ਜਿਉਂ ਜਿਉਂ ਬਾਣੀ ਦੇ ਪ੍ਰਵਾਹ ਚਲਾਓਗੇ ਤਿਉਂ ਤਿਉਂ ਬਾਕੀ ਦੇ ਖੂਹਾਂ ਦਾ ਜਲ ਵੀ ਮਿੱਠਾ ਹੁੰਦਾ ਜਾਏਗਾ।
3: ਬੋਲੇ ਸੋ ਨਿਹਾਲ
4: ਸਤਿ ਸ੍ਰੀ ਅਕਾਲ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹ ਮੇਰੀ ਬੇਨਤੀ ਆ ਜੇ ਸਾਡੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਉਹ ਜਿਹੜੇ ਖਾਰੇ ਪਾਣੀ ਨੂੰ ਵੀ ਮਿੱਠਾ ਬਣਾ ਦਿੰਦੇ ਨੇ, ਅਤੇ ਜੇ ਇਉਂ ਕਹਿ ਲਓ ਸਾਡੇ ਵਰਗੇ ਖਾਰੇ ਹਿਰਦਿਆਂ ਨੂੰ ਵੀ ਮਿੱਠਾ ਬਣਾ ਸਕਦੇ ਨੇ, ਬੜੇ ਵੱਡੇ ਦਾਤੇ ਨੇ, ਬੜੇ ਵੱਡੇ। ਸਾਰੀ ਸੰਗਤ ਇੱਕ ਵਾਰੀ ਇਹ ਪੰਕਤੀਆਂ ਪੜ੍ਹਿਓ, ਸਿੱਧੀ ਧਾਰਨਾ 'ਚ ਮੈਂ ਪੜ੍ਹ ਰਿਹਾ, ਅਤੇ ਸਾਰਿਆਂ ਨੇ ਕਿਰਪਾ ਕਰਨੀ ਗੂੰਜਵੀਂ ਆਵਾਜ਼ ਵਿੱਚ ਇੱਕ ਇੱਕ 'ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਹਾਜ਼ਰੀ ਲਾਇਓ ਜੀ।

ਦੇ ਜਿੰਨੇ ਬੱਚੇ ਅੱਗੇ ਅੱਗੇ ਆ ਜਾਓ, ਆਪਾਂ ਸ਼ਬਦ ਜਿਹੜਾ ਸਮਾਪਤੀ ਵਾਲਾ ਸਾਰਿਆਂ ਨੇ ਰਲ ਮਿਲ ਕੇ ਪੜ੍ਹਨਾ। ਮੈਂ ਰਾਤੀ ਵੀ ਬੇਨਤੀ ਕੀਤੀ ਸੀ ਅਤੇ ਜਿਹੜੀਆਂ ਸੰਗਤਾਂ ਬੱਚਿਆਂ ਲਈ ਪ੍ਰਸ਼ਾਦ ਲਿਆਈਆਂ ਹੋਣ ਸਮਾਪਤੀ 'ਤੇ, ਫਿਰ ਸਾਰੇ ਬੱਚਿਆਂ ਨੂੰ ਅੱਗੇ ਅੱਗੇ ਆ ਜਾਓ, ਸਾਰੇ ਬੱਚੇ ਇੱਥੇ ਆ ਜਾਓ, ਭਾਵੇਂ ਸਟੇਜ 'ਤੇ ਆ ਜਾਓ ਭਾਵੇਂ ਅੱਗੇ ਆ ਜਾਓ। ਇਹ ਸ਼ਬਦ ਆਪਾਂ 5-7 ਮਿੰਟ ਪੜ੍ਹ ਕੇ ਨਾਲ ਹੀ ਫਿਰ ਫਤਿਹ ਬੁਲਾ ਦੇਣੀ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ, ਗੁਰੂ ਰਾਮਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਮੁਰਸ਼ਿਦ ਮਹਾਂਪੁਰਖ ਹਾਜ਼ਰ ਨਾਜ਼ਰ, ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ, ਸਮੂਹ ਰੱਬ ਰੂਪ ਸੰਗਤਾਂ ਦਾ, ਜਿਨ੍ਹਾਂ ਨੇ ਕੀਰਤਨ ਦੀ ਸੇਵਾ ਲਈ, ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ। ਗੁਰੂ ਰਾਮਦਾਸ ਜੀ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਮਿਹਰਾਂ ਕਰਨ। ਸ਼ਾਮ ਦਾ ਦੀਵਾਨ 7:15 ਤੋਂ 8:15 ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰਾ ਹੈ ਉੱਥੇ ਹੋਏਗਾ। 5-5 ਨੂੰ ਨਾਲ ਲੈ ਕੇ ਆਇਓ। ਫਿਰ ਆਪਾਂ ਕੱਲ੍ਹ ਮੈਲਬਰਨ ਚਲੇ ਜਾਣਾ ਅਤੇ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਹੋਣ ਮੈਲਬਰਨ ਵਾਲੇ ਪਾਸੇ, ਉਹਨਾਂ ਨੂੰ ਇਤਲਾਹ ਦੇ ਦੇਣਾ 6:30 ਤੋਂ 8 ਤੱਕ ਡੇਲੀ, 14 ਤੋਂ 25 ਤੱਕ ਨਾਨਕਸਰ ਗੁਰਦੁਆਰਾ ਲਿਨ ਬਰੁੱਕ ਵਿਖੇ ਡੇਲੀ ਸਮਾਗਮ ਹੋਣਗੇ। ਸ਼ਨੀਵਾਰ ਜਿਹੜਾ ਆ ਰਿਹਾ ਉਹ ਸ਼ਾਮੀ 4 ਤੋਂ 8 ਚੁਪਹਿਰਾ ਜਪ ਤਪ ਸਮਾਗਮ ਹੋਏਗਾ ਉੱਥੇ। ਜੋ ਤੁਹਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਹੋਣ ਉਹਨਾਂ ਨੂੰ ਤੁਸੀਂ ਇਨਫੋਰਮ ਕਰ ਦੇਣਾ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਬਾਕੀ ਇੰਸਟਾਗ੍ਰਾਮ 'ਤੇ ਜ਼ਰੂਰ ਮੈਨੂੰ ਫੋਲੋ ਕਰ ਲਿਓ, ਭਾਈ ਅਮਨਦੀਪ ਸਿੰਘ ਜੀ ਲਿਖ ਕੇ ਬੀਬੀ ਕੌਲਾਂ ਵਾਲੇ। ਰੋਜ਼ ਬੱਚਿਆਂ ਨੂੰ ਜੋੜਨ ਦੇ ਲਈ ਛੋਟੇ ਛੋਟੇ ਆਪਾਂ ਕਲਿੱਪ ਪਾਉਂਦੇ ਹਾਂ ਬੱਚੇ ਜੋੜਨ, ਅਤੇ ਯੂਟਿਊਬ 'ਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਕਰ ਲੈਣਾ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ, ਤੁਹਾਡੀ ਇਹ ਮਾਇਆ ਸਕੂਲਾਂ ਲਈ, ਹਸਪਤਾਲਾਂ ਲਈ, ਵਿਧਵਾ ਬੀਬੀਆਂ ਦੇ ਰਾਸ਼ਨ ਦੇ ਲਈ, ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਜੋ ਬਜ਼ੁਰਗਾਂ ਲਈ ਘਰ ਘਰ ਦੇ ਵਿੱਚ ਟਿਫਨ ਪਹੁੰਚਾਇਆ ਜਾਂਦਾ ਪੈਕ ਕਰਕੇ 2 ਵੇਲੇ ਦਾ ਲੰਗਰ, ਉਹਦੇ ਲਈ, ਅਤੇ ਸਰਾਂ ਦੀ ਸੇਵਾ ਜਿਹੜੀ ਚੱਲ ਰਹੀ ਦਰਬਾਰ ਸਾਹਿਬ ਦੇ ਕੋਲ, 45 ਤੋਂ 50 ਕਮਰੇ ਬਣ ਰਹੇ ਨੇ। ਅਤੇ ਨਾਲ ਮੈਂ ਬੇਨਤੀ ਕੀਤੀ ਸੀ ਏਸੀਆਂ ਦੀ ਸੇਵਾ ਵਾਸਤੇ, 28-29 ਏਸੀ ਚਾਹੀਦੇ ਨੇ ਸਾਨੂੰ, ਜੋ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵੱਡਾ ਦੀਵਾਨ ਹਾਲ ਬਣਿਆ। ਫਿਨਿਸ਼ਿੰਗ ਦਾ ਕੰਮ ਚੱਲ ਰਿਹਾ, ਪੀ ਓ ਪੀ ਹੋ ਰਹੀ, ਟਾਈਲਾਂ ਵਗੈਰਾ ਲੱਗ ਚੁੱਕੀਆਂ ਨੇ, ਅਤੇ ਇਹ ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ, ਆਪ ਜੀਆਂ ਨੇ ਕਿਰਪਾ ਕਰਨੀ। ਆਓ ਬੜੀ ਭਾਵਨਾ ਦੇ ਨਾਲ ਸਮਾਪਤੀ ਦਾ ਸ਼ਬਦ, ਬੱਚੇ ਉੱਚੀ ਉੱਚੀ ਪੜ੍ਹਿਓ ਮੇਰੇ ਨਾਲ, ਕੋਈ ਰਸਨਾ ਵੰਝੀ ਨਾ ਰਹੇ। ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਤੁਸੀਂ ਸਭ ਨੇ ਸਰਵਣ ਕਰਨਾ। ਖੁਸ਼ੀਆਂ ਦਿਓ, ਪਿਆਰ ਨਾਲ ਇਹ ਸ਼ਬਦ ਪੜ੍ਹੋ। ਸਮਾਪਤੀ ਕਰ ਰਹੇ ਹਾਂ ਜੀ।

0: ਦੱਸੋ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਸਾਰੇ ਪ੍ਰਬੰਧਕ ਵੀਰਾਂ ਨੂੰ, ਇੱਥੋਂ ਦੇ ਗੁਰੂ ਦੇ ਵਜ਼ੀਰਾਂ ਨੂੰ, ਗੁਰੂ ਦੇ ਕੀਰਤਨੀਆਂ ਨੂੰ, ਸਾਰੇ ਸੇਵਾਦਾਰਾਂ ਨੂੰ ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ 'ਚ ਸਰਵਣ ਕਰੋ। ਬੱਚਿਆਂ ਲਈ ਜਿਹੜੇ ਪ੍ਰਸ਼ਾਦ ਲਿਆਏ ਨੇ ਉਹ ਬੱਚਿਆਂ ਨੂੰ ਬਾਅਦ 'ਚ ਜਦੋਂ ਬਾਹਰ ਜਾਣਗੇ ਸਭ ਨੂੰ ਦੇ ਦੇਣਾ। ਜੋ ਕੈਨਬਰਾ ਤੋਂ ਵੀ ਸੰਗਤਾਂ ਆਈਆਂ ਨੇ ਗੁਰੂ ਜੀ ਦੀ ਮਿਹਰ ਦੇ ਨਾਲ, ਉਹਨਾਂ ਨੂੰ ਵੀ ਜੀ ਆਇਆਂ ਨੂੰ ਗੁਰੂ ਕਿਰਪਾ ਕਰੇ। ਮੈਲਬਨ ਦੇ ਦੀਵਾਨ ਜਿਹੜੇ ਮੈਂ ਪਹਿਲੇ ਬੋਲ ਹੀ ਦਿੱਤੇ ਨੇ, 14 ਤੋਂ 25 ਤਰੀਕ ਤੱਕ 6:30 ਤੋਂ 8 ਵਜੇ ਤੱਕ, ਅਤੇ ਇਸ ਸ਼ਨੀਵਾਰ 4 ਤੋਂ 8 ਚੁਪਹਿਰਾ ਵੀ ਹੋਣਾ ਨਾਨਕਸਰ ਗੁਰਦੁਆਰੇ। ਜਿਹੜੇ ਪਹੁੰਚ ਸਕੋ ਪਹੁੰਚਿਓ, ਨਹੀਂ ਤਾਂ ਜਿਹੜੇ ਰਿਸ਼ਤੇਦਾਰ ਤੁਹਾਡੇ ਉੱਧਰ ਰਹਿੰਦੇ ਹੋਣ ਉਹਨਾਂ ਨੂੰ ਇਤਲਾਹ ਜ਼ਰੂਰ ਦੇ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਬੀਬੀ ਕੌਲਾਂ ਵਾਲੇ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ, ਸਮੂਹ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਹੈ। ਸੋ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਸ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨਾ, ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਉਹਨਾਂ ਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਦੇਣ ਦੀ ਕਿਰਪਾਲਤਾ ਕਰਨਗੇ। ਨਾਲ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਵੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ, ਅਤੇ ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਦੇਣ ਦੀ ਕਿਰਪਾਲਤਾ ਕਰਨ ਜੀ।

Bolei sonehar.

0: বলেই সোনেহা। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ। ਹੁਣ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਸ਼ ਆਪ ਸੰਗਤਾਂ ਦੇ ਨਾਲ ਬਚਨਾਂ ਦੀ ਸਾਂਝ ਪਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਭ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਜੀ ਨੂੰ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾਂ ਜੀ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਦੇ ਨਾਲ ਰੱਬੀ ਬਾਣੀ ਦੇ ਨਾਲ ਜੋੜ ਕੇ ਗਏ ਨੇ। ਸੋ ਦਾਸ ਪ੍ਰਚਾਰਕ ਕਥਾਵਾਚਕ ਵਿਦਵਾਨ ਨਹੀਂ ਹੈ, ਕਿਉਂਕਿ ਕਾਰਜ ਸੇਵਾ ਦੇ ਕਾਰਜ ਐਸੇ ਨੇ ਜਿਹੜੇ ਕਿ ਉਹ ਕਾਰਜ ਇਹ ਤੋਂ ਵੱਖਰੇ ਨੇ, ਜਿਹੜੇ ਕਿ ਕਾਰਜ ਸੇਵਾ ਦੇ ਨੇ। ਵਿਦਵਾਨ ਦਾ ਸ਼੍ਰੇਣੀ ਵੱਖਰੀ ਹੁੰਦੀ ਹੈ। ਸੋ ਆਪ ਜੀ ਦੇ ਨਾਲ ਜਿੰਨਾ ਸਮਾਂ ਪ੍ਰਬੰਧਨ ਨਿਯੁਕਤ ਕੀਤਾ, ਦਾਸ ਸੰਖੇਪ ਇਤਿਹਾਸ ਖਡੂਰ ਸਾਹਿਬ ਦਾ ਜਾਂ ਜੋ ਉੱਥੇ ਕਾਰਜ ਹੋ ਰਹੇ ਨੇ ਦਾਸ ਸਾਂਝੇ ਕਰੇਗਾ। ਸੋ ਪਾਵਨ ਧਰਤੀ ਖਡੂਰ ਸਾਹਿਬ, ਜਿਸ ਨੂੰ ਅੱਠ ਗੁਰੂ ਸਾਹਿਬਾਨਾਂ ਨੇ ਚਰਨ ਪਾ ਕੇ ਪਵਿੱਤਰ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਫਿਰ ਵਸਾਇਆ ਫਿਰ ਉਹ ਆਣ ਸਤਿਗੁਰੂ ਖਾਡੂਰ। ਭਾਈ ਗੁਰਦਾਸ ਜੀ ਨੇ ਆਪਣੇ ਅਵਾਰਾਂ ਵਿੱਚ ਖਡੂਰ ਸਾਹਿਬ ਨੂੰ ਜਗ੍ਹਾ ਦਿੱਤੀ ਹੈ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰ ਹੈ ਜੋਤ ਜਗਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਪਾਸੋਂ ਭਾਈ ਲਹਿਣਾ ਰੂਪ ਵਿੱਚ ਜੋ 7 ਸਾਲ ਦਾ ਲੰਮਾ ਸਮਾਂ ਕਰਤਾਰਪੁਰ ਦੀ ਪਾਵਨ ਧਰਤੀ ਦੀ ਸੇਵਾ ਕੀਤੀ, ਬਚਨ ਮੰਨਿਆ, ਗੁਰਤਾਗਤੀ ਬਖਸ਼ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਤੇ ਖਡੂਰ ਸਾਹਿਬ ਆਏ। ਲਗਭਗ 13 ਸਾਲ ਦਾ ਮਹਾਰਾਜ ਨੇ ਲੰਮਾ ਸਮਾਂ ਉੱਥੇ ਬਿਰਾਜਮਾਨ ਰਹਿ ਕੇ ਸੰਗਤਾਂ ਨੂੰ ਉਤਾਰਿਆ, ਸਿੱਖੀ ਦਾ ਪ੍ਰਚਾਰ ਕੀਤਾ ਔਰ ਸਿੱਖ ਧਰਮ ਵਿੱਚ ਸਭ ਤੋਂ ਪਹਿਲਾ ਵਿਦਿਆਲਾ, ਪਹਿਲੀ ਪਾਠਸ਼ਾਲਾ, ਪਹਿਲੀ ਵਿੱਦਿਆ ਦੀ ਟਕਸਾਲ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਇਸ ਪਾਵਨ ਧਰਤੀ ਤੋਂ ਸ਼ੁਰੂ ਕੀਤੀ। ਗੁਰਮੁਖੀ ਲਿਪੀ ਦੇ ਰੂਪ ਵਿੱਚ ਮਹਾਰਾਜ ਨੇ ਬੱਚਿਆਂ ਨੂੰ ਅੱਖੀ ਗਿਆਨ ਬਖਸ਼ਿਆ, ਬਾਲ ਬੋਧ ਤਿਆਰ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਔਰ ਦੂਸਰਾ ਮਹਾਰਾਜ ਨੇ ਮੱਲ ਅਖਾੜੇ ਦੀ ਸਥਾਪਨਾ ਕੀਤੀ ਮਹਾਰਾਜੇ ਪਾਤਸ਼ਾਹ ਨੇ ਔਰ ਤੀਸਰਾ ਕਾਰਜ ਲੰਗਰ ਦੀ ਮਰਜ਼ਾਦਾ ਜਿਹੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੀ ਝੋਲੀ 'ਚ ਪਾਈ ਸੀ, ਉਸ ਦੀ ਪਰੰਪਰਾ ਨੂੰ ਮਰਜ਼ਾਦਾ ਨੂੰ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਦੇ ਮਹਿਲ ਉਹਨਾਂ ਨੇ ਅੱਗੇ ਹੋਰ ਤੋਰਿਆ। ਉਹਨਾਂ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਕਿਵੇਂ ਮਾਤਾ ਜੀ ਨੇ ਉੱਥੇ ਸੇਵਾ ਨਿਭਾਈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਸ਼ੌ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਸੋ ਮਾਤਾ ਨੇ ਮਹਾਨ ਸੇਵਾ ਕੀਤੀ ਔਰ ਚੌਥਾ ਕਾਰਜ ਮਹਾਰਾਜ ਦੇ ਸਿੱਖ ਧਰਮ ਵਿੱਚ ਗੁਰ ਇਤਿਹਾਸ ਲਿਖਣ ਦੀ ਪਰੰਪਰਾ ਦਾ ਮੁੱਢ ਵੀ ਇਸ ਜਗ੍ਹਾ ਤੋਂ ਬੱਝਾ। ਮੌਕੇ ਦੇ ਵਿਦਵਾਨ ਭਾਈ ਪੈੜਾ ਮੁੱਖਾ ਜੀ ਸੁਲਤਾਨਪੁਰ ਲੋਧੀ ਦੇ ਵਸਨੀਕ ਸਨ, ਧੰਨ ਗੁਰੂ ਅੰਗਦ ਦੇਵ ਨੇ ਬੁਲਾ ਕੇ ਜਨਮ ਸਾਖੀ ਭਾਈ ਬਾਲਾ ਵਿੱਚ ਜਨਮ ਸਾਖੀ ਇੱਥੇ ਲਿਖਵਾਈ ਗਈ। ਹਮਾਨੂ ਬਾਦਸ਼ਾਹ ਇੱਥੇ ਮਹਾਰਾਜ ਚਰਨਾਂ 'ਚ ਆਏ, ਸਿੱਧ ਜੋਗੀ ਨਾਥ ਉਹ ਵੀ ਇੱਥੇ ਮਹਾਰਾਜ ਚਰਨਾਂ 'ਚ ਆਏ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ 12 ਸਾਲ ਬਿਆਸ ਦਰਿਆ ਤੋਂ ਜਲ ਲਿਆ ਕੇ ਗਾਗਰ ਇਸ਼ਨਾਨ ਕਰਾਉਣ ਦੀ ਸੇਵਾ ਇਸ ਪਾਵਨ ਧਰਤੀ 'ਤੇ ਕੀਤੀ। ਇੱਕ ਦਿਨ ਐਸਾ ਪਹਾੜਾ ਵਰਤਿਆ ਕਿ ਜਲਾਹੇ ਦੀ ਖੱਡੀ ਵਿੱਚ ਕਿਲੇ ਨਾ ਅੜ ਕੇ ਗਿਰ ਕੇ ਖੜਕਾ ਹੋਇਆ। ਜਲਾਹੇ ਨੇ ਪੁੱਛਿਆ ਕੌਣ ਹੈ, ਖੜਕਾ ਕਿਸ ਚੀਜ਼ ਦਾ ਹੈ? ਜਲਾਹੀ ਨੇ ਦੇਖਣ ਤੋਂ ਬਿਨਾਂ ਹੀ, ਉਹਨੂੰ ਪਤਾ ਸੀ ਵੀ ਗੁਰੂ ਅਮਰਦਾਸ ਸਾਹਿਬ ਮਾਰ ਸੇ ਅੰਮ੍ਰਿਤ ਵੇਲੇ ਇੱਥੇ ਜਲ ਲੈ ਕੇ ਆਉਂਦੇ ਨੇ। ਉਹਨਾਂ ਨੇ ਫਿੱਕੇ ਬੋਲ ਬੋਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਇਸ ਵੇਲੇ ਉਹੀ ਹੋਣਗੇ, ਹੋਰ ਕੌਣ ਹੋਵੇਗਾ। ਜਦੋਂ ਫਿੱਕੇ ਬੋਲ ਬੋਲੇ ਤਾਂ ਗੁਰੂ ਅਮਰਦਾਸ ਮਾਰ ਨੇ ਸੁਭਾਵਕ ਵਜਨ ਕੀਤਾ, ਝੱਲੀਏ ਮੈਂ ਥਾਂ ਵਾਲਾ ਵਾਂ, ਮੈਂ ਨਥਾਵਾਂ ਨਹੀਂ, ਤੈਨੂੰ ਕਿਹਨੇ ਕਿਹਾ ਮੈਂ ਨਥਾਵਾਂ? ਇਹ ਬਚਨ ਕਹਿਣ ਦੀ ਦੇਰ ਉਹ ਪਾਗਲ ਝੱਲੀ ਹੋ ਗਈ। ਦਿਨ ਚੜਿਆ ਗੁਰੂ ਅੰਗਦ ਦੇਵ ਚਰਨ ਜਾ ਕੇ ਮਾਫ਼ੀ ਮੰਗੀ ਉਸਨੇ। ਸੋ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਬਾ ਬੁੱਢੇ ਬੁਲਾ ਕਰਕੇ ਅਤੇ ਖਡੂਰ ਸਾਹਿਬ ਵਿਖੇ ਗੁਰਤਾਗਤ ਦੀ ਬਖਸ਼ਿਸ਼ ਦਿੱਤੀ। ਨਾਲ ਮਹਾਰਾਜ ਨੇ ਬੇਨਤ ਬਖਸ਼ਾਂ ਦਿੱਤੀਆਂ, 12 ਵਾਰ ਦਿੱਤੇ ਮਹਾਰਾਜ ਨੇ ਬਚਨ ਕੀਤਾ। ਉਹਨੇ ਜਲਾਹੀ ਨੇ ਨਥਾਵਾਂ ਕਿਹਾ ਸੀ ਗੁਰੂ ਸਾਹਿਬ ਨੂੰ, ਤਾਂ ਘਰ ਧੰਨ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਦੇਵ ਜੀ ਨੇ ਨਥਾਵੇਂ ਥਾਮ ਨਿਉਟਿਆਂ ਦੀ ਉਹ ਨਿਆਸਰ ਦੇ ਆਸਰੇ ਨਿਗਤਾਂ ਦੀ ਗੱਤ ਨਿਪੱਤਿਆਂ ਦੀ ਪੱਤ ਬਿੰਤ ਬਖਸ਼ਾ ਦੇ ਕੇ ਨਵਾਜਿਆ। ਅਤੇ ਨਾਲ ਹੀ ਹੁਕਮ ਕੀਤਾ ਕਿ ਜਾਓ ਤੁਸੀਂ ਗੋਇੰਦਵਾਲ ਸਾਹਿਬ ਨਗਰ ਜਾ ਕੇ ਵਸਾਉਣਾ ਕਰੋ। ਇੱਥੋਂ ਹੁਕਮ ਪਾ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਜਾ ਕੇ ਨਗਰ ਵਸਾਉਣਾ ਕੀਤਾ, ਬੌਲੀ ਸਾਹਿਬ ਦੀ ਸਥਾਪਨਾ ਕੀਤੀ, ਬੇਅੰਤ ਉੱਥੇ ਪ੍ਰਚਾਰਕ ਥਾਪੇ। ਸੋ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ, ਇੱਥੇ ਗੀਟਾ ਸਾਹਿਬ ਤਿਆਰ ਕਰਕੇ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਅੰਤਿਮ ਰਸਮਾਂ ਅਦਾ ਕੀਤੀਆਂ। ਸੋ ਮਾਤਾ ਖੀਰ ਵੀ ਜੀ ਗੁਰੂ ਅੰਗਦ ਦੇਵ ਜਦੋਂ 25-30 ਸਾਲ ਬਾਅਦ ਅਕਾਲ ਚਲਾਣਾ ਕਰਦੇ ਨੇ, ਉਸ ਵਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰਤਾ ਗਤੀ ਦੇ ਬਿਰਾਜਮਾਨ ਸਨ। ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਹੋ ਰਿਹਾ ਸੀ ਜਦੋਂ ਸੰਗਤਾਂ ਨੇ ਜਾਣਕਾਰੀ ਦਿੱਤੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ। ਗੁਰੂ ਅਰਜਨ ਦੇਵ ਜੀ ਆਪ ਇੱਥੇ ਖਡੂਰ ਸਾਹਿਬ ਆਏ, ਆਪਣੀ ਹਾਜ਼ਰੀ ਵਿੱਚ ਮਾਤਾ ਖੀਰ ਵੀ ਦੀ ਅੰਤਿਮ ਰਸਮਾਂ ਅਦਾ ਕੀਤੀਆਂ। ਸੋ ਮਾਤਾ ਖੀਰ ਜੀ ਨੂੰ ਵੀ ਪੰਜ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਦਾ, ਸੰਗਤ ਕਰਨ ਦਾ, ਸੇਵਾ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਉਸ ਤੋਂ ਉਪਰੰਤ ਅੱਜ ਤੋਂ 100 ਸਾਲ ਪਹਿਲੇ ਇਹ ਪਾਵਨ ਧਰਤੀ ਦੇ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਪਟਿਆਲੇ ਤੋਂ ਚੱਲ ਕੇ ਸੇਵਾ 'ਤੇ ਇੱਥੇ ਆਏ, ਸੇਵਾ ਕਾਰ ਸੇਵਾਵਾਦ ਸੰਗਤਾਂ ਨੇ ਦੇ ਬੇਨਤੀ ਦੇ ਉੱਤੇ ਆਏ। ਸੋ ਬਾਬਾ ਜੀ ਨੇ ਪਹਿਲਾਂ ਸੇਵਾਵਾਂ ਰਸਤੇ ਨੇ ਕੀਤੀਆਂ। ਬਾਬਾ ਜੀ ਨੇ ਕਿਹਾ ਪਹਿਲਾਂ ਰਸਤੇ ਹੋਣਗੇ ਅਤੇ ਤਾਂ ਹੀ ਸੰਗਤਾਂ ਆ ਸਕਣਗੀਆਂ। ਗੋਇੰਦਵਾਲ ਸਾਹਿਬ ਤੋਂ 9 ਕਿਲੋਮੀਟਰ ਦੂਰੀ 'ਤੇ ਬੰਦ ਪੈਂਦਾ ਹੈ। ਇੱਥੇ ਪਹਿਲਾਂ ਪਗਡੰਡੀਆਂ ਛੋਟੀਆਂ ਪਹੀਆਂ ਛੋਟੇ ਰਸਤੇ ਹੁੰਦੇ ਸਨ, ਚੌੜਾ ਰਸਤਾ ਕਰਕੇ ਜ਼ਿਮੀਂਦਾਰਾਂ ਕੋਈ ਜਗ੍ਹਾ ਲੈ ਕੇ ਭਰਤੀ ਪਾ ਕੇ ਪੱਕੀ ਸੜਕ ਬਣਾਈ, 2-3 ਨਹਿਰਾਂ ਦੇ ਆਉਂਦੀਆਂ ਸੀ ਪੁਲ ਬਣਾਏ, ਉਹ ਬਣਾ ਕੇ ਸੰਗਤ ਦੇ ਹਵਾਲੇ ਕੀਤੀ। ਇਸ ਤਰ੍ਹਾਂ ਵਹੀਪੀ ਮੋੜ ਤੋਂ 5 ਕਿਲੋਮੀਟਰ ਸੜਕ ਬਣਾਈ। ਇਹ 2 ਸੜਕਾਂ ਪਹਿਲਾਂ 1925 ਤੋਂ ਲੈ ਕੇ 1930-32 ਦੇ ਲਗਭਗ 5-7 ਸਾਲਾਂ 'ਚ ਸੇਵਾ ਹੋਈ। ਫਿਰ ਗੁਰਧਾਮਾਂ ਦੀਆਂ ਸੇਵਾਵਾਂ ਸ਼ੁਰੂ ਹੋਈਆਂ। ਉਸ ਤੋਂ ਉਪਰੰਤ ਬਾਬਾ ਉੱਤਮ ਸਿੰਘ ਦਾ ਇੱਥੇ ਪਹਿਰਾ ਲੱਗਾ ਸੇਵਾ ਦਾ। ਉਹਨਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਦਾ 1969 ਦੇ ਵਿੱਚ 500 ਸਾਲਾ ਸ਼ਤਾਬਦੀ ਜੋ ਸਾਰੇ ਸਿੱਖ ਜਗਤ ਨੇ ਬੜੀ ਪਰਨਾ ਸ਼ਰਧਾ ਨਾਲ ਮਨਾਈ ਸੀ, ਉਹਨੂੰ ਸਮਰਪਿਤ ਬਾਬਾ ਜੀ ਦਾ ਇੱਛਾ ਸੀ ਕਿ ਗੁਰੂ ਅੰਗਦ ਦੇਵ ਮਹਾਰਾਜ ਇੱਥੇ ਪਾਵਨ ਧਰਤੀ 'ਤੇ ਪਹਿਲਾ ਵਿਦਿਆਲਾ, ਪਹਿਲੀ ਪਾਠਸ਼ਾਲਾ, ਵਿੱਦਿਆ ਦਾ ਕੇਂਦਰ ਬਣਾਇਆ ਅਤੇ ਸੰਸਥਾ ਮਹਾਰਾਜ ਦੇ ਨਾਂ 'ਤੇ ਕੋਈ ਚੱਲਣੀ ਚਾਹੀਦੀ ਹੈ। ਸੋ ਬਾਬਾ ਜੀ ਨੇ 1969 ਵਿੱਚ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ ਜੋ ਹੁਣ ਚੱਲ ਰਿਹਾ ਹੈ, ਔਰ 1984 ਦੇ ਵਿੱਚ ਨਾਲ ਸਕੂਲ ਦੀ ਸਥਾਪਨਾ ਕੀਤੀ। ਸਨ 2004 ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦਾ 500 ਸਾਲਾ ਸ਼ਤਾਬਦੀ ਆਈ, ਉਹ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਮਨਾਈ ਗਈ। ਮੇਨ ਸਮਾਗਮ ਉੱਥੇ ਸੀਗਾ, ਉਹਨੂੰ ਸਮਰਪਿਤ 1999 ਦੇ ਵਿੱਚ ਵਿਚਾਰਾਂ ਹੋਈਆਂ ਕਿ 5 ਸਾਲ ਬਾਕੀ ਰਹਿ ਗਏ ਨੇ, ਕੋਈ ਐਸੇ ਕਾਰਜ ਕੀਤੇ ਜਾਵੇ ਮਨੁੱਖਤਾ ਦੇ ਭਲੇ ਲਈ, ਸਰਬੱਤ ਦੇ ਭਲੇ ਲਈ, ਕੌਮੀ ਭਲੇ ਵਾਸਤੇ। ਉਹ 5 ਕਾਰਜਾਂ ਵਿੱਚ 500 ਸਾਲ ਹੋਣ ਕਰਕੇ 5 ਕਾਰਜ ਉਲੀਕੇ ਗਏ, ਉਹਦਾ ਖਾਕਾ ਤਿਆਰ ਕੀਤਾ ਗਿਆ ਕਿ ਆਹ 5 ਕਾਰਜ ਆਪਾਂ ਨੂੰ ਕਰਨੇ ਚਾਹੀਦੇ ਨੇ। ਉਹ 5 ਸਭ ਤੋਂ ਪਹਿਲਾ ਕਾਰਜ ਸੀ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤਰ ਜਾਈ ਲਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਹਿਲਾ ਪਾਣੀ ਜੀਉ ਹੋਏ ਜਿੱਤ ਹਿਰਾਸ ਹੋ ਗਏ। ਜੋ ਪ੍ਰਕਿਰਤੀ ਹੈਗੀ ਹੈ ਹਵਾ ਅਤੇ ਪਾਣੀ, ਇਹਨੂੰ ਕੋਈ ਬਣਾ ਨਹੀਂ ਸਕਦਾ, ਕਿਸੇ ਜੀਅ ਦੇ ਵੱਸ ਦੀ ਗੱਲ ਨਹੀਂ ਕੋਈ ਪਾਣੀ ਬਣਾ ਸਕੇ, ਕੋਈ ਹਵਾ ਬਣਾ ਸਕੇ, ਇਹਨਾਂ ਤੋਂ ਬਿਨਾਂ ਕੋਈ ਵੀ ਜੀਵ ਜੰਤੂ ਬਚ ਨਹੀਂ ਸਕਦਾ। ਸੋ ਇਹ ਪ੍ਰਕਿਰਤੀ ਦੀ ਸਾਂਭ ਸੰਭਾਲ ਹੀ ਆਪਾਂ ਕਰ ਸਕਦੇ ਹਾਂ। ਜੋ ਕੁਦਰਤ ਨੇ ਸਾਨੂੰ ਅਮੁੱਲੇ ਸੋਮੇ ਦਿੱਤੇ ਨੇ, ਉਹਨਾਂ ਨੇ ਸਾਂਭ ਸੰਭਾਲ ਵਾਸਤੇ ਆਪਾਂ ਨੂੰ ਸ਼ਤਾਬਦੀ ਕਰਨਾ ਚਾਹੀਦਾ। ਇਹ ਵਿਚਾਰ ਕੀਤੀ 500 ਸਾਲਾਂ ਹੋਣ ਕਰਕੇ 500 ਕਿਲੋਮੀਟਰ ਸੜਕਾਂ ਦੇ ਦਰਖਤ ਲੱਗਣੇ ਚਾਹੀਦੇ ਨੇ। ਜੇ ਆਪਣੇ ਕੋਲ ਗੁਰੂ ਕਰਾਵੇਗਾ ਠੀਕ ਹੈ, ਹੋਰ ਗੁਰਮੁਖ ਪਿਆਰੇ ਜੇ ਪ੍ਰਬੰਧਕ ਗੁਰੂ ਕੀ ਸੰਗਤਾਂ ਉਹ ਕਰ ਲੈਣਗੀਆਂ। ਸੋ 1999 ਦਾ ਕਾਰਜ ਕੀਤਾ, 2021 ਦੇ ਵਿੱਚ ਲਗਭਗ 22 ਸਾਲ ਦਾ ਸਮਾਂ ਲੱਗਾ, 500 ਕਿਲੋਮੀਟਰ ਸੜਕਾਂ ਦੇ ਦਰਖਤ ਗੁਰੂ ਨੇ ਲਵਾਏ। ਦੂਸਰਾ ਨਾਲ ਦਾ ਕਾਰਜ ਸੀ ਵਾਤਾਵਰਨ ਦਾ ਹੀ, ਵੀ ਬੋਰਡ ਪੇਪਰ ਆਪਣੇ ਬੜੇ ਪੁਰਾਣੇ ਵਿਰਾਸਤੀ ਦਰਖਤ ਦੇ ਪੰਜਾਬ ਦੇ, ਉਹ ਬਹੁਤ ਵੱਡੇ ਕੱਟੇ ਘੱਟ ਗਏ ਨੇ, ਉਹ 500 ਬੋਰਡ ਅਤੇ 500 ਪੇਪਰ ਉਹ ਲਾਉਣੇ ਚਾਹੀਦੇ ਨੇ। ਉਹ ਗੁਰੂ ਦੀ ਕਿਰਪਾ ਦੁਆਰਾ ਹੁਣ ਤੱਕ ਪਿਛਲੇ 26-27 ਸਾਲ ਦੇ ਵਿੱਚ 5000 ਪਿੱਪਲ ਦਾ ਬੂਟਾ, 5000 ਬੋਰਡ ਦਾ, 5000 ਪਿਲਕਣ ਲੱਗ ਚੁੱਕੀ ਹੈ। ਇੱਕ ਪਾਰਟ ਇੰਨਾ ਹੋਰ ਸੀ ਵਾਤਾਵਰਨ ਦਾ ਵੀ ਇਹਨੇ ਬਾਗ 500 ਏਕੜ ਬਾਗ ਲੱਗਣਾ ਚਾਹੀਦਾ ਹੈ, ਉਹ ਗੁਰੂ ਦੀ ਕਿਰਪਾ ਨਾਲ 400 ਏਕੜ ਬਾਗ ਹੁਣ ਪੰਜਾਬ 'ਚ ਲੱਗ ਚੁੱਕਾ ਹੈ। 100 ਪਿੱਛੇ ਚੱਲ ਰਿਹਾ, ਉਹ ਹਰ ਸਾਲ 20-25 ਏਕੜ ਲੱਗ ਰਿਹਾ ਹੈ। ਇਹ ਪਾਰਟ ਸੀ ਵਾਤਾਵਰਨ ਦਾ। ਦੂਸਰਾ ਕਾਰਜ ਵੀ ਰਸਤੇ ਖੁੱਲ੍ਹੇ ਕਰਨ ਦਾ, ਵੀ ਸ਼ਤਾਬਦੀ ਸੰਗਤਾਂ ਨੇ ਉਹਨਾਂ ਦੂਰ ਦੁਰਾਡਿਓ ਅਤੇ ਰਸਤੇ ਖੁੱਲ੍ਹੇ ਕਰਨੇ ਚਾਹੀਦੇ ਨੇ। ਉਹਨਾਂ ਵਿੱਚ ਮੇਨ ਬਾਜ਼ਾਰ ਜਿਹੜਾ ਗੁਰਦੁਆਰਾ ਖਡੂਰ ਸਾਹਿਬ ਦਾ ਹੈਗਾ, ਗੁਰਦੁਆਰਾ ਨੂੰ ਲਿੰਕ ਕਰਦਾ ਹੈ, ਉਹ ਬਹੁਤ ਤੰਗ ਸੀਗਾ, ਉਹ ਖੁੱਲ੍ਹੇ ਕਰਨ ਦਾ ਵਿਚਾਰ ਕੀਤੀ। ਇੱਕ ਬੰਨੇ 60 ਦੁਕਾਨਾਂ ਸੀ, ਉਹ 60 ਦੁਕਾਨਦਾਰਾਂ ਨਾਲ ਇਕੱਤਰਤਾ ਹੋਈ, ਬੇਨਤੀ ਕੀਤੀ ਵੀ ਤੁਹਾਨੂੰ ਪਿੱਛੇ ਕਰਕੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਨਾਲ ਲੱਗਵੀਂ ਜਗ੍ਹਾ ਹੈਗੀ ਆ, ਅਤੇ ਉੱਥੇ 60 ਦੁਕਾਨਾਂ ਕਾਰ ਸੇਵਾ ਨੇ ਬਣਾ ਦਿੰਦੇ ਹਾਂ ਅਤੇ ਤੁਸੀਂ ਦੁਕਾਨਾਂ ਛੱਡ ਦਿਓ ਤਾਂ ਕਿ ਢਾਹ ਕੇ ਰਸਤੇ ਖੁੱਲ੍ਹਾ ਕੀਤਾ ਜਾਵੇ। ਉਹਨਾਂ ਨੇ ਪ੍ਰਵਾਨਗੀ ਦਿੱਤੀ, ਉਹਨੂੰ ਪਿੱਛੇ ਕਰਕੇ 60 ਦੁਕਾਨਾਂ ਬਣਾ ਕੇ ਦਿੱਤੀਆਂ ਸੇਵਾ ਰਾਹੀਂ। ਅਤੇ ਫਿਰ ਉਹ ਖੁੱਲ੍ਹਾ ਹੋਇਆ, ਉਹਨਾਂ ਨੇ 60-70 ਫੁੱਟ ਮੇਨ ਬਾਜ਼ਾਰ ਖੁੱਲ੍ਹਾ, ਪਹਿਲਾਂ 20-22 ਫੁੱਟ ਛੋਟਾਂ ਦਾ ਸੀ। ਤੀਸਰਾ ਕਾਰਜ ਸੀ ਵੀ ਮਾਤਾ ਖੀਵੀ ਜੀ ਦਾ ਬੜਾ ਵੱਡਾ ਯੋਗਦਾਨ ਸੀ ਅਤੇ ਉਹਨਾਂ ਨੇ ਕੋਈ ਯਾਦਗਾਰ ਨਹੀਂ ਸੀ ਬਣੀ। ਫਿਰ ਲੰਗਰ ਹਾਲ, ਮਾਤਾ ਖੀਵੀ ਲੰਗਰ ਹਾਲ 3 ਮੰਜ਼ਿਲਾ ਲੰਗਰ ਹਾਲ ਉੱਥੇ ਬਣਿਆ। ਚੌਥਾ ਸੀ ਵੀ ਜਿਸ ਕੌਮ ਦੇ ਕੋਲ ਟੀਚਰ ਅਤੇ ਪ੍ਰੀਚਰ, ਅਧਿਆਪਕ ਅਤੇ ਪ੍ਰਚਾਰਕ ਸੁਹਿਰਦ ਨੇ, ਜੀਵਨ ਵਾਲੇ ਨੇ, ਉਹ ਕੌਮਾਂ ਤਰੱਕੀ ਕਰਦੀਆਂ ਨੇ ਤਾਂ ਕਿ ਬੀਐਡ ਕਾਲਜ ਬਣਾਇਆ ਜਾਵੇ ਜਿਹਨੇ 30-35 ਸਾਲ ਆਪਣੇ ਜੀਵਨ ਵਿੱਚ ਬੱਚਿਆਂ ਨੂੰ ਸੇਧ ਦੇਣੀ ਹੈ, ਅੱਛੇ ਅਧਿਆਪਕ ਤਾਂ ਹੋਣਗੇ, ਟੀਚਰ ਹੋਣਗੇ। ਸੋ ਬੀਐਡ ਕਾਲਜ ਬਣਾਇਆ ਗਿਆ। ਪੰਜਵਾਂ ਕਾਰਜ ਸੀ ਵੀ ਐਸੀ ਇਮਾਰਤ ਬਣਾਈ ਜਾਵੇ ਜਿਸ ਵਿੱਚ ਸਾਡੇ ਪ੍ਰਚਾਰਕ ਵੀ ਤਿਆਰ ਹੋਣ ਔਰ ਅਫਸਰ ਵੀ ਤਿਆਰ ਹੋਣ, ਉਹ ਚਾਹੁੰਦੇ ਜਾ ਕੇ ਸੇਵਾ ਸੰਭਾਲ ਸਕਣ। ਉਹਨਾਂ ਵਿੱਚ ਨਿਸ਼ਾਨੇ ਸਿੱਖੀ ਇਮਾਰਤ ਹੋਂਦ ਵਿੱਚ ਆਈ, 80,000 ਸਕੇਅਰ ਫੁੱਟ ਉਹਦੀ ਆ ਏਰੀਆ ਕਵਰਡ ਆ, ਤਕਰੀਬਨ 8 ਮੰਜ਼ਿਲਾਂ ਬਿਲਡਿੰਗ ਆ। ਉਹ 'ਚ ਬੇਸਮੈਂਟ 'ਚ ਆਡੀਟੋਰੀਅਮ ਹੈ, ਜਿਹੜਾ ਗਰਾਊਂਡ ਫਲੋਰ ਹੈ ਉਹਦੇ ਪ੍ਰਬੰਧਕੀ ਬਲਾਕ ਦਫ਼ਤਰ ਨੇ। ਜਿਹੜੀ ਪਹਿਲੀ ਮੰਜ਼ਿਲ, ਉਹ 'ਚ ਪ੍ਰਚਾਰਕ ਤਿਆਰ ਹੁੰਦੇ ਨੇ, ਜਿਹੜੇ ਬੱਚੇ ਵਿਦਵਾਨ ਬਣਨਾ ਚਾਹੁੰਦੇ ਨੇ, ਪ੍ਰਚਾਰਕ ਬਣਨਾ ਚਾਹੁੰਦੇ ਨੇ। ਪਲੱਸ ਟੂ ਤੋਂ ਬਾਅਦ ਉਹਨਾਂ ਦੀ ਉੱਥੇ ਸਿਲੈਕਸ਼ਨ ਹੁੰਦੀ ਆ, ਚੋਣ ਹੁੰਦੀ ਆ। ਉਹ ਬੱਚੇ 5 ਸਾਲ ਬੱਚਾ ਉੱਥੇ ਰਹਿੰਦਾ, ਪਹਿਲੇ 3 ਸਾਲ ਉਹਨੂੰ ਲੜੀਵਾਰ ਗੁਰੂ ਗ੍ਰੰਥ ਸਾਹਿਬ ਸੰਥਿਆ, ਜੋੜੀ ਬਾਜਾ, ਹੋਰ ਕਥਾ ਕੀਰਤਨ ਵਗੈਰਾ, ਗੁਰਪ੍ਰਤਾਪ ਸੂਰ ਦੀ ਕਥਾ, ਅਤੇ ਨਾਲ ਨਾਲ 3 ਸਾਲਾਂ BA ਦੀ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ। ਉਸ ਤੋਂ ਉਪਰੰਤ 2 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ MA ਕਰਵਾਈ ਜਾਂਦੀ ਆ। ਇਹ 5 ਸਾਲਾਂ ਦੇ ਬੱਚਾ MA ਦੀ ਡਿਗਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰਦਾ ਹੈ ਅਤੇ ਡਿਪਲੋਮਾ 5 ਸਾਲ ਦਾ ਨਿਸ਼ਾਨੇ ਸਿੱਖੀ ਤੋਂ ਹਾਸਿਲ ਕਰਦਾ। ਉਹ ਧਾਰਮਿਕ ਪ੍ਰੋਫੈਸਰ ਵੀ ਲੱਗ ਸਕਦਾ, ਕਾਲਜਾਂ 'ਚ ਲੱਗੇ ਨੇ, ਧਾਰਮਿਕ ਟੀਚਰ, ਕਥਾ ਕੀਰਤਨ, ਪ੍ਰਚਾਰਕ, ਗ੍ਰੰਥੀ, ਉਹ ਸਾਰੇ ਗੁਣ ਉਹ ਬੱਚਿਆਂ 'ਚ ਆ ਜਾਂਦੇ ਨੇ, ਸਾਰਾ ਉਹ ਸਿੱਖ ਜਾਂਦਾ 5 ਸਾਲਾਂ 'ਚ। ਸੋ ਇੱਕ ਮੰਜ਼ਿਲ ਉਹਨਾਂ ਵਾਸਤੇ, ਕੋਈ ਬੱਚੇ MA ਤੋਂ ਬਾਅਦ ਕੋਈ MPhil ਕਰ ਰਿਹਾ, ਕੋਈ UGC ਦੇ ਨੈੱਟ ਕਰ ਲਿਆ ਬੱਚਿਆਂ ਨੇ, ਕੋਈ 10-12 ਬੱਚੇ JRF ਦਾ ਟੈਸਟ ਪਾਸ ਕਰ ਲਿਆ, ਹੁਣ PhD ਕਰ ਰਹੇ ਨੇ ਵੱਖ ਵੱਖ ਯੂਨੀਵਰਸਿਟੀਆਂ 'ਚੋਂ। 5 ਸਾਲ MA, 5 ਸਾਲ PhD, 10 ਸਾਲ ਘੱਟੋ ਘੱਟ ਧਰਮ ਧਿਆਨ ਦੇ ਉਹ ਖੇਤਰ 'ਚ ਉਹ ਕਾਰਜ ਕਰਨਗੇ। ਸੋ ਇੱਕ ਵਜੇ ਲੜਕੀਆਂ ਵਾਸਤੇ ਆ, ਜਿਹੜੀਆਂ ਲੜਕੀਆਂ ਪੰਜਾਬ ਵਿੱਚ ਖਾਸ ਕਰਕੇ ਪੇਂਡੂ ਲੜਕੀਆਂ ਸਰਕਾਰੀ ਸਕੂਲਾਂ 'ਚ ਵਿੱਦਿਆ ਤਾਂ ਕਰ ਲਈਆਂ 10-12 ਕਲਾਸਾਂ, ਪਰ ਉਹਨਾਂ ਨੂੰ ਜੋਬ ਕਰਨ ਦਾ ਮੌਕਾ ਨਹੀਂ ਮਿਲਦਾ। ਉਹਨਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਕਿ ਉਹ ਬੱਚੀਆਂ ਆਪਣੇ ਪੈਰਾਂ ਸਿਰ ਹੋ ਸਕਣ। ਉਹਨਾਂ ਦੇ ਗੁਰੂ ਦੀ ਕਿਰਪਾ ਨਾਲ ਹੁਣ ਤੱਕ ਲਗਭਗ 670 ਲੜਕੀਆਂ ਤੋਂ ਟ੍ਰੇਨਿੰਗ ਲੈ ਕੇ, ਫਰੀ ਟ੍ਰੇਨਿੰਗ ਲੈ ਕੇ ਪੁਲਿਸ ਵਿੱਚ ਭਰਤੀ ਹੋ ਚੁੱਕੀਆਂ ਨੇ। ਸੋ ਇੱਕ 'ਚ ਹਾਕੀ ਦਾ ਸ਼ੁਰੂ ਕੀਤਾ ਸੀਗਾ ਤਾਂ ਕਿ ਹਾਕੀ ਬੱਚੇ ਸਪੋਰਟ ਦਾ ਹੋਵੇ। ਉਹ 'ਚ 5 ਖਿਡਾਰੀ ਆਪਣੇ ਇੰਡੀਆ ਟੀਮ ਵਿੱਚ ਆਪਣੇ ਖੇਡ ਰਹੇ ਨੇ, 3 ਬੱਚੇ ਓਲੰਪਿਕ 'ਚ ਪਹੁੰਚ ਗਏ ਨੇ। ਉਹ JEE NEET ਦਾ ਸ਼ੁਰੂ ਕੀਤਾ, ਉੱਥੇ ਜੇ ਬੱਚੇ ਇੰਜੀਨੀਅਰ ਡਾਕਟਰ ਬਣਨਾ ਚਾਹੁੰਦੇ ਨੇ, ਉਹਨਾਂ ਵਿੱਚ IIT ਰੁੜਕੀ, IIT ਬੰਬੇ, NIIT ਥਾਪਰ ਕਾਲਜ, ਅੱਛੇ ਅੱਛੇ ਯੂਨੀਵਰਸਿਟੀ ਬੱਚੇ ਦਾਖਲਾ ਕਰ ਲੈ ਰਹੇ ਨੇ, ਔਰ MBBS BDS ਸਰਕਾਰੀ ਛੁੱਟੀਆਂ ਬੱਚੇ ਹਾਸਲ ਕਰ ਰਹੇ ਨੇ। ਔਰ NDA ਨੇ ਸ਼ੁਰੂ ਕੀਤਾ ਸੀ 2015 ਵਿੱਚ, ਜਿਹੜੇ ਬੱਚੇ ਸਿੱਧੇ ਲੈਫਟੀਨੈਂਟ ਭਰਤੀ ਹੁੰਦੇ ਨੇ ਆਰਮੀ ਵਿੱਚ, ਜਿਹੜੇ ਬੱਚੇ NDA ਥਰੂ ਭਰਤੀ ਹੁੰਦੇ ਨੇ ਉਹ ਬ੍ਰਿਗੇਡੀਅਰ ਜਨਰਲ ਤੱਕ ਆਰਾਮ ਨਾਲ ਪਹੁੰਚ ਜਾਂਦੇ ਨੇ। 30 ਬੱਚੇ ਲਗਭਗ ਗੁਰੂ ਦੀ ਕਿਰਪਾ ਹੁਣ ਤੱਕ ਸਿਲੈਕਟ ਹੋ ਚੁੱਕੇ ਨੇ, ਜਿਹੜੇ NDA ਥਰੂ ਗਏ ਨੇ। ਔਰ CDSE ਰਾਹੀਂ ਵੀ 4-5 ਬੱਚੇ ਆਪਣੇ ਸਿਲੈਕਟ ਹੋ ਗਏ ਨੇ। ਹੁਣ ਪਿਛਲੇ 4 ਸਾਲ ਤੋਂ UPSC IAS IPS ਦਾ ਸ਼ੁਰੂ ਕੀਤਾ ਹੈ, ਉਹ 5 ਸਾਲ ਦਾ ਕੋਰਸ ਹੈ। 3 ਸਾਲ ਪਹਿਲੇ ਨਾਲ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ, BA ਕਰਵਾਈ ਜਾਂਦੀ ਆ, ਅਤੇ ਨਾਲ ਨਾਲ ਉਹਨਾਂ ਨੂੂੰ ਕੋਚ ਕੀਤੀ ਜਾਂਦੀ ਆ। ਉਹ ਇਸ ਸਾਲ ਹੁਣ ਉਹਨਾਂ ਪੇਪਰ ਦਿੱਤੇ ਨੇ, ਪ੍ਰੀਲਿਮੀਨਰੀ ਟੈਸਟ ਦਿੱਤੇ, ਉਹਦਾ ਨਤੀਜਾ ਆਵੇਗਾ, ਫਿਰ ਮੇਨ ਦੀ ਤਿਆਰੀ ਕਰਵਾਈ ਜਾਵੇਗੀ, ਜਿਹੜਾ ਮੇਨ 'ਚੋਂ ਪਾਸ ਹੋਏਗਾ ਫਿਰ ਇੰਟਰਵਿਊ ਦੀ ਤਿਆਰੀ ਕਰਵਾਈ ਜਾਵੇਗੀ। ਸੋ ਇਸ ਤਰੀਕੇ ਨਾਲ ਉਹ ਬੱਚਿਆਂ ਦਾ ਸ਼ੁਰੂ ਕੀਤਾ। ਇੱਕ 'ਚ ਲਾਇਬ੍ਰੇਰੀ ਆ, ਇਸ ਤੋਂ ਉਪਰੰਤ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸ਼ਤਾਬਦੀ 2019 ਵਿੱਚ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਨਾਲ ਮਨਾਈ, ਅਤੇ ਗੁਰੂ ਨਾਨਕ ਦੇਵ ਜੀ ਸ਼ਤਾਬਦੀ ਨੂੰ ਸਮਰਪਿਤ 550 ਸਾਲਾ ਹੋਣ ਕਰਕੇ ਵਿਚਾਰ ਕੀਤੀ ਵੀ 550 ਮਿੰਨੀ ਜੰਗਲ ਪੰਜਾਬ 'ਚ ਲੱਗਣੇ ਚਾਹੀਦੇ ਨੇ ਤਾਂ ਕਿ ਵਾਤਾਵਰਨ ਸ਼ੁੱਧ ਹੋਵੇ, ਜਿਹੜੇ ਜੀਵ ਜੰਤੂ ਜਿਹੜੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਉਹਨਾਂ ਨੂੰ ਆਪਣਾ ਘਰ ਰਹਿਣ ਬਸੇਰਾ ਬਣ ਸਕੇ। ਉਹ 550 ਵਿੱਚੋਂ ਹੁਣ ਤੱਕ ਪਿਛਲੇ 7 ਸਾਲਾਂ 'ਚ ਲਗਭਗ 370 ਜੰਗਲ, ਮਿੰਨੀ ਜੰਗਲ ਪੰਜਾਬ 'ਚ ਲੱਗ ਚੁੱਕੇ ਨੇ, ਉਹ ਲੱਗ ਰਹੇ ਨੇ। ਉਹ ਕਿੰਨੇ ਸਾਲ ਲੱਗਦੇ ਨੇ ਗੁਰੂ ਦੇ ਬਸ ਹੈਗਾ ਵੀ ਕਿੰਨਾ ਕਦੋਂ ਕਰਾਉਣਾ ਮਹਾਰਾਜ ਨੇ। ਉਹਨਾਂ ਜੰਗਲਾਂ ਵਿੱਚ ਘੱਟੋ ਘੱਟ ਜਿਹੜੀ ਜਗ੍ਹਾ ਇੱਕ ਨਾਲ ਦੇ ਰੱਖੀ ਆ, ਵੱਧ ਭਾਵੇਂ ਕਿੱਲਾ ਹੋਵੇ, 2 ਕਿੱਲੇ ਹੋਣੇ, 5 ਕਿੱਲੇ ਹੋਣੇ, ਵੱਡੇ ਵੱਡੇ ਜੰਗਲ ਵੀ ਹੈਗੇ ਨੇ। ਹੁਣ ਤੱਕ ਜੇ 370 ਜੰਗਾਂ ਦਾ ਏਰੀਆ ਆਪਾਂ ਕਵਰ ਕਰਨਾ ਹੋਵੇ ਥਾਂ ਕਿੰਨੀ ਬਣਦੀ ਆ ਅਤੇ 210 ਏਕੜ ਲਗਭਗ ਉਹ ਬਣਦੀ ਆ ਜਿਹੜੇ ਜੰਗਲ ਹੁਣ ਤੱਕ ਲੱਗ ਚੁੱਕੇ ਨੇ। ਸੋ ਗਾਹ ਇਹ ਲੱਗ ਰਹੇ ਨੇ ਤਾਂ ਕਿ ਉਹਨੇ 50 ਕਿਸਮ ਦੇ ਬੂਟੇ ਲਾਉਣੇ ਆਪਾਂ ਇੱਕ ਜੰਗਲ 'ਚ, ਇੱਕ ਨਾਲ 'ਚ 250 ਬੂਟਾ ਲੱਗਦਾ ਹੈ, ਇੱਕ ਏਕੜ 1800 2000 ਬੂਟਾ ਲੱਗਦਾ ਹੈ, ਉਹ 'ਚ ਫਿਰ 50 ਕਿਸਮ ਦੇ ਬੂਟਿਆਂ ਨੂੰ 25-25 ਫੀਸਦੀ ਵੰਡ ਕੀਤੀ ਹੋਈ ਆ, 25% ਉਹ ਬੂਟੇ ਲੱਗਦੇ ਜਿਹੜੇ ਕਿ ਪੁਰਾਣੇ ਵਿਰਾਸਤੀ ਆਪਣੇ ਪੰਜਾਬ ਦੇ ਸੀ, ਟਾਹਲੀ, ਕਿੱਕਰ ਜਾਂ ਬੋੜ, ਪਿੱਪਲ, ਨਿੰਮ, ਲਸੂੜਾ ਜਾਂ ਜਿਹੜੇ ਆਪਣੇ ਬਰਨਾ ਵਗੈਰਾ ਜਿਹੜੇ ਆਪਣੇ ਲੋਪ ਹੋ ਰਹੇ ਸੀ, ਔਰ 50-25 ਫੀਸਦ ਜਿਹੜੇ ਪੁਰਾਣੇ ਦੇਸੀ ਫਰੂਟ ਦੇ, ਦੇਸੀ ਅੰਬ, ਦੇਸੀ ਬੇਰੀ, ਜਾਮਨ, ਦੇਸੀ ਅਮਰੂਦ, ਇਹ ਸਾਰੇ ਜਿੰਨੇ ਪਹਿਲੇ ਹੋਣ ਸੀ, 25% ਲਗਭਗ ਜਿਹੜੇ ਦਵਾਈਆਂ ਵਾਲੇ ਮੈਡੀਸਨ, ਹਰੜ, ਬਹੇੜਾ, ਆਵਲਾ, ਸੁਹੰਜਣਾ, ਕੜੀ ਪੱਤਾ, ਅਰਜਨ ਵਗੈਰਾ, 25% ਫਲਾਵਰ ਫੁੱਲਾਂ ਵਾਲੇ ਲੱਗਦੇ, ਤਾਂ ਕਿ ਉਹ ਜੀਵ ਜੰਤੂ ਜਿਨ੍ਹਾਂ ਨੇ ਵਿੱਚ ਵਾਸਾ ਕਰਨਾ ਉਹਨਾਂ ਨੂੰ ਸਾਰਾ ਮਾਹੌਲ ਫਲ ਫਰੂਟ ਨੂੰ ਉੱਥੇ ਮਿਲੇ, ਉਹ ਉੱਥੇ ਆਲ੍ਹਣੇ ਪਾ ਸਕਣ, ਉੱਥੇ ਮਲਿਆ ਵੀ ਬੂਟੇ ਲੱਗਦੇ ਆ, ਉੱਥੇ ਉੱਥੇ ਸਰਕੜਾ ਵੀ ਲੱਗਦਾ ਹੈ, ਉੱਥੇ ਬਾਂਸ ਦੇ ਬੂਟੇ ਵੀ ਲੱਗਦੇ ਨੇ, ਤਾਂ ਕਿ ਜੀਵ ਜੰਤੂ ਆਪਣੀ ਮਨਪਸੰਦ ਨਾਲ ਆਲ੍ਹਣਾ ਪਾ ਸਕਣ, ਮਨਪਸੰਦ ਆਪਣਾ ਰਹਿਸ ਕਰ ਸਕਣ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਕਿਉਂਕਿ ਉਹ ਵੀ 84 ਲੋਕ ਜਿਸ ਤਰ੍ਹਾਂ ਆਪਾਂ 84 ਲੱਖ ਜੂਨ 'ਚੋਂ ਆਪਾਂ ਜੂਨ ਭੋਗਣ ਆਏ ਹਾਂ, ਉਹ ਵੀ ਜੀਵ ਜੰਤੂ ਵੀ ਇਸੇ ਤਰੀਕੇ ਨਾਲ ਆਪਣੀ ਜੀਨ ਜੂਨ ਭੋਗਣ ਆਏ ਆ, ਅਤੇ ਉਹਨਾਂ ਵਾਸਤੇ ਪਹਿਲਾਂ ਕੁਦਰਤੀ ਸਾਧਨ ਹੁੰਦੇ ਸੀ, ਨਹਿਰਾਂ ਸੂਇਆਂ 'ਤੇ ਜਾਂ ਵੰਡ ਵਿੱਚ ਜਾਂ ਖਾਲੀ ਰੱਖਾਂ ਪਈਆਂ ਹੁੰਦੀਆਂ ਸੀ, ਉਹ ਲਗਭਗ ਸਾਰੀਆਂ ਹੀ ਸਾਫ਼ ਹੋ ਗਈਆਂ, ਜਾਂ ਜਦੋਂ ਅੱਗ ਲਾਉਂਦੇ ਜ਼ਿਮੀਂਦਾਰ ਉਦੋਂ ਸਾਰੇ ਉਹ ਝੁਲਸ ਜਾਂਦੇ ਨੇ, ਜਾਂ ਜਦੋਂ ਹੁਣ ਖਾਲ ਨੇ ਉਹ ਜ਼ਿਮੀਂਦਾਰ ਨੇ ਵੱਢ ਵੁੱਢ ਕੇ ਲਾ ਕੇ ਖੇਤਾਂ ਨਾਰ ਲਾ ਲਏ ਨੇ ਜਾਂ ਖਾਲ ਪੱਕੇ ਹੋ ਗਏ ਨੇ, ਸੋ ਉਹਨਾਂ ਦਾ ਉਹ ਰਹਿਣ ਬਸੇਰਾ ਬਹੁਤ ਸਮਾਪਤ ਹੋ ਗਿਆ ਅਤੇ ਕਈ ਲੋਪ ਹੋ ਰਹੀਆਂ ਪ੍ਰਜਾਤੀਆਂ, ਸੋ ਉਹ ਦੁਬਾਰਾ ਪ੍ਰਜਾਤੀਆਂ ਉਹ ਹੋਣ ਚਾਹੁਣਗੀਆਂ। ਸੋ ਇਸ ਤਰ੍ਹਾਂ ਕਿ ਨਾਲ ਨਾਲ ਜਿਹੜੇ ਸੇਵਾ ਗਵਾਲੀਅਰ ਦਾਤਾ ਬੰਦੀ ਛੋੜ ਜਿਹੜੇ 6ਵੇਂ ਪਾਤਸ਼ਾਹ ਨੇ 52 ਹਿੰਦੂ ਰਾਜ ਰਿਹਾਅ ਕਰਵਾਏ ਸੀ, ਉੱਥੇ ਵੀ ਕਾਰ ਸੇਵਾ ਦਾ ਕਾਰਜ ਹੋ ਰਿਹਾ ਹੈ, ਉੱਥੇ ਲੰਗਰ ਹਾਲ ਬਣ ਰਿਹਾ ਔਰ ਨਾਲ ਨਾਲ ਸਰਾਵਾਂ ਬਣ ਰਹੀਆਂ, ਉਹਦੇ ਨਾਲ ਨਾਲ ਗੁਰਸਿੱਖ ਪੁਰਾਣੇ ਗਏ ਉੱਥੇ ਵਿਵਾਹੀ ਵਾਲੇ ਕਿਸਾਨ, ਉਹਨਾਂ ਬੱਚਿਆਂ ਨੇ ਕੀਤਾ ਵੀ ਸਾਨੂੰ 80-90 ਸਾਲ ਇੱਥੇ ਆਇਨ ਹੋ ਗਿਆ, ਸਾਡੀਆਂ 3-4 ਪੀੜ੍ਹੀਆਂ ਪੰਜਾਬੀ ਤੋਂ ਗੁਰਮੁਖੀ ਤੋਂ ਵਾਂਝੀਆਂ ਹੋ ਗਈਆਂ, ਸੋ ਇੱਥੇ ਕੋਈ ਨਾ ਕੋਈ ਉਪਰਾਲਾ ਕਰੋ। ਫਿਰ 4 ਸਕੂਲ ਉੱਥੇ ਮੱਧ ਪ੍ਰਦੇਸ਼ ਵਿੱਚ ਸ਼ੁਰੂ ਕੀਤੇ ਚੱਲ ਰਹੇ ਨੇ। ਨਰਾਇਣ ਦੀ ਧਰਤੀ ਜੋ ਜੈਪੁਰ ਤੋਂ 70 ਕਿਲੋਮੀਟਰ ਦੂਰੀ 'ਤੇ ਆ, ਉੱਥੇ 10ਵੇਂ ਪਾਤਸ਼ਾਹ ਸਥਾਨ ਆ, ਉੱਥੇ ਸੇਵਾ ਹੋ ਰਹੀ, ਉਹ ਵੀ ਬਹੁਤ ਵੱਡਾ ਇਤਿਹਾਸ ਉੱਥੇ ਸਿੱਖ ਕੌਮ ਦੇ ਨਾਲ ਸੰਬੰਧ ਰੱਖਦਾ। ਗੁਰੂ ਸਾਹਿਬ ਨੇ ਕੌਤਕ ਵਰਤਾਏ ਜਦੋਂ ਸਾਬੋ ਕੀ ਤਲੰਡੀ ਦਮਦਮਾ ਸਾਹਿਬ ਤੋਂ ਮਾਰ ਰਹੇ ਚਾਲੇ ਪਾਏ ਹਜ਼ੂਰ ਸਾਹਿਬ ਨੂੰ, ਉਸ ਟਾਈਮ ਉੱਥੇ 14 ਦਿਨ ਉਸ ਜਗ੍ਹਾ 'ਤੇ ਟਿਕੇ, ਜੈਤ ਰਾਮ ਮਹੰਤ ਨੂੰ ਮਿਲੇ, ਉਹਨਾਂ ਨੇ ਲੰਗਰ ਪਾਣੀ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਵੀ ਦਿਓ ਰਸਤਾ ਪਾਣੀ ਲੰਗਰ ਪਾਣੀ ਤਿਆਰ ਹੋਇਆ, ਅਤੇ ਘੋੜਿਆਂ ਨੂੰ ਦਾਣੇ ਦਿੱਤੇ, ਸਿੰਘਾਂ ਵਾਸਤੇ ਰਸਤਾ ਪਾਣੀ ਦਿੱਤੇ। ਗੁਰੂ ਕੇ ਬਾਜ ਨਾਲ ਸੀ, ਉਹਨੇ ਦੀਨਗੀ ਨਾਲ ਅਰਦਾਸ ਕੀਤੀ ਜੈਤ ਰਾਮ ਨੇ ਕਿ ਗੁਰੂ ਕੇ ਬਾਜੋ, ਅਸੀਂ ਸਾਰੇ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ ਲੰਗਰ, ਘੋੜਿਆਂ ਨੇ ਵੀ ਪ੍ਰਵਾਨ ਕਰ ਲਿਆ, ਸਿੰਘਾਂ ਨੇ ਵੀ ਕਰ ਲਿਆ, ਤੁਸੀਂ ਨਾਲ ਸਾਥੀ ਜੇ ਤੁਸਾਂ ਨਾ ਮੈਂ ਸਾਡਾ ਪ੍ਰਵਾਨ ਕੀਤਾ ਸਾਡਾ ਲੰਗਰ ਅਧੂਰਾ ਰਹਿ ਜਾਣਾ ਹੈ, ਅਤੇ ਤੁਸੀਂ ਠੀਕ ਆ ਆਪਣੇ ਸ਼ਿਕਾਰ ਮਾਰ ਖਾਂਦੇ। ਉਹਨਾਂ ਅਰਦਾਸ ਕੀਤੀ, ਬਾਜਰਾ ਪਾਇਆ ਉਹਨੇ ਜੈਤ ਰਾਮ ਨੇ, ਉੱਥੇ ਬਾਜਾਂ ਨੇ ਬਾਜਰਾ ਖਾਧਾ ਉਹਨਾਂ ਦੀ ਬੇਨਤੀ 'ਤੇ। ਫਿਰ ਮਹਾਰਾਜ ਨੇ ਕੌਤਕ ਕਰਤਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਵੀ ਅਸੀਂ ਸਾਰੇ ਭੁੱਲਣ ਹਾਰ ਹਾਂ ਪਰ ਵਾਹਿਗੁਰੂ ਅਕਾਲ ਪੁਰਖ ਅਤੇ ਸਤਿਗੁਰੂ ਗੁਰੂ ਸਾਹਿਬ ਭੁੱਲਣ ਤੋਂ ਬਾਹਰ ਆ। ਮਹਾਰਾਜ ਨੇ ਅਰਦਾਸ ਕੀਤੀ ਨਿਤਨਿਮ ਕਰਕੇ ਅਕਾਲ ਪੁਰਖ ਚਰਨਾਂ 'ਚ, ਜਦੋਂ ਅਰਦਾਸ ਕੀਤੀ ਉਹਦੇ ਸਾਹਮਣੇ ਦਾਦੂ ਦੀ ਸਮਾਧ ਸੀ, ਅਤੇ ਸਿੰਘਾਂ ਨੂੰ ਭੁਲੇਖਾ ਪੈ ਕੇ ਮਹਾਰਾਜ ਨੇ ਦਾਦੂ ਸਮਾਧ ਨੂੰ ਨਮਸਕਾਰ ਕੀਤੀ ਆ, ਅਤੇ ਸਿੰਘਾਂ ਨੇ ਭਜਨ ਕੀਤਾ, ਮਹਾਰਾਜ ਜੀ ਤੁਸੀਂ ਮਰਜ਼ਾਦਾ ਭੰਗ ਕੀਤੀ ਆ। ਮਹਾਰਾਜ ਕਹਿੰਦੇ ਕਿਹੜੀ ਮਰਜ਼ਾਦਾ ਭੰਗ ਕੀਤੀ ਆ? ਮਹਾਰਾਜ ਗੌਰ ਮੜੀ ਮੱਠ ਭੂਲਣਾ ਮਾਨੇ, ਤੁਹਾਡਾ ਹੁਕਮ ਹੈ ਤੁਸੀਂ ਮੜੀ ਨੂੰ, ਮਸਾਣ ਨੂੰ, ਮੱਠ ਨੂੰ, ਕਬਰ ਨੂੰ ਕਦੀ ਭੁੱਲ ਕੇ ਵੀ ਨਹੀਂ ਮਰਨਾ, ਅਤੇ ਤੁਸੀਂ ਦਾਦੂ ਦੀ ਸਮਾਧ ਨੂੰ ਨਮਸਕਾਰ ਕੀਤੀ ਆ। ਮਹਾਰਾਜ ਕਹਿ ਸਕਦੇ ਵੀ ਇਸਨੇ ਅਕਾਲ ਪੁਰਖ ਨੂੰ ਕੀਤੀ ਆ, ਪਰ ਮਹਾਰਾਜ ਨੇ ਇੱਕ ਇਤਿਹਾਸ ਸਿਰਜਣਾ ਸੀ ਔਰ ਖਾਸ ਪਰਖ ਵੀ ਕਰਨੀ ਸੀ, ਅਤੇ ਸਿੰਘਾਂ ਨੇ ਕਿਹਾ, ਮਹਾਰਾਜ ਕਿਹਾ ਦੱਸੋ, ਸਿੰਘਾਂ ਨੂੰ ਕਿਹਾ ਮਹਾਰਾਜ ਨੇ ਦੱਸੋ ਕੀ ਖਾਲਸੇ ਦਾ ਫੈਸਲਾ? ਕਹਿੰਦੇ ਮਹਾਰਾਜ ਜੋ ਮਰਜ਼ਾਦਾ ਬਣਾਈ ਖਾਲਸਾ ਪੰਥ ਆਪ ਨੂੰ ਤਨਖਾਹ ਲਗਾਵੇਗਾ। ਫਿਰ ਮਹਾਰਾਜ ਨੇ ਕਿਹਾ ਲਗਾਓ, ਉੱਥੇ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਨੂੰ ਤਨਖਾਹ ਲਗਾਈ, ਗੁਰੂ ਸਾਹਿਬ ਨੇ ਤਨਖਾਹ ਪ੍ਰਵਾਨ ਕੀਤੀ ਔਰ ਬੜੀ ਪ੍ਰਸੰਨਤਾ ਦੇ ਘਰ ਵਿੱਚ ਆਏ। ਕਹਿੰਦੇ ਵੀ ਜਿਸ ਕਾਰਜ ਵਾਸਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ ਉਹ ਮਤਲਬ ਸਫਲ ਹੋਇਆ, ਕਿਉਂਕਿ ਗੁਰੂ ਸਾਹਿਬ ਤੋਂ ਵੱਡੀ ਸ਼ਕਤੀ ਤਾਂ ਉਸ ਵੇਲੇ ਹੈ ਕੋਈ ਨਹੀਂ, ਅਤੇ ਇਸ ਵਾਸਤੇ ਜੇ ਗੁਰੂ ਸਾਹਿਬ ਨੂੰ ਵੀ ਇਹ ਕਹਿ ਸਕਦੇ ਤਾਂ ਉਹਨਾਂ ਗਾੜੀ ਹੋਰ ਕੋਈ ਵੀ ਬੰਦਾ ਦੁਨੀਆ ਜਿਹੜੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਦਾ ਜਾਂ ਪਰੰਪਰਾ ਸਿੱਖ ਧਰਮ ਇਹ ਉੱਥੋਂ ਸ਼ੁਰੂ ਤੋਂ ਮਹਾਰਾਜ ਨੇ ਆਪਣੇ ਆਪ ਤੋਂ ਕਰਵਾਈ ਉੱਥੇ ਵੀ ਕੋਈ ਸਿੱਖਾਂ ਦਾ ਘਰ ਨਹੀਂ। ਅਤੇ ਜਦੋਂ ਜੈਪੁਰ ਦੀ ਸੰਗਤ ਬਾਬਾ ਉੱਤਮ ਸਿੰਘ ਕੋਲ ਆਈ ਕਿ ਉੱਥੇ ਮਹਾਰਾਜ ਇੱਕ ਕੋਠਾ ਹੀ ਆ ਛੋਟਾ, ਉੱਥੇ ਪ੍ਰਕਾਸ਼ ਗ੍ਰੰਥੀ ਟਿਕਦਾ ਨਹੀਂ, ਸਿੱਖ ਕੋਈ ਆਉਂਦਾ ਕੋ ਨਹੀਂ, ਉੱਥੇ ਚੜ੍ਹਾਵਾ ਆਉਂਦਾ ਨਹੀਂ, ਅਤੇ ਉੱਥੇ ਬਿਲਕੁਲ ਹੀ ਨਰਾਦਰੀ ਹੋ ਰਹੀ ਆ। ਅਤੇ ਬਾਬਾ ਜੀ ਨੇ ਕਿਹਾ ਤੁਸੀਂ ਪਹਿਲਾਂ ਦੱਸਣਾ ਸੀ। ਫਿਰ ਬਾਬਾ ਜੀ 1990 ਵਿੱਚ ਉੱਥੇ ਸੇਵਾ ਸ਼ੁਰੂ ਕੀਤੀ, ਦਰਬਾਰ ਬਣਿਆ, ਲੰਗਰ ਹਾਲ ਬਣਿਆ, ਸਰਾਬ ਬਣੀ, ਹੁਣ ਸਰੋਵਰ ਬਣ ਰਿਹਾ। ਸੋ ਇਸ ਤਰ੍ਹਾਂ ਉੱਥੇ ਸੇਵਾ ਹੋ ਰਹੀ ਆ। ਇਹ ਤਾਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਸਾਰੇ ਸਥਾਨਾਂ ਦੀ ਸੇਵਾ ਹੋ ਰਹੀ ਆ। ਇਹ ਤਾਂ ਓਠੀਆਂ ਸਾਹਿਬ ਬਟਾਲੇ ਦੇ ਨੇੜੇ ਉੱਥੇ ਵੀ ਹੋ ਰਹੀ ਆ। ਬਟਾਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਜੀ, ਗੁਰਦੁਆਰਾ ਸਤ ਕਰਤਾਰੀਆ, ਗੁਰਦੁਆਰਾ ਡੇਰਾ ਸਾਹਿਬ, ਉੱਥੇ ਸੇਵਾ ਹੋ ਰਹੀ ਆ। ਔਰ ਕਰਤਾਰਪੁਰ ਨੇੜੇ ਜਲੰਧਰ ਦੇ ਉੱਥੇ ਮਾਤਾ ਗੁਜਰੀ ਦਾ ਸਥਾਨ ਬਣਿਆ, ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਣਿਆ, ਔਰ ਹੁਣ ਗੰਗਸਰ ਦੀ ਸੇਵਾ ਹੋ ਰਹੀ ਆ। ਇਹਦੇ ਨਾਲ ਨਾਲ ਨਡਾਲਾ ਗੁਰਦੁਆਰਾ ਬੌਲੀ ਸਾਹਿਬ ਜੋ ਕਪੂਰਥਲੇ ਜ਼ਿਲ੍ਹੇ ਵਿੱਚ ਆ, ਉਹਦੀ ਵੀ ਸੇਵਾ ਹੋ ਰਹੀ ਆ। ਬਠਿੰਡਾ ਜ਼ਿਲ੍ਹਾ ਭਾਈ ਭਗਤੇ ਦੇ ਨੇੜੇ ਕੋਠਾ ਗੁਰੂ ਕਾ, ਗੁਰਦੁਆਰਾ ਗੁੰਗਸਰ ਔਰ ਗੁਰਦੁਆਰਾ ਗੁਰੂਸਰ ਜਲਾਲ, ਉੱਥੇ ਵੀ ਸੇਵਾ ਹੋ ਰਹੀ ਆ। ਅਟਾਰੀ ਦੇ ਨੇੜੇ ਗੁਰਦੁਆਰਾ ਗੁਰੂ ਸਤਰਾਣੀ ਸਾਹਿਬ, ਉੱਥੇ ਵੀ ਸੇਵਾ ਹੋ ਰਹੀ ਆ। ਸੋ ਜਿੱਥੇ ਨਾਲ ਕਾਰ ਸੇਵਾ ਦੇ ਕਾਰਜ ਨੇ, ਉੱਥੇ ਵਿੱਦਿਆ ਦੇ ਕਾਰਜ ਨੇ, ਉੱਥੇ ਇਨਵਾਇਰਮੈਂਟ ਦੇ ਕਾਰਜ ਨੇ। ਇਹ ਗੁਰੂ ਕਿਰਪਾ ਕਰੇ, ਜਦੋਂ ਕਿਤੇ ਆਪ ਪੰਜਾਬ ਆਓ, ਜ਼ਰੂਰ ਆਪਣੇ ਖਡੂਰ ਸਾਹਿਬ ਦੇ ਪਾਵਨ ਧਰੇ ਦਰਸ਼ਨ ਕਰੋ, ਔਰ ਨਾਲ ਉੱਥੇ ਕੋਈ ਦਰਸ਼ਨ ਦਾਰੇ ਕਰੋ। ਉੱਥੇ 10 ਏਕੜ 'ਚ ਲਗਭਗ ਨਰਸਰੀ ਆ, 2-2.5-3 ਲੱਖ ਬੂਟਾ ਹਮੇਸ਼ਾ ਤਿਆਰ ਰਹਿੰਦਾ ਹੈ। 50 ਸੇਵਾਦਾਰ ਨੇ, 15 ਪਾਣੀ ਵਾਲੇ ਟੈਂਕਰ ਨੇ। ਉਹ ਜਿੱਥੋਂ ਪੰਜਾਬ ਦੇ ਵਿੱਚੋਂ ਜਾਂ ਹਰਿਆਣਾ, ਜਿੱਥੋਂ ਵੀ ਕੋਈ ਆਵਾਜ਼ ਆਉਂਦੀ ਹੈ ਵੀ ਸਾਡੇ ਬੂਟੇ ਲਾ ਕੇ ਜਾਓ, ਉਹ ਵੀ ਸੇਵਾ ਕਰਕੇ ਸਿੰਘ ਉੱਥੇ ਆਉਂਦੇ ਨੇ, ਤਾਂ ਕਿ ਵਾਤਾਵਰਨ ਜਿਹੜਾ ਕੁਦਰਤ ਨੇ ਸਾਨੂੰ ਜਿਹੇ ਪ੍ਰਸਾਦ ਪੀਵੇ, ਸ਼ੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹਦਾ ਕੋਈ ਮੁੱਲ ਕੋਈ ਨਹੀਂ ਗਾ, ਇਹਦਾ ਅਸੀਂ ਮੁੱਲ ਮਿਥ ਨਹੀਂ ਸਕਦੇ। ਠੀਕ ਹੈ, ਬਜ਼ਾਰੀ ਮੁੱਲ ਅਸੀਂ ਬੋਤਲਾਂ ਮਿਲ ਸਕਦੇ, ਪਰ ਜਦੋਂ ਕਿਸੇ ਨੂੰ ਬਣਾ ਹੀ ਨਹੀਂ ਸਕਦੇ, ਉਹਦਾ ਮੁੱਲ ਕੀ ਮਿਲ ਸਕਦੇ ਹਾਂ। ਇਹ ਪਾਣੀ ਅਤੇ ਹਵਾ ਨੂੰ ਆਪਾਂ ਜਿੰਨਾ ਸੁਧਾਰ ਕਰ ਲਈਏ, ਇਹ ਜੇ ਕਿਸੇ ਵੀ ਗੁਰਮੁਖ ਪਿਆਰੇ ਨੇ ਆਪਣੇ ਖੇਤ ਵਿੱਚ ਜਾਂ ਆਪਣੇ ਬਾਹਰ ਬੈਗ 'ਤੇ ਕਿਤੇ ਬੂਟੇ ਲਾਉਣੇ ਹੋਣ, ਉਹ ਜ਼ਰੂਰ ਸੰਪਰਕ ਕੀਤਾ ਜਾਵੇ। ਸੋ 5 ਮਿੰਟ ਬਾਕੀ ਰਹਿ ਗਏ ਨੇ, ਮੈਂ ਇੱਕ ਵਚਨ ਕਰਕੇ ਆਪ ਜੀ ਕੋਲ ਮਾਫੀ ਮੰਗ ਲੈਣੀ ਆ, ਕਿਉਂਕਿ ਇਹ ਜਿਹੜੇ ਐਜੂਕੇਸ਼ਨ ਸਾਡੇ ਗੁਰਸਿੱਖ ਬੱਚੇ ਅਫਸਰ ਬਣਾਉਣ ਦਾ ਜੋ ਟੀਚਾ ਮਿਥਿਆ ਗਿਆ, ਕਿਉਂਕਿ ਜਿੰਨਾ ਚਿਰ ਕੋਈ ਇਤਿਹਾਸ ਨਾ ਪੜ੍ਹੀਏ ਜਾਂ ਕੋਈ ਸਾਹਮਣੇ ਕੋਈ ਆਵੇ ਨਾ ਮਿਸਾਲ, ਉਹਨਾਂ 'ਚ ਨਹੀਂ ਸਮਝ ਲੱਗਦੀ। ਜਦੋਂ 1965 ਦੇ ਵਿੱਚ ਯੁੱਧ ਲੱਗਾ ਪਾਕਿਸਤਾਨ ਹਿੰਦੁਸਤਾਨ ਦਾ, ਉਦੋਂ ਪਾਕਿਸਤਾਨ ਨੇ ਖੇਮਕਰਨ ਸਾਈਡ ਪੱਟੀ ਲਾਗੋਂ ਕਈ ਪਿੰਡ ਆਪਣੇ ਉਹਨੇ ਕਬਜ਼ੇ 'ਚ ਕਰ ਲਏ, ਅੰਦਰ ਆਵੜੇ ਸੀ, ਇੰਨੀ ਹਾਲਤ ਪਤਲੀ ਹੋ ਗਈ। ਉਦੋਂ GN ਚੌਧਰੀ ਸੀ ਚੀਫ ਆਫ ਦਾ ਆਰਮੀ ਸਟਾਫ, ਹਿੰਦੁਸਤਾਨ ਦਾ ਫੌਜ ਮੁਖੀ ਜਿਹੜਾ ਸੀ, ਉਹਨੇ ਆਰਡਰ ਕਰਤਾ ਕਿ ਜਿਹੜਾ ਡਿਫੈਂਸ ਹੈਗਾ ਹੈ ਇਹ ਬਿਆਸ ਤੋਂ ਉਰਲੇ ਬੰਨੇ ਲਿਆਂਦਾ ਜਾਵੇ, ਤਾਂ ਕਿ ਬਿਆਸ ਦੀ ਅਸੀਂ ਧਿਰ ਬਣਾ ਲਈਏ, ਬਿਆਸ ਤੋਂ ਅੱਗੇ ਕਿਸੇ ਨੂੰ ਲੰਘਣ ਨਾ ਦਈਏ, ਨਹੀਂ ਤਾਂ ਇਹਨੇ ਦਿੱਲੀ ਆਏ ਖੜ੍ਹੇ ਆ, ਇੰਨੀ ਸਪੀਡ 'ਚ ਲੰਘ ਰਹੇ ਨੇ, ਪੈਟੈਂਟ ਇੱਕ ਨਵੇਂ ਨਵੇਂ ਅਮਰੀਕਾ ਨੂੰ ਦਿੱਤੇ ਹੋਏ ਸੀ, ਇਹ ਘਬਰਾ ਕੇ ਇਹ ਫੈਸਲਾ ਕਰ ਲਿਆ। ਪਰ ਗੁਰੂ ਨੇ ਸੇਵਾ ਜਿੱਦ ਕੋਈ ਲੈਣੀ ਹੁੰਦੀ ਹੈ, ਉਸ ਵੇਲੇ ਉਹ ਕਮਾਂਡ ਉਸ ਏਰੀਏ ਦੀ ਬਾਰਡਰ ਦੀ, ਜਿਹੜੇ ਅੰਮ੍ਰਿਤਸਰ ਦੇ ਨਾਲ ਖੇਮਕਨ ਸਾਰਾ ਜੰਮੂ ਕਸ਼ਮੀਰ ਪੰਜਾਬ ਦੀ ਕਮਾਂਡ ਜਨਰਲ ਹਰਬਖਸ਼ ਸਿੰਘ ਦੇ ਹੱਥ ਵਿੱਚ ਸੀ। ਜਦੋਂ ਉਹਨੇ ਜਨਰਲ ਹਰਬਖਸ਼ ਨੂੰ ਸੱਦਾ ਮਤਲਬ ਸੁਨੇਹਾ ਮਿਲਿਆ, ਉਹ ਤਾਰ ਹੁੰਦੀ ਸੀ ਜਾਂ ਵਾਇਰਲੈਸ ਹੁੰਦੀ ਸੀ, ਇਹ ਸੁਨੇਹੇ ਜਦੋਂ ਮਿਲੇ, ਉਹਨਾਂ ਉਸੇ ਵੇਲੇ ਹਰਿਮੰਦਰ ਸਾਹਿਬ ਵੱਲ ਤੱਕਿਆ, ਕਹਿੰਦੇ ਨਨਕਾਣਾ ਸਾਹਿਬ ਅੱਗੇ ਸਾਡੇ ਕੋਲ ਵਿਛੜ ਗਿਆ ਹੈ, ਅਤੇ ਹਰਿਮੰਦਰ ਸਾਹਿਬ ਹੁਣ ਸਾਡੇ ਕੋਲ ਚਲੇ ਗਏ, ਤਾਂ ਅਸੀਂ ਜੀਣਾ ਕਿਤੇ ਆਸਰੇ ਹੈਗਾ। ਉਹ ਸੂਰਬੀਰ ਬਹਾਦਰ ਨੇ ਉਸੇ ਵੇਲੇ ਫੈਸਲਾ ਕਰਕੇ ਜਵਾਬ ਦੇ ਤਾ ਵੀ ਅਸੀਂ ਇੱਥੋਂ ਸ਼ਹੀਦ ਤਾਂ ਇੱਥੇ ਹੋ ਜਾਵਾਂਗੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ, ਤੁਸੀਂ ਆਰਮੀ ਭੇਜੋ। ਉਹਨਾਂ ਆਰਮੀ ਭੇਜੀ, ਉਹ ਫਿਰ ਮਹਾਰਾਜ ਨੇ ਜਿੱਤ ਹਾਸਲ ਕੀਤੀ। ਸੋ ਜੇ ਉੱਥੇ ਜਨਰਲ ਸਾਡਾ ਸਿੱਖ ਸਰਦਾਰ ਜਨਰਲ ਨਾ ਹੁੰਦਾ, ਹੋਰ ਕਿਸੇ ਕੌਮ ਦਾ ਹੁੰਦਾ, ਨੌਨ ਸਿੱਖ ਹੁੰਦਾ ਜਾਂ ਕੈਰ ਸਿੱਖ ਵੀ ਹੁੰਦਾ, ਬੁੱਝ ਦਿਲ ਸਿੱਖ ਵੀ ਹੁੰਦਾ, ਤਾਂ ਉਹਨੇ ਹੁਕਮ ਮੰਨਣਾ ਵੀ ਠੀਕ ਹੈ, ਮੈਨੂੰ ਹੁਕਮ ਹੈਗਾ, ਮੈਂ ਕੀ ਕਰ ਸਕਦਾ, ਅਤੇ ਜੋ ਇਹਦੀ ਕੀਮਤ ਅਸੀਂ ਤਾਰ ਨਹੀਂ ਸਕਦੇ। ਸੋ ਇੱਕ ਸਰਦਾਰ ਸਿੱਖ ਨੇ ਉਹ ਕਾਰਜ ਕੀ ਦੇਣੇ ਕਿ ਉਹਦਾ ਕੋਈ ਕੀਮਤ ਨਹੀਂ ਹੋ ਸਕਦੀ। ਸੋ ਇਸ ਤਰ੍ਹਾਂ ਹੋਰ ਵੀ ਜਸਟਿਸ ਕੁਲਦੀਪ ਸਿੰਘ ਨੇ ਬੜੇ ਬੜੇ ਕਾਰਜ ਕੀਤੇ, ਸਤਾ ਬਲਦੇਵ ਸਿੰਘ IAS ਨੇ ਕੀਤੇ, ਹੋਰ ਬੜੇ ਅਫਸਰ ਨੇ ਜਿਨ੍ਹਾਂ ਨੇ ਮੌਕਾ ਜਿਨ੍ਹਾਂ ਮਿਲਿਆ ਉਹਨਾਂ ਨਾਲ ਸੇਵਾ ਕੀਤੀ। ਸੋ ਆਪਣੇ ਸਿੱਖ ਬੱਚੇ ਜਿੰਨੇ ਵੀ ਉਹ 14 ਜਾ ਸਕਣਗੇ, ਉਹਨਾਂ ਉਹ ਆਪਣਾ ਲਾਭ ਮਿਲੇਗਾ। ਸੋ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। 2 ਮਿੰਟ ਆਪਾਂ ਸਿਮਰਨ ਕਰਕੇ ਆਪ ਜੀ ਕੋ ਆਗਿਆ ਲੈਣੀ ਆ।

0: ਨਾਮ ਤੁਲ ਕਛ ਅਵਰ ਨਾ ਹੋਏ ਪ੍ਰਭ ਕਾ ਸਿਮਨ ਸਭ ਤੇ ਉੱਚਾ। ਜਦੋਂ ਕਿ ਆਪਾਂ ਜਲ ਪਾਣੀ ਲੰਗਰ ਪਾਣੀ ਛਕਦੇ ਹਾਂ, ਜ਼ਰੂਰ ਗੁਰਮੰਤਰ ਦਾ ਮੂਲ ਮੰਤਰ ਦਾ ਪਾਠ ਕਰ ਲਿਆ ਕਰੀਏ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੀ ਹੈਗਾ ਹੈ ਵੀ ਕੋਈ ਪਹਿਨਣਾ ਹੈ, ਕੋਈ ਛਕਣਾ ਹੈ ਅਤੇ ਨਾਮ ਜਪਣਾ ਬਹੁਤ ਜ਼ਰੂਰੀ ਆ। ਮਹਾਰਾਜ ਦਾ ਫਰਮਾਨ ਹੈ ਗੁਰਬਾਣੀ ਦਾ, ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ। ਕਹਿੰਦੇ ਜੇ ਨਾਮ ਤੋਂ ਬਿਨਾਂ ਅਸੀਂ ਪਹਿਨਦੇ ਖਾਂਦੇ ਹਾਂ ਅਤੇ ਕੂਕਰ ਦੀ ਨਿਆਈ ਉਹ ਜੀਵ ਨੂੰ ਮਾਰਨ ਗਿਆ ਵੀ ਕੋਈ ਵੀ ਜਲ ਪਾਣੀ ਗਲਾਸ ਅੱਧਾ ਸਕਿੰਟ ਲੱਗਦਾ, ਵਾਹਿਗੁਰੂ ਕਹਿਣ ਲੱਗਿਆ, ਮੂਲ ਮੰਤਰ ਕਰਨ ਲੱਗਿਆ, ਲੰਗਰ ਪਾਣੀ ਛਕਦੇ ਹਾਂ, ਇਹ ਥੋੜ੍ਹਾ ਅਭਿਆਸ ਬਣਾਈਏ, ਗੁਰੂ ਦਾ ਹੁਕਮ ਮੰਨਿਆ ਜਾਵੇਗਾ ਅਤੇ ਸਾਡਾ ਭਲਾ ਹੋ ਜਾਵੇਗਾ। ਅਸੀਂ ਕੱਪੜੇ ਪਹਿਨਣੇ ਤਾਂ ਵੀ ਵਾਹਿਗੁਰੂ ਯਾਦ ਕਰਕੇ, ਕੋਈ ਜਲ ਪਾਣੀ ਛਕਣਾ ਤਾਂ ਵੀ ਵਾਹਿਗੁਰੂ। ਸਮੂਹ ਸੰਗਤ ਦਾ ਬਹੁਤ ਧੰਨਵਾਦ, ਪ੍ਰਬੰਧਕ ਜਨਾਂ ਦਾ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕੁਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਰ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ।

ਪ੍ਰਭੁ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸਵਾਮੀ, ਸੋ ਕਿਉ ਮਨ ਹੋਵੇ ਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸੱਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਹਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ।

ਹਰਿਕ ਕਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ

ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ।

ਕਥਾ ਵਿਚਾਰ ਗੁਰਬਾਣੀ ਕੀਰਤਨ ਹੋਏ ਮਹਾਂਪੁਰਖਾਂ ਵੱਲੋਂ ਸਤਿਗੁਰੂ ਗੁਰਮਤ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਮਰਾਮਤ ਕਰਨੀ ਸਤਿਗੁਰੂ ਬੱਚੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਪਰਿਵਾਰ ਵੱਲੋਂ ਨਵੇਂ ਘਰ ਦੀ ਖੁਸ਼ੀ ਅਤੇ ਵਿਦੇਸ਼ਾਂ ਵਿੱਚ ਪੀ ਆਰ ਹੋਣ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ ਮਹਾਂਪੁਰਖਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕਰਕੇ ਗੁਰੂ ਪੰਥ ਦੀਆਂ ਸੇਵਾਵਾਂ ਲੈਣੀਆਂ ਸਤਿਗੁਰੂ ਜੀ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰੋ ਦਰ ਆਈ ਸੰਗਤ ਦੀ ਹਾਜ਼ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਗੁਰਗੱਦੀ ਦਿਵਸ ਦੇ ਸੰਬੰਧ ਵਿੱਚ ਸੱਜੇ ਨੇ। ਸਮੂਹ ਸੰਗਤਾਂ ਨੂੰ ਆਸਟ੍ਰੇਲੀਅਨ ਸਿੱਖਿਆ ਸੈਸ਼ਨ ਵੱਲੋਂ, ਸਮੁੱਚੇ ਸਟਾਫ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਟਰੱਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ, ਉਹਨਾਂ ਪਾਸੋਂ ਆਪ ਸੰਗਤਾਂ ਨੇ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕੀਤੀਆਂ ਨੇ। ਬਾਬਾ ਜੀ ਹੋਣਾ ਵੱਲੋਂ ਉਹਨਾਂ ਦੇ ਮਹਾਨ ਕਾਰਜਾਂ ਨੂੰ ਅਸੀਂ ਮੁੱਖ ਤੌਰ 'ਤੇ ਤਿੰਨ ਹਿੱਸਿਆਂ ਦੇ ਵਿੱਚ ਦੇਖ ਸਕਦੇ ਹਾਂ। ਵਾਤਾਵਰਨ ਦੀ ਸੇਵਾ, ਵਿੱਦਿਆ ਅਤੇ ਨੌਜਵਾਨੀ ਦੀ ਸੰਭਾਲ ਅਤੇ ਰਾਸ਼ਟਰੀ ਸੰਭਾਲ। ਬਾਬਾ ਜੀ ਨੇ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ। ਮਹਾਂਪੁਰਸ਼ਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਰੁੱਖ ਲਗਾ ਕੇ ਉੱਜੜ ਰਹੇ ਵਾਤਾਵਰਨ ਨੂੰ ਸੰਭਾਲਣ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਵਿੱਦਿਆ ਅਤੇ ਨੌਜਵਾਨੀ ਦੀ ਸੰਭਾਲ ਮਹਾਂਪੁਰਸ਼ਾਂ ਨੇ ਨਿਸ਼ਾਨੇ ਸਿੱਖੀ ਸੰਸਥਾ ਰਾਹੀਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਉੱਚ ਵਿੱਦਿਆ ਅਤੇ ਫੌਜ IAS ਵਰਗੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਦਿੱਤੀ, ਤਾਂ ਜੋ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਕੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਰਾਸ਼ਟਰੀ ਸਨਮਾਨ ਉਹਨਾਂ ਦੀ ਇਸ ਨਿਸ਼ਕਾਮ ਸੇਵਾ ਸਦਕਾ, ਮਹਾਂਪੁਰਸ਼ਾਂ ਦੀ ਨਿਸ਼ਕਾਮ ਸੇਵਾ ਸਦਕਾ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ, ਜੋ ਕਿ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ, ਦਰਸ਼ਨ ਦਿੱਤੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਂਪੁਰਸ਼ਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ। ਮੈਂ ਬੇਨਤੀ ਕਰਾਂ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਸ਼ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਗੁਰਮੁਖ ਪਿਆਰੇ ਨਾਲ ਆਏ ਨੇ ਸੇਵਾਦਾਰ, ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਕੰਗ, ਜੋ ਕਿ ਐਡੀਲੇਟ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਅਤੇ ਨਾਲ ਜਿੰਨੇ ਵੀ ਸੇਵਾਦਾਰ ਆਏ ਨੇ ਉਹਨਾਂ ਨੂੰ ਬੇਨਤੀ ਕਿ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪਾ ਦੀ, ਜੋ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ, ਉਹ ਮਹਾਂਪੁਰਸ਼ਾਂ ਨੂੰ ਸਨਮਾਨਿਤ ਕਰਨ ਦੀ ਕਿਰਪਾਲਤਾ ਕਰਨ ਜੀ।

ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮੇ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਪਿਸਮ ਪਰੇ ਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਤ ਆਖਿਅਰ, ਕਿਨੇ ਰਾਮ ਨਾਮ ਇੱਕ ਆਖਿਅਰ, ਕਿਨ ਕਾ ਇੱਕ ਜਿਸ ਜੀਵ ਸਾਵੈ, ਤਾਂ ਕੀ ਮੈਂ ਮਗਨੀ ਨਾ ਆਵੈ। ਕਾਂਖੀਏ ਕੈ ਦਰਸਤ ਹਾਰੋ, ਨਾਨਕੁਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬਿਨ ਦਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤੱਤ ਬੁੱਧ। ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਤੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੁ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਟ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾਮ੍ਰਿਤ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਿਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਵੇ ਮੁਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤਿਨ ਅਣਦ ਘਨੇਰੀ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਪ੍ਰਭ ਕੋ ਸਿਮਰੈ ਤਿਨ ਨਿਰਮਰੀਤਾ, ਪ੍ਰਭ ਕੋ ਸਿਮਰੈ ਤਿਨ ਅੰਤ ਘਨੇਰੀ। ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ। ਪ੍ਰਭ ਕੈ ਸਿਮਰਨ ਕਪੂਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣਬਾਨੀ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ। ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਜੁਨਕਾਰ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਨ ਕਾ ਪਰਮਾਇਆ। ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਦੀ ਦਾਤੇ। ਹਰ ਸਿਮਰਨ ਜੀਤ ਨੀਚ ਚਹੁ ਕੁੱਟ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰ ਪਰ ਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ। ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸ਼ਰਣ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਏ। ਜੈ ਮਹਾ ਭਯਾਨ ਦੂਤ ਜਮਦਾ ਲੈ ਤੈ, ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਾਹੇ ਉਧਾਰੀ। ਅਨਕ ਪੁਨੇ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਹੋ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਖ ਕਰੋਰੀ ਬੰਧ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੇ। ਜੇ ਮਾਰਗ ਹੈ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਤੁਸਹੇਲਾ। ਐਸਾ ਨਾਮ ਮਨ ਸਦੈ ਧਿਆਈਐ, ਨਾਨਕ ਗੁਰਮੁਖ ਭਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਭਾਰ ਪਰਾਹੀ। ਅਨਕ ਵਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੂਨ ਜਨ ਮੈਂ ਮਰ ਜਾਮ, ਨਾਮ ਜਪਤ ਪਾਪ ਬਿਸਰਾਮ। ਹਉ ਮੈਲਾ ਮਲ ਕਭੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਮੂਹਾ ਸੰਗ ਤੋਸਾ।
ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗੂ ਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਵਾ ਕਾਮ, ਤੈ ਹਰ ਕੇ ਨਾਮ ਕੀ ਤੂੰ ਮੋਹ ਪਰਛਾਮ, ਜਾਹ ਤ੍ਰਿਖਾ ਮਨ ਤੁਝ ਆਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਿਨਾ ਕੀ ਬਣਤਨ ਨਾਮ, ਸੰਤ ਜਿਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਯੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਉ ਰੂਪ ਰੰਗ, ਹਰ ਨਾਮ ਜਪਤ ਕਪ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਾ ਭੋਗ ਯੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸੁਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ, ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨੇ ਛਪੈ, ਹਰ ਕੀ ਭਗਤ ਮੁਕਤ ਬਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੀ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੁੰਦਰ ਦਵਸੈ, ਸੰਤ ਪ੍ਰਤਾਪ ਤੁਰਤ ਸਵਨ ਸੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛੈ ਵਰਨਾ ਹੋਏ, ਨਾਨਕ ਗੁਰਮੁਖ ਨਾ ਭਾਵ ਜਨ ਕੋਇ ਸਲੋਕ, ਵਾ ਸ਼ਾਸਤ੍ਰ ਵਾ ਸਿਮ੍ਰਤੀ ਪੇਖੇ ਸਰਬ ਡਡੋਲ, ਪੂਰਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਰਿਆ, ਸੁਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਰਤਨਾ, ਪੁਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹਾਂ ਮੈਂ ਕਰ ਰਾਤੀ, ਵਰਤ ਨੇਮ ਕਰੈ ਪਾ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਵੀ ਸਰਥੀ ਵੈ, ਅਗਨ ਮਾਹੇ ਹੋਮਤ ਪਰਾਨ, ਕਨਕ ਅਸ ਹੈਵਰ ਭੂਮਦਾਨ, ਨਿਓਲੀ ਕਰਮ ਕਰੈ ਬਵੇ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਧੋਪੀ ਹੋਮੈ ਮਹਿਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾਮਾ ਤੇ ਹੁਟੈ, ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਗਭੂ ਨਾ ਵਿਖਿਆ ਟਰੈ, ਜਲ ਧੋਵੈ ਬਹੁ ਦੇਹ ਨੀਤ, ਸ਼ੁੱਧ ਕਾਂ ਹੋਏ ਕਾਚੀ ਭੇਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਾ ਮੂਚ, ਬਹੁਤ ਸਿਆਣ ਭਜਮਕਾ ਭਾਵ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ, ਪੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਾਹ ਨਹੀਂ ਸਜੈ, ਛੋਟਸ ਨਾਹੀ ਉਹ ਪਿਆਲ, ਮੂਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਤਿਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾ ਸੰਗੇ ਹਾਂ ਮੈਂ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸ਼ਰਨੇ ਪਰੈ, ਜਿਸ ਜਨ ਕੋ ਪ੍ਰਭ ਦੱਸ ਪਿਆਸਾ, ਨਾਨਕ ਤਾਗੈ ਪਲ ਪਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਆ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦਿਸ਼ਟੇਤਾ, ਨਾਨਕ ਪਾਪੁਨ ਨਹੀਂ ਲੇਪਾ, ਨਿਰਤਨ ਕੋ ਧਨ ਤੇਰੋ ਨਾਲ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ, ਕਰਨ ਕਰਾਵਨ ਹਾਰ ਸਵਾਮੀ, ਸਗਲ ਘਟਾ ਕੇ ਅੰਦਰ ਜਾਮੀ, ਆਪਣੀ ਗਤਮ ਤੋਂ ਜਾਣੋ ਆਪੇ ਆਪਣ ਸੰਗ, ਆਪ ਪ੍ਰਭ ਰਾਤੇ ਤੁਮਰੀ ਉਸਤ, ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਰਿਆ ਮੈਂ ਉਤਮ ਕਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਵਖਾਣੀ, ਸਗਲ ਥਾਂ ਤੇ ਉਹ ਉਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸਮਾਲ, ਜਿੰਦਗੀ ਹੈ ਤਸ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ,
ਰਵਈਆ ਕੇ ਗੁਰਜੇਤ ਪੁਰਾਣੇ ਕਵਨ ਮੂਰਤੇ ਕਵਨ ਦਿਸ਼ਟਾਨੇ ਜਿਨ ਤੂੰ ਸਰ ਸਵਾਰ ਸ਼ਿੰਗਾਰਿਆ ਗਰ ਵਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੇ ਦੁੱਧ ਭਰ ਜੋਵਨ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਗ ਸੈਨ ਮੁਖ ਪਿਆ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਰੁ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਿਣਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀ ਜਲ ਜਲਾ ਸੁਖ ਦਾਇ ਪਵਨ ਭਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਾਰਨ ਨੇਤਰ ਰਸਨਾ ਤਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸੇ ਮੂੜਾ ਮਨ ਹਿਲਾਵੈ ਜੋ ਠਾਕੁਰ ਸਦ ਸਦਾ ਹਜੂਰ ਤਾ ਕਹ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਸੈ ਬਸਾਰੈ ਮੁਗਧ ਜਾਨ ਸਦਾ ਸਦਾ ਏ ਭੁੱਲਨ ਹਰ ਨਾਨਕ ਰਾਖਨ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਣੈ ਛੋਟ ਜੈ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇ ਪੁਤਾਰੈ ਤੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੋਪ ਮੈਂ ਪਤਿਤ ਬਿਕਰਾਲ ਨਾਨਕ ਘਾਟ ਲਿਹੋ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀ ਕਛ ਕਰੈ ਛਪਾਇਆ ਬਾਰ ਗਿਆ ਤਿਆ ਨਿਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਭਾਰਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੇ ਅੰਤਰ ਵਸੈ ਪ੍ਰਭ ਆਪ ਨਾਨੰਗ ਦੇ ਜਨ ਸਿਰ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਓੜ ਨਿਭਾਵੈ ਕਹਾਂ ਬੁਜਾਰਤ ਬੂਝੈ ਡੋਰਾ ਨਿਸ ਕਹੀਏ ਤੋ ਸਮਝੈ ਪੂਰਾ ਕਹਾ ਵਿਸ਼ਨ ਪਦ ਗਾਵੈ ਗੁੰਗੋ ਜਤਨ ਕਰੈ ਤੋ ਪੀ ਸੁਰ ਭੰਗ ਜੈ ਪਿੰਗੁਲ ਪਰਬ

ਤਨ ਤਨ ਤੇ ਤਨ ਜੇ ਘਟ ਬਸਿਓ ਹਰ ਨਾਉ ਨਾਨਕ ਦਾ ਕੇ ਭਰ ਭਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਾਨੇ ਮ੍ਰਿਤ ਮੁਖੋ ਗੰਢ ਲਾਵਤ ਜਨ ਹਰ ਪ੍ਰਭੂ ਪਰ ਬੀਨ ਬਾਹਰ ਭੇਖ ਨਾ ਕਾਹੋ ਪੀਨ ਅਵਰ ਉਪਦੇਸ਼ ਆਪਨ ਕਰੇ ਆਪਦ ਜਾਵਤ ਜਨ ਮੈਂ ਮੇਰਾ ਜਿਸਕੇ ਅੰਤਰ ਬਸੈ ਨਿਰੰਕਾ ਤੁਸਕੇ ਸੇਖ ਤਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਣ ਜਨ ਚਰਨ ਪ੍ਰਾਤਾ ਕਰੋ ਬੇਨਤੀ ਭਾਰ ਬ੍ਰਹਮ ਸਰ ਜਾਣੇ ਆਪਣਾ ਕੀਆ ਆਇਆ ਪੇ ਮਾਨੈ ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਬ ਕਿਸੇ ਭਜਾਵ ਤਨੇਰਾ ਉਪਾਵ ਸਿਆਨਬ ਸਗਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵ ਤਸਲੈ ਲੜਲਾਏ ਥਾਂ ਤਨੰਤਰ ਰਹਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੇ ਨਿਮਕ ਨਿਮਕ ਜਪ ਨਾਨਕ ਹਰਿ ਸਲੋਕ ਕਾਮ ਕ੍ਰੋਧ ਲੋਭ ਮੋਹ ਬਿਨ ਸਜਾਇਆ ਮੇਵਾ ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ ਅਸ਼ਟ ਪੈਦੇ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਂ ਤਿਸ ਠਾਕੁਰ ਕਾ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮ੍ਰਿਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਸਹਿ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਕਰੇ ਸੰਗ ਸੁਖ ਬਸਨਾ ਆਟ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਥਿਆ ਵਰ ਜੋਗ ਜੇ ਪ੍ਰਸਾਦ ਪਾਠ ਅਪਣਾ ਹਰਡਾਵੈ ਤਿਸੈ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਇ ਜੈ ਮਨ ਆਠ ਪੈਰ ਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਰ ਸਭ ਕੋ ਮਾਨ ਮੁਖ ਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਾ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਤਹਿਲੇ ਬਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਗੈਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਇ ਦੁਰਲਭਦੇ ਨਾਨਕ ਤਾਂਗੀ ਭਗਤ ਕਰੇ ਜੇ ਪ੍ਰਸਾਦ ਆਪੋਖਨ ਬਹਿਰੀ ਜੈ ਮਨ ਤੇ ਸਿਮਰਤ ਕੀ ਆੜ ਸਕੀ ਜੈ ਜੇ ਪ੍ਰਸਾਦ ਅਸਵਸ ਅਸਵਾਰੀ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਏ ਉਟਤ ਬੈਠ ਸਤ ਸਹਿ ਤਿਆਈ ਤੇ ਸਹਿ ਤਿਆ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁਨ ਬਾਂਦਾਨ ਮਨ ਆਠ ਫਿਰਕਾ ਤੁਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੇ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਡਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰ ਪ੍ਰਸਾਦ ਨਾਨਕ ਰਸ ਕਹੈ ਜੇ ਪ੍ਰਸਾਦ ਸੁਣੈ ਕਰਨ ਨਾ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਬਰ ਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਲਾ ਮਨ ਹੋ ਬਿਸਾ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਦਾ ਕੋ ਜਾਪ ਜੇ ਪ੍ਰਸਾਦ ਤੇਰੇ ਗਾ

ਜੇ ਪ੍ਰਸਾਦ ਸਭ ਕੀਗਤ ਹੋਏ, ਨਾਨਕ ਜਪ ਜਪ ਜਪ ਸੋਏ, ਆਪ ਜਪੈ ਜਪੈ ਸੋ ਨਾਉ, ਆਪ ਗਵੈ ਸੋ ਹਰ ਗੁਣ ਗਾਓ, ਪ੍ਰਭ ਕਿਰਪਾਤੀ ਹੋਏ ਪ੍ਰਗਾਸ, ਪ੍ਰਭੁ ਦਿਆ ਤੇ ਕਮਲ ਪ੍ਰਗਾਸ, ਪ੍ਰਭ ਸਭ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਿਆ ਤੇ ਮਤ ਉਤਮ ਹੋਏ, ਸਾਹਿਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨ ਹੋ ਲਇਆ, ਜਿਤ ਜਿਤ ਲਾਭ ਹੋ ਤਿਤ ਲਗੇ ਹਰ ਨਾਥ, ਨਾਨਕ ਕਿਨ ਕਿਆ ਕਛੂ ਨਾ ਹਾਤ ਸਰੋਗਾ, ਅਗਮ ਗਾਦ ਪਾਤ ਬ੍ਰਹਮ ਸੋਏ, ਜੋ ਜੋ ਕੈ ਸੋ ਮੁਕਤਾ ਹੋਏ, ਸੁਰਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖੋਜਲ ਹੋਤ, ਸਾਧ ਸੰਗ ਮਗਲ ਮਨ ਸਕਲੀ ਖੋਤ, ਸਾਧਕ ਸੰਗ ਮਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਵੇਰਾ, ਸਾਧਕ ਸੰਗ ਪਾਇ ਨਾਮ ਰਤਨ, ਸਾਧਕ ਸੰਗ ਇੱਕ ਉਪਰ ਯਤਨ, ਸਾਧ ਕੀ ਮੈਂ ਵਰਨ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਪਰਮਾ ਸਮਾਨੀ, ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪਰ ਫੁੱਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਸਪੁੰਚਾ, ਸਾਧ ਸੰਗ ਹੋਏ ਸਭ ਕੀਰੀ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਕਤ ਹੂੰ ਤਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧ ਕੇ ਸੰਗ ਮਾਇ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਰ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਉਸੇ ਨੇ ਬੈਰ, ਸਾਧ ਕੇ ਸੰਗ ਨਾ ਪੀਂਗਾ ਪੈਰ, ਸਾਧ ਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਜਾਨੇ ਪਰਮਾਨੰਦਾ, ਸਾਧ ਕੇ ਸੰਗ ਨਾਹੀਂ ਹਤਾਪ, ਸਾਧ ਕੇ ਸੰਗ ਦੇ ਸਭ ਆਪ, ਆਪ ਜਾਨੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣੇ ਆਈ, ਸਾਧ ਕੇ ਸੰਗ ਨਾ ਕਬੂ ਤਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸ ਗੋਚਲ ਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੇ ਸੰਗ ਵਸੈ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਤਨ ਭਾਵ ਜਿਸਤਾਂਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਦਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਕਾਲ, ਦਸਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਲੋਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛਰਤ ਹਰ ਮੇਲਾ, ਜੋ ਇੱਛਾ ਸੋਇ ਫਲ ਪਾਵੈ, ਸਾਧ ਕੈ ਸੰਗ ਨਾ ਵਿਰਥਾ ਜਾਵੈ, ਪਾਇ ਬ੍ਰਹਮ ਸਾਧ ਰਿਤ ਵਸੈ, ਨਾਨਕ ਕੁਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰਪ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਕਰ ਡੀਠਾ, ਸਾਧ ਸੰਗ ਪਏ ਅੱਗੇ ਕਰੀ, ਸਾਧ ਸੰਗ ਗਤ ਪਈ ਹਮਾਰੀ, ਸਾਧ ਕੈ ਸੰਗ ਬੇਟੇ ਸਭ ਰੋਗ, ਨਾਨਕ ਸਾਧ ਬੇਟੇ ਸੰਯੋਗ, ਸਾਧ ਕੀ ਮੈਂ ਬੇਦ ਨਾ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ, ਸਾਧ ਕਿਪਮਾ ਤੇ ਗੁਣ ਤੇ ਦੂਰ, ਸਾਧ ਕਿਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਠਦੇ ਉੱਠੀ, ਸਾਧ ਕੀ ਸੋਭਾ ਮੂਰਤੇ ਮੋਟੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰ ਨਾ ਵੇਖੈ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਰ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਾ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ

ਡਾਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਤਰੂ ਪਰਿਆ ਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤੁਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਠਦੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਿਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਪੁਰਾਣਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨੇ ਵਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਬ੍ਰਹਮ ਗਿਆਨੀ ਲੇ ਥਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਲ ਸਦਾਨੰਦ ਬ੍ਰਹਮ ਗਿਆਨੀ ਸੁਖਸਾਰੀ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨੇ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇ ਕਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਅੰਦਰ ਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬਟ ਭਾਗੀ ਪਾਈਏ ਬ੍ਰਹਮ ਗਿਆਨੀ ਕਾ ਬਲ ਬਲ ਜਾਈਏ ਬ੍ਰਹਮ ਗਿਆਨੀ ਕਾ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਾ ਸਦਾ ਦੇਸਾ ਬ੍ਰਹਮ ਗਿਆਨੀ ਕਾ ਕਸਿਆ ਨਾ ਜਾਏ ਅਥਾ ਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸ਼ੁੱਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਯੁਗ ਤੁਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪਰਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੇ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਹੁਰ ਤਾਰ ਜੋਤਰ ਨਾਮ ਸਰ ਮੈਂ ਵੇਖਿਆ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਰੈ ਨਾਨਕ ਹੋ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਚਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਵੇਖਿਆ ਨੇਤਰ ਸਾਧਗੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੋ ਕੀ ਨਿੰਦਾ ਸਭ ਤੇ ਜਾਣੇ ਆਪ ਸਗਾ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਰਿਤ ਪੰਚ ਦੋਖ ਤੇ ਰਹਿ ਨਾਨਕ ਕੋਟ ਮਧੇ ਕੋ ਐਸਾ ਪਰਸ ਵੈਸਨੋ ਸੋਜੇ ਸੋ ਪਰਸ ਪਰਸਨ ਵਿਸ਼ਨ ਕੀ ਮਾਇਆ ਤੇ ਹੋਏ ਪੈਨ ਕਰਮ ਕਰਤ ਹੋਵੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨੀ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰੋਪਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਹੋ ਵੈਸਨੂ ਬਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਧਾਗੈ ਦੁਸ਼ਟ ਕਾ ਸੰਗ ਮਨ ਤੇ ਮਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਭਾਰ ਬ੍ਰਹਮ ਸਾਹ ਸੰਗ ਪਾਪਾ ਮਮਰਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਰਪੈ ਵਿਸ਼ਨ ਪ੍ਰੀਤ ਹਰ ਗਏ ਜਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ

ਸਤਰੀਆਂ ਦਾ ਸਤ ਸੁੰਤਨ ਭਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਾਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਭਰੇ ਸਗਲ ਸੰਗਿ ਆਤਮ ਦਾਸ ਹੈ ਸ੍ਰੀ ਯੁਕਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋ ਗੋ ਸਦਾ ਅਨੰਤ ਤੈ ਨਹੀਂ ਵਿਓ ਗੋ ਤੈਸਾ ਸੁਬਨ ਤੈਸੀ ਉਸ ਮਾਟੀ ਤੈਸਾ ਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਹਿ ਜੁਗਤ ਨਾਨਕ ਉਹ ਪੁਰਖ ਕਹੀਆਂ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖੈ ਤੈ ਸਤਿ ਨਾਮ ਆਪੇ ਕਨ ਕਰਾਵਨ ਜੋ ਪ੍ਰਭਾਵੈ ਸੋਇ ਫਨ ਹੋਗ ਬਸਰੇ ਆਪ ਹੋਏ ਅਣਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਰਵਾਰ ਨਾਨਕ ਰਚਨਾ ਪ੍ਰਭ ਰਚੇ ਪਾਪ ਜਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਬ੍ਰਹਮੈ ਦਾਸੀ ਕਈ ਕੋਟ ਭੇਦ ਕੇ ਸਰੋਤੇ ਕਈ ਕੋਟ ਤਭਿ ਸਰੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਪ ਕਾ ਵਿਚਾਰੇ ਕਈ ਕੋਟ ਨਵ ਧਨ ਨਾਮ ਤੇ ਆਵੇ ਨਾਨ ਕਰਦੇ ਕਾਂਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈ ਗਏ ਆਤਮ ਨਿਕੋਰ ਕਈ ਕੋਟ ਪਰ ਦਰਬ ਕਾ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ਼ ਪਰ ਮਾਹੇ ਜਿਤ ਜਿਤ ਲਾਭ ਹੋ ਤੇ ਤਿਤ ਤਿਤ ਲਗ ਨਾ ਨ ਕਰਤੇ ਕੀ ਡਾਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੇ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਕੇ ਸਰਪ ਪਾਏ ਕਈ ਕੋਟ ਪਾਥਰ ਬਰਖ ਨੇ ਪਜਾਏ ਕਈ ਕੋਟ ਪਮੜ ਪਾਣੀ ਵੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਰ ਸੋ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜ ਸਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਹੈ ਜਨ ਜੀਵੇ ਕਈ ਕੋਟ ਗਿਰੀ ਮੇਰ ਸਵਨ ਥੀਵੇ ਕਈ ਕੋਟ ਜਖਕ ਨਿਰਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰ ਗਾਚ ਸਭ ਤੇ ਨੇਰੇ ਸਭ ਹੋਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੈ ਤਕ ਪਾਹੇ ਕਈ ਕੋਟ ਕੀਏ ਤਨ ਮੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਮਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਤੇ ਕਈ ਕੋਟ ਪਏ ਪੈ ਰਾਗੀ ਰਾਮ ਨਾਮ ਸੰਗ ਧਨਲਿਵ ਲਾਗੇ ਕਈ ਕੋਟ ਪ੍ਰਭ ਕੋ ਖੋਜਾਂਦੇ ਆਤਮੈ ਪਾਰ ਬ੍ਰਹਮ ਲਹੰਦੇ ਕਈ ਕੋਟ ਦਸਨ ਪ੍ਰ ਪਿਆਸ ਤਿਨ ਕੋਮਲੇ ਪ੍ਰਭ ਅਭਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਨ ਕਾ ਹੋਇਆ ਸਭ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ

ਆਕੰਤ ਨ ਜਾਣੇ ਕੋਈ ਆਪੇ ਆਪਣਾ ਨਾਨਕ ਪ੍ਰਭ ਸੋਏ ਕਈ ਕੋਟ ਪਾਤ ਬ੍ਰਹਮ ਕੇ ਦਾਸਨ ਹੋਵ ਧਿਆ ਤਿਮ ਪ੍ਰਗਾਸ ਕਈ ਕੋਟ ਤੱਤ ਕੇ ਬੇਤਿ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਾ ਸਤ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾ ਸਾਸ ਮਾਰੇ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕਾ ਕਾਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਸਰ ਮਹੀਆ ਸੋ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਪਾਵੈ ਸੋਈ ਹੋਖਿਨ ਮੈਂ ਥਾ ਪੁਥਾ ਪਨਾਰ ਅੰਤ ਨੀ ਕਿਛ ਬਾਰਾ ਵਾਰਾ ਹੁਕਮੇ ਤਾਰ ਤਰ ਰਹਾਵੈ ਹੁਕਮੇ ਪਜੋ ਹੁਕਮ ਸਮਾਵੈ ਹੁਕਮੇ ਉਜਨੀ ਚ ਪਿਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਏ ਪ੍ਰਭਾਵੈ ਮਾਨ ਹੁਅਤ ਪਾਵੈ ਪ੍ਰਭਾਵੈ ਤਾਂ ਪਾਥੜ ਤਰਾਵੈ ਪ੍ਰਭਾਵੈ ਮੈਂ ਸਾਸ ਰਾਖੇ ਪ੍ਰਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਿਤ ਉਤਾਰੇ ਆਪ ਕਰੇ ਆਪਣੀ ਵਿਚਾਰ ਤੂਹਾਂ ਸਿਰਾਂ ਗਾਵ ਸੌਮੇ ਖੇਲੈ ਬਖਸੈ ਅੰਤਰ ਜਾਮੇ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀਆਂ ਬਨਾਇਆਵੈ ਕਹ ਮਨੁ ਕਿਤੇ ਕਿਆ ਹੋਇਆ ਵੈ ਜੋ ਤਿਸ ਪਾਵੈ ਸੋਈ ਕਰਾਵੈ ਸਕੈ ਹਾਥ ਹੋਇ ਤਾਂ ਸਭ ਕੁਛ ਰੇ ਜੋ ਤਿਸ ਪਾਵੈ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੈ ਜੇ ਜਾਣਦੇ ਆਪਣਾ ਬਚੈ ਪਰਮੇ ਪੂਲਾ ਦੈ ਦਿਸਤਾਵੈ ਨਿਮਖ ਮਹਾਚਾਰ ਕੁੰਡ

ਕਰਿਆਵੇ ਕਰ ਕਿਰਪਾ ਸੇ ਆਪਣੀ ਭਗਤ ਦੇ ਨਾਨਕ ਦੇ ਜਨਾ ਮਿਲੇ ਖਿਰ ਮੈਂ ਨੀਟ ਗੇਟ ਕਰ ਆਰ ਬਾਰ ਬ੍ਰਹਮ ਗਰੀ ਬਨਵਾਰ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤੁਤ ਕਾਲ ਦਹਿ ਤਿਸ ਪ੍ਰਗਟਾਵੇ ਜੋ ਕਾ ਆਪਣੀ ਕਰੇ ਬਖਸ਼ਿਸ਼ ਦਾ ਕਾ ਲਿਖਾ ਨਾ ਕਰੇ ਜਗਦੀਸ਼ ਜੀ ਪੰਡ ਸਭ ਤੁਸਕੇ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇ ਕੇ ਬਟਾਈ ਇਸ ਕਾਬਲ ਨਾਹੀ ਇਸ ਹੱਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਏ ਫਨ ਥੀਓ ਕਭੂ ਊਚ ਨੀਚ ਮੈਂ ਵਸੈ ਕਭੂ ਸੋ ਹਰ ਖਰੰਗ ਹਸੈ ਕਭੂ ਨਿੰਦ ਚਿੰਤ ਵਿਹਾਰ ਕਭੂ ਉਭ ਗਾਛ ਬਯਾਲ ਕਭੂ ਬੇਤ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ ਕਭੂ ਨਿਰਤ ਕਰੈ ਬਾਂ ਭਾਂਤ ਕਭੂ ਸੋ ਰਹਿ ਦਿਨ ਰਾਤ ਕਭੂ ਮਾਂ ਗੁਰੂ ਵਿਕਰਾਲ ਕਭੂ ਸਰ ਕੀ ਹੋ ਤਰਵਾਲ ਕਭੂ ਹੋਏ ਬਹਿ ਬੜ ਰਾਜਾ ਕਭੂ ਪੇਖਾਰੀ ਨੀ ਜਗਾ ਸਾਜਾ ਕਭੂ ਅਬ ਕੀਰਤ ਮੈਂ ਆਪ ਹੈ ਕਭੂ ਭਲਾ ਭਲਾ ਕਹਾ ਵੈ ਜਿਮ ਪ੍ਰਭ ਰਾਖਿਆ ਤਿਮ ਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਭੂ ਹੋਏ ਪੰਡਿਤ ਕਰ ਬਖਿਆਨ ਕਭੂ ਮੂੰਹ ਤਾਰੇ ਦੇ ਧਿਆਨ ਕਭੂ ਤੱਟ ਦੀ ਇਸ਼ਨਾਨ ਕਭੂ ਸਿੱਧ ਸਾਧਿਕ ਮੁਖ ਗਿਆਨ ਕਭੂ ਕੀਟ ਹਸਤ ਪਤੰਗ ਹੋ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੋਜੋ ਸਾਗ ਦਿਖਾਵਾ ਜਿਮ ਪ੍ਰਭਾਵ ਤਿਮ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਭੂ ਸਾਹ ਸੰਗਤੇ ਪਾਵੇ ਉਸ ਸਥਾਨ ਤੇ ਭਾਵ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾਨੇ ਬਿਨਾ ਸੰਬੰਧਨ ਨਾਮ ਦੇਕਰ ਰੰਗ ਸਦਾ ਵਸੈ ਭਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਇ ਘਟਾਨਾ ਤਿਉਂ ਜੋਤੀ ਸੰਜੋਤ ਸਮਾਨ ਮਿਟ ਕੇ ਕਵਨ ਪਾਏ ਵਿਸ ਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪਣੇ ਵਾਰ ਤਲੇ ਬੜੇ ਬੜੇ ਅੰਕਾਰੀਆਂ ਨਾਨਕ ਗਰਭ ਗਲੇ ਅਸ਼ਟ ਪਦੇ ਜਿਸ ਕੈਂਦਰ ਰਾਜ ਮਾਨ ਸੋ ਨਰਕ ਪਾਤੀ ਹੋ ਤਸਾਂ ਜੋ ਜਾਣੈ ਮੈਂ ਜੋ ਬਨਵਾ ਤਸੋ ਬਦਵਿਸ਼ਟਾ ਕਾ ਜਾਂਦੇ ਆਪ ਸੁਖਾ ਕਰ ਬੰਦ ਕਾ ਵਚਨ ਮੇਰੇ ਵਾਜੋ ਪਰਮਾਵੈ ਤਨ ਪੂ ਗਾ ਜੋ ਕਰੈ ਗਮਾਨ ਸੋ ਮੂਰਖਾਂ ਦਾ ਗਿਆਨ ਕਰ ਕਰ ਪਰ ਇਸ ਕਹਿਰ ਦੇ ਗਰੀਬੀ ਪਸਾਵੈ ਨਾਨਕੀਆਂ ਮੁਕਦਾ ਕੇ ਸੁਖ ਪਾਵੈ ਧਨਵੰਤਾ ਹੋਏ ਕਰ ਕਰ ਪਾਵੈ ਦਿਨ ਸਮਾਨ ਘੱਟ ਸੰਘਣਾ ਡਾਵੈ ਬਾਲਸ ਕਰਮਾਨ ਖੋਪਰ ਕਰੇ ਆਸਪਦ ਵੀ ਤੜਤਾ ਕਾਹੇ ਬਿਨਾਸ ਸਭ ਤਿਆ ਜਾਣੇ ਬਲਵੰਤ ਖਿਣ ਮੈਂ ਹੋ ਜਾਏ ਬਸਮੰਦ ਕਿਸੇ ਨੇ ਵਧਿਆ ਬੰਗਾਰੇ ਧਰਮ ਨਾ ਤੁਸ ਕਰੇ ਖੁਆਰ ਗੁਰ ਪ੍ਰਸਾਦਾ ਕਾ ਮਿਟੈ ਬਿਮਾਨ ਸੋ ਜਿਨ ਨਾਨਕ ਦਰਗਾਹ ਪਰਵਾਰ ਨੂੰ ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੈ ਸਗਲੇ ਵਿਰਥਾਰੇ ਅਨਿਕਤ ਵਸੈ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਯਤਨ ਕਰ ਆਤਮ ਨੀ ਦਰਵੈ ਹਰ ਦਰ ਗਾ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾ ਨਿਕਟ ਨਾ ਆਵੈ ਸਰਵ ਕੀ ਰੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੇਂਦਰ ਮਿਲ ਸੋਏ ਜਬ ਲਗ ਜਾਣੇ ਮਿਟਦੇ ਕਾ ਛੋਏ ਤਬ ਸੁਖ ਸੁਖ ਨਾ ਹੀ ਕੋਏ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਰਵਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾ ਹੀ ਚੇਤਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇਸ ਜੈ ਪਰ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕਾ ਝੂਟੈ ਸਿਆਸ ਕਟੇ ਲਾਕਾ ਉੜਤਾਵੈ ਤ੍ਰਿਪਤ ਨਾਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਮ ਰਹਿ ਬਿਨਾਸ ਤੋ

0: ਕਰਨ ਕਰਮ ਕਰਨੇ ਹਰ ਸਕੇ ਹੱਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਵਾ ਪ੍ਰਵਸਤ ਹੋਏ ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਗਏ ਸੰਗ ਬੂਝੇ ਦੇਖਿਆ ਕਰੇ ਵਿਵੇਕ ਆਪੇ ਕਿ ਆਪੇ ਅਨੇਕ ਮਾਰੇ ਨਾ ਬਿਨ ਸਹਿ ਆਵੇ ਨਾ ਜਾਏ ਨਾਨਕ ਸਤ ਹੀ ਰਹਿਆ ਸਮਾਏ ਆਪ ਉਪਦੇਸ਼ ਸਮਝੇ ਆਪ ਆਪ ਰਚਿਆ ਸਭ ਕੇ ਸਾਥ ਆਪ ਕਿਉਂ ਨਾ ਆਪਣੇ ਵਿਸਤਾਰ ਸਭ ਕਟ ਸਕਾਉ ਕਰਨੇ ਹਾਰ ਉਸ ਤੇ ਭਿਨ ਕੋ ਕਿਛ ਹੋਏ ਥਾਂ ਥਨ ਤਰੇਕੇ ਸੋਏ ਆਪਣੇ ਜਲ ਤਾਪ ਕਰਨੇ ਹਰ ਕੌਤਕ ਰੰਗਿਆ ਭਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਿਖਿਆ ਨੀ ਸੱਚ ਸੱਚ ਸਤ ਸਭ ਕੀਨਾ ਕੂਟ ਮਿਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰੇ ਰੂਪ ਸੁੰਦਰ ਭਾਰ ਨੂੰ ਅਪਾ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜ ਕੜ ਸੁਨੀ ਸਰਬਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋਜਨ ਉਤਰਨ ਹਾਰ ਸੰਤ ਕਿਨੇ ਦਾ ਨਾਨਕਾ ਬਾਰ ਬਾਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨ ਆਰ ਜਾ ਘਟੈ ਸੰਤ ਕੈ ਦੁੱਖ ਨ ਜਮ ਤੇ ਨੇ ਛੋਟੇ ਸੰਤ ਕੈ ਦੁੱਖ ਨ ਸੁਖ ਸਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਨ ਮਤ ਹੋਏ ਮਰੀਨ ਸੰਤ ਕੈ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨ ਕੋਏ ਸੰਤ ਕੈ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਪਿਤਰੈ ਸੰਤ ਕੇ ਦੁੱਖ ਨ ਤੇ ਮੁਖ ਭਾਵੈ ਸੰਤਨ ਕੈ ਦੁੱਖ ਨੂੰ ਗਾਹਕ ਜੋ ਲਵੈ ਸੰਤਨ ਕੈ ਦੁੱਖ ਨੂੰ ਸਰਬ ਚੁਨ ਪਾਏ ਸੰਤ ਕੈ ਦੁੱਖ ਨ ਤ੍ਰਿਕ ਚੁਨ ਕਰਮਾਏ ਸੰਤਨ ਕੈ ਦੁੱਖ ਨੂੰ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖ ਨੂੰ ਸਭ ਕੁਛ ਛਲੈ ਸੰਤ ਕੈ ਦੁੱਖ ਨੂੰ ਤੇਰ ਸੋ ਜਾਏ ਸੰਤ ਕੈ ਦੁੱਖ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਏ ਸੰਤ ਕਾ ਨਿੰਦਕ ਖਿਨ ਟਿਕ ਨਾ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਲਾ ਸੰਤ ਕਾ ਨਿੰਦਕ ਰਾੜਤੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇਂ ਤਾਂ ਸੁਖ ਆਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀਂ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਟ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਗਾਜ ਨਾ ਪਹੁੰਚੇ ਸੰਤ ਕੇ ਦੁਖੀ ਗਾਉਦਿਆਂ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤੜ ਤੇ ਥੋਤਾ ਜੋ ਸਾਫ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣ ਵੀਰ ਆਪ ਹੀ ਖਾਏ ਸੰਤ ਕੇ ਦੁਖੀ ਕਾ ਵਰਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਭਾਰ ਸੰਤ ਕਾ ਦੁਖੀ ਇਮਰ ਲਾਏ ਜੁਨ ਜਲ ਵੀ ਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੋਗਾ ਨੇ ਰਾਜਾ ਜੋ ਭਾਵ ਕੀਰਤਨ ਤਰਾਪੈ ਸੰਤ ਕਾ ਦੁਖੀ ਚਿਟੈ ਗੇਲਾ ਜੋ ਪੜ ਤਰਕੇ ਸਮਾਇਦ ਹੋਇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕੈਤ ਕਿਰਤ ਨਿੰਦ ਕਾ ਦੁਖੀ ਪਿਆ ਨਾਨਕ ਜੋਤ ਸੁਭਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕਾ ਉਦਰ ਗਿਆ ਮਿਲਿਆ ਸਜਾਏ ਸੰਤ ਕਾ ਦੁਖੀ ਸਦਾ ਸਖਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੇ ਪੂਜਨ ਆਇਆ ਸਾ ਸੰਤ ਕਾ ਦੁਖੀ ਉੜ ਚਲੈ ਨਿਰਾਸਾ ਸੰਤ ਕੇ ਦੁਖ ਨਾ ਤਿਸ਼ਟੈ ਕੋਈ ਰੈਸਾ ਭਾਵੈ ਤੈਸਾ ਕੋਈ ਹੋਏ ਪਿਆ ਗੜਤਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਸਕਿਉ ਕਰਨੇ ਹਾਰ ਸਦਾ ਸਦਾ ਤਸਕਾ ਨਮਸਕਾਰ ਪ੍ਰਭ ਕੀ ਸਤ ਕਰੋ ਦਿਨ ਰਾਤ ਤੁਸੈ ਤਿਆ ਬੋ ਸਾਸ ਗਿਰਾਸ ਸਭ ਕੁਛ ਵਰਤ ਤਸਕਾ ਕੀ ਅਜਾ ਸਕਰੇ ਤੈ ਸਕੋ ਥੀ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰਤ ਸੇ ਆਪ ਨਾਮ ਦੇ ਵਿੜਪਾ ਕੀ ਨਾਨਕ ਜਨ ਸੇ ਸਲੋਕ ਤਰ ਹੋ ਸਿਆਣ ਪਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਨ ਭਉ ਜਾਏ ਅਸ਼ਟਪਦੀ ਮਾਨ ਕੀ ਟੇਕ ਪ੍ਰਤੀ ਸਭ ਜਾਣਦੀ ਮਨ ਕਹਿ ਕਿਆ ਭਗਵਾਨ ਜਿਸ ਕਹਿ ਦੀਆਂ ਰਹਿ ਗਾਏ ਬਾਹਰ ਨਾ ਲਾਗੈ ਆਏ ਮਾਰ ਰਾਖੇ ਕੋ ਆਪ ਮਾਨੁਖ ਕਹਿ ਕਿਛ ਨਾਹੀਂ ਹਾਥ ਤਿਸ ਕਾ ਹੁਕਮ ਬੁੜ ਸੁਖ ਹੋਏ ਤਿਸ ਕਾ ਨਾਮ ਰਾ ਕੰਟ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋ ਸਤ ਮਨ ਮੈਂ ਕੰਡ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਸਨਾ ਅੰਮ੍ਰਿਤ ਵੀ ਉਸ ਦਾ ਸੇਲਾ ਕਰ ਲੈ ਜੀਆ ਨੈਨ ਹੋਵੇਗ ਠਾਕੁਰ ਕਾ ਰੰਗ ਸਾਸਾ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਬਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰਕਤ ਹਰ ਦਾਰ ਗਾ ਨਾਨਕ ਭੋਜਲ ਮੱਥਾ ਵਡਭਾਗੀ ਤੇਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੁਗ ਨੈ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੇ ਸਦਾ ਸਦਾ ਜਾਨ ਹੋਤੇ ਸੁਖੀ ਏਕੋ ਏਕ ਏਕ ਵਿਛਾਨੇ ਤੁਤ ਕੀ ਸੋ ਜੀ ਜਾਨੈ ਨਾਮ ਸੁਣ ਜਿਸ ਕਾ ਮਨ ਮਾਨਿਆ, ਨਾਨਕ ਤਨ ਹਦਰ ਜਨ ਜਾਨੈ, ਗੁਰ ਪ੍ਰਸਾਦਿ ਆਪਣਾ ਸੁਜੈ ਤੁਸ ਕੀ ਜਾਨੁ ਤੁਸ ਨਾ ਬੁਝੈ। ਸਾਧ ਸੰਗ ਹਰ ਹਰ ਜਸ ਗੈਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅੰਦਨ ਕੀਰਤਨ ਕੇਵਲ ਬਖਿਆਨ ਕਰੈ ਸਮੈ, ਸੋ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਆ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੁਖ, ਨਾਨਕ ਤਿਸ ਨਾ ਲਾਗੈ ਦੁਖ, ਜਿਸ ਕੋ ਹਰ ਰਮਨ ਜਿਤਾਵ, ਸੋ ਸੰਤ ਸੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇਰਾ ਰਿੱਡਰ ਹੈ। ਜੈਸਾ ਸੋ ਤੈਸਾ ਦ੍ਰਿਸ਼ਟਾ, ਆਪਣੇ ਗੱਡ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸ਼ੀਜਿਆ, ਗੁਰ ਪ੍ਰਸਾਦ ਤਾ ਸਭ ਪੁੱਜਿਆ, ਜਬ ਦੇਖਾਂ ਤਾਂ ਸਭ ਕੁਛ ਮੁਲਾ, ਨਾਨਕ ਸੋ ਸੁਖਮ ਸੋਈ ਅਸੋਲਾ। ਨਹਿ ਗਿਜਨ ਮੈਂ ਨਹਿ ਕਿਛ ਮਰੇ, ਆਪ ਜਲ ਤਾ ਆਪ ਹੀ ਕਰੇ, ਆਪ ਜਾਪ ਦ੍ਰਿਸ਼ਟਾਂ ਦ੍ਰਿਸ਼ਟਿਆ ਗਿਆ, ਗਾਰੀ ਤਾਰੀ ਸਭ ਸ੍ਰੇਸ਼ਟ, ਆਪ ਆ ਸਕਲ ਮੈਂ ਆਪ, ਅਨਿਕ ਜੁਗਤਰਾ ਤਿਥਾ ਪਿਓ ਥਾਪ, ਆਪਣਾ ਸੀਨਾ ਕਿਛ ਕਰਨ ਤਾਰਨ ਤਾਰਿਓ ਬ੍ਰਹਿਮੰਡ। ਅਲਖ ਭੇ ਪ੍ਰਖ ਪ੍ਰਤਾਪ, ਆਪ ਚ ਬਹਿਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਦਾਰ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮਿਲ ਲੇ ਕਿਰਪਾਲ, ਗੁਰ ਕਾ ਸ਼ਬਦ ਜਾਪੈ ਨਿਹਾਲ, ਉਨਕੀ ਸੇਵਾ ਸੋਈ ਲਾਗ, ਗੜੀ ਸੁਣੋ ਕਿਰਪਾ ਕਰੈ ਬੜ ਪਾਗੈ, ਨਾਮ ਜਪਤ ਪਾਪ ਵਿਸਰਾਮ, ਨਾਨਕ ਤਨ ਪ੍ਰਭ ਗੌਤਮ ਕਰਮਾਨ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸਭਾ ਹੋਵੈ ਸੋ ਹੋਏ ਕਾਰਨ, ਹਰ ਪਛਾਣੈ ਸੋਏ ਪ੍ਰਭ ਕਾ ਕੀਆ, ਜਨ ਮਿੱਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਰਿਤ ਸਮਾਇ ਸਮਾਇ, ਸੁਖ ਨਿਦਾਨ ਉਨਹੂੰ ਬਣਿਆ, ਆਪ ਸੁਖਾਵ ਜੀ ਨੂੰ ਮਾਨ, ਨਾਨਕ ਪ੍ਰਭ ਜਨੇ ਕੋ ਜਾਣ ਸਲੋਕ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਚੰਨ ਹਾਰ, ਡਾਗੈ ਸਿਮਰ ਉਤਰੀਐ, ਨਾਨਕ ਤਿਸ ਵੇਲੇ ਹਾਰਿਆ ਸ਼ਬਦੇ। ਟੋਟੀ ਗਾਂਡਨ ਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ, ਸੁਗਲ ਕੀ ਚਿੰਤਾ ਜਿਸਮ ਨਮਾਹੇ, ਤਿਸ ਤੇ ਵਿਥਾ ਕੋਈ ਨਾ ਹੇਰੇ, ਮਨ ਮੇਰੇ ਸਦਾ ਹਰ ਜਾਪ, ਆਪਣਾ ਸਿਵ ਰਵੇ ਆਪੇ, ਆਪ ਆਪਣ ਕੀ ਅਸ਼ੁਨ ਹੋ ਜੇ, ਸਭ ਪ੍ਰਾਣੀ ਤੋਂ ਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਸ ਕਾਮ, ਗਤ ਨਾਨਕ ਜਾਪੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਕੱਢ ਸੋ ਹੈ, ਧਨਵੰਤਾ ਹੋਏ ਕਿਆ ਕੋ ਕਰ ਬੈ, ਜਾਂ ਸਭ ਕੁਝ ਜਿਸਕਾ ਦੀਆਂ ਦਰਬੈ। ਅਤ ਸੂਰਜ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦੇਰ ਹਰ ਜਾਣੈ ਗਾ ਵਾਰ, ਜਿਸ ਕੋ ਪ੍ਰਸਾਦ ਟੁੱਟੈ ਹਰ ਰੋਗ, ਨਾਨਕ ਸੋ ਜਨ ਸਦਾ ਰੋਗ। ਜੋ ਮੰਤਰ ਕੋ ਥੰਮ ਥੰਮ, ਤੂੰ ਗੁਰ ਕਾ ਸ਼ਬਦ ਮਨ ਹੈ ਅਸਥੰਮ, ਜੋ ਪਾਖਾਣ ਨਾਭ ਚੜਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਸਤੈ, ਜੋ ਅੰਧਗੜ ਦੀਪਕ ਪ੍ਰਕਾਸ, ਗੁਰ ਦਾ ਸੰਦੇਖ ਮਨ ਹੋਏ ਵਿਗਾਸ। ਜੋ ਮਹੋ ਦਿਆਨ ਮੈਂ ਮਾਰਗ ਪਾਵੈ, ਤੂੰ ਸਾਧੂ ਸੰਗ ਮਿਲ ਜੋ ਤੁਰ ਘਟਾਵੈ, ਤੂੰ ਸੰਤਨ ਕੀ ਬਾਛਾ ਤੁਰ, ਨਾਨਕੀ ਹਲੋ ਚਾ ਪੂਰ। ਮਨ ਮੂਰਖ ਕਾਹੇ ਬਿਲਾਈਐ, ਪ੍ਰਭ ਲਿਖੇ ਕਾ ਲਿਖਿਆ ਪਾਈਐ, ਦੁਖ ਸੋ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤੁਸ ਤਾਰ, ਜੋ ਕੁਛ ਕਰੈ ਸੋ ਸੁਖਮਾਨ ਭੁੱਲਾ, ਗਾਇ ਫਿਰੈ ਅਜਾਨ। ਕੌਣ ਬਸਤਾਈ ਤੇਰੇ ਸੰਗ, ਲਪਟ ਰਹੇ ਰਸ ਰੋਪੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਬਸੇ ਜਿਗਰ ਜਾਹੇ, ਨਿਸ ਵਖਰ ਕੋ ਲੈ ਤੂੰ ਆਇਆ, ਰਾਮ ਨਾਮ ਸੁੰਦਰ ਘਰ ਪਾਇਆ। ਤਾਰੇ ਬਿਮਾਨ ਲਿਖ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇ ਸੰਤਨ ਸੰਚਾਲ, ਵਰਤਿਆ ਵਿਖਿਆ ਜੰਜਾਲ, ਤਨ ਤਨ ਗੈਸਾ ਕੋਈ ਮੁਖੋ, ਚਲ ਹਰ ਦਰ ਗੈਸ ਹੋਏ। ਇਹ ਵਪਾਰ ਬਿਰਲਾ ਵਪਾਰ, ਨਾਨਕ ਤਾਂ ਗੈ ਸਤ ਬਲੇ ਹਰ ਚਰਨ, ਸਾਧਗੇ ਤੋਏ ਤੋ ਪੀਆਰ, ਪਰ ਸਾਧਗ ਆਪਣਾ ਜੀਓ, ਸਾਧਗੀ ਤੂਰ ਕਰੋ ਸ਼ਨਾ, ਸਾਧੂ ਪਰ ਜਾਈਏ ਗੁਰਬਾਨ। ਸਾ ਸਿਵ ਵਡ ਭਾਗੀ ਪਾਈਏ, ਸਾਧ ਸੰਘਾ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ, ਅੰਮ੍ਰਿਤ ਰਸ ਝਾਖੈ ਉੱਠ ਕੇ ਸੰਦਿੰਦ ਰਿਹਾ, ਸਰਬ ਸੁਖ ਨਾਨਕ ਦੇ ਪਾਇਆ। ਮ੍ਰਿਤ ਕਾ ਜੀਵਨ ਹਰ ਭੁਖੇ ਕਾ ਦੇਵਤ ਆਧਾਰ, ਸਰਬਨਿਧਾਨ ਜਾਗੀ ਦ੍ਰਿਸ਼ਟੀ ਮਾਹੇ, ਪਰਮ ਲਿਖੇ ਕਾ ਲੈਣਾ ਪਾਹੇ, ਸਾਵਕ ਜਿਸ ਕਾਉ ਕਰਨਾ ਜੋਗ, ਜਿਸ ਵਿੱਚ ਦੂਸਰ ਹੋਵਾ ਨਾ ਹੋਗ, ਜਬ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਹ ਚੰਦਰ ਮਲਹੇ ਕਰਨੇ, ਕਰ ਕਰ ਪਰ ਉਸਕਾ ਨਾਮ ਦੀਆ, ਨਾਨਕ ਸੋ ਚੰਦਰ ਮਲਸੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤੁਸ ਜਨਿਆਵੇ ਹਰ ਪ੍ਰਭ ਚੇਤ, ਭਗਤ ਭਗਤ ਸੁਣਿਆ ਤੇ ਲੋਏ, ਜਾ ਕੇ ਹਿਰਦੇ ਇੱਕ ਹੋਏ, ਸੱਚ ਕਰਨੀ ਸਰਤਾ ਕੀ ਰਹਿਤ, ਸੱਚ ਹਿਰਦੇ ਸਤ ਮੁਕੈਤ, ਸਾਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ ਸਰੋਕ। ਰੂਪ ਨਾ ਰੇਖਣ ਰੰਗ ਕਿਛਾ, ਤ੍ਰਿਗੁਣ ਦੇ ਪ੍ਰਭਿੰਨ ਤਿਸੈ ਵਜਾਏ, ਨਾਨਕਾ ਸੋਵੈ ਸੋ ਪ੍ਰਸੰਨ ਅਸ਼ਟਪਦੇ। ਅਵਿਨਾਸੀ ਬ੍ਰਹਮਨ ਮੈਂ ਰਾਖ ਮਨ, ਕੇ ਤੋ ਪ੍ਰੀਤ ਆਗ, ਤਿਸ ਤੇ ਪਰ ਨਾਹੀ ਕਿਛ ਕੋਇ, ਸਰਬ ਨਿਰੰਤਰ ਇੱਕ ਸੋਇ, ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਖੇਡ ਸੋ ਜਾਣਾ। ਆਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ਣ ਦੇ ਸਾਥ ਲੈ ਕੇ ਚਰਨੇ ਪਾਓ ਨਾਨਕ ਕੈ ਮਨ ਹੋ ਅਨਰਾ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗਾ। ਹਰਨ ਭਰਨ ਜਾਕਾ ਨੇਤਰ ਹੋ ਤਸਕਾ ਮੰਤਰ ਨਾ ਜਾਣੇ ਹੋਰ ਅੰਦਰ ਰੂਪ ਮੰਗਲ ਸਤ ਜਾ ਕੇ ਸਰਵ ਦੁੱਖ ਸੁਣੀਏ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਿਸ ਗ੍ਰਹਿਸ ਮੈਂ ਭੋਗੇ। ਧਿਆਏ ਤੈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਨੰਦ ਨਾ ਪਾਇਆ ਜਾਗਰੀ ਲਾਗੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੁੱਤ ਸਗਲ ਪਰੋਈ ਆਪਣੇ ਸੂਤਾ। ਸਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਵ ਧਿਆਵੇ ਸੇ ਦੇ ਗੁਣ ਮੈਂ ਜਾਗੋ ਬ੍ਰਹਮਾ ਜਨਮ ਰਹਿ ਫਿਰਿਆ ਵੈ ਜਾਏ ਊਚ ਨੀਰ ਤਿਸਕੇ ਅਸਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਵੇਖ ਰੰਗ ਰੰਗ ਨਾਨਾ ਵਿਦਗਿਨੋ ਵਿਸਥਾਰ ਪ੍ਰਭ ਨਸੀ ਏਕੰਕਾਰ ਨਾਨਾ ਚੜਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭ ਠਾਏ। ਨਾਨਾ ਵਿਦ ਕਰ ਬੰਤ ਬਣਾਈ ਆਪਣੇ ਕੀਮਤ ਆਪੇ ਪਾਏ ਸਭ ਕਰ ਤੁਸਕੇ ਸਭ ਤੁਸਕੇ ਠਾਮ ਜਪ ਜਪ ਜੀਵੇ ਨਾਨਕ ਨਾਵ ਨਾਮ ਕੇ ਤਾਰੇ ਸਗਲੇ ਜਾਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਾਤਾਲ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪੁਰੀ ਆਸਾ ਭਵ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਤ ਮੈਂ ਸੋ ਜਨਗਤ ਪਾਏ। ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾਗੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਜਿਸੈ ਵਡਿਆ ਤਿਸੈ ਸਭ ਭਲੇ ਸਤ ਨਾਮ ਪ੍ਰਭਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਵਚਨ ਸਤ ਉਪਦੇਸ਼ ਸਤ ਜਾਂਡਾ ਕਰਦੇ ਪਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਗਿਆ ਸਤ ਸਤ ਆਪ ਜਾਣੇ ਆਪਣੀ ਮਿਤ ਗਤ ਜਿਸ ਕੇ ਸਿਰ ਸੋ ਕਰਨੇ ਹਾਰ ਅਵਰ ਨਾ ਬੁਝ ਕਰਦੇ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵ ਹੈ ਸੋ ਵਤੀਆ ਬਿਸਮਨ ਬਿਸਮ ਪਏ ਬਿਸਮਾਜ ਜਿਨ ਪੂਜਿਆ ਤਸਾਇਆ ਸਵਾਦ। ਪ੍ਰਭ ਕੈ ਰੰਗ ਰਾਰੀ ਰਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਤਾਤੇ ਤੂੰ ਕਾਟਨ ਹਾਜਾ ਕੈ ਸੰਗ ਰਹਿ ਸੰਸਾਰ ਜਨਕਾ ਸੇਵਕ ਸੋਭੜ ਭਾਗੀ ਜਨਕਾ ਸੰਗ ਏਕਲੇ ਬਲਾਗੇ ਕੁਨ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਨਹਾਰ ਨਾਮ ਸਤ ਸਤਿਆ ਬਨਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਧਨਹਾਰ ਕਾ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਨਮਾਨ ਕਰ ਰੰਗ ਰਾਮ ਤਨ ਮੂਲ ਪਛਾਣਿਆ ਜਾਂ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਦੁਸ਼ਮਨ ਪ੍ਰਗਟਾਇਆ ਪੈਤ ਨਿਰਭਉ ਵਸਾਨਾ ਜਿਸ ਤੇ ਉਪਜਤ ਸਮਾਇ ਸਮਾਨਾ ਵਸਤ ਮਾਇ ਲੈ ਵਸਤ ਕਟਾਇ ਤਾ ਗਾਪਣ ਨਾ ਕਹਿਣਾ ਜੈ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆ ਕਾਰਿ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਆਪਣੇ ਪਾਲਨ ਹਾਰਾ ਸੇਵਕ ਕੀ ਰੱਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰ ਹੈ ਨਾਨਕ ਸੋ ਸੇਵਕ ਸਾ ਸਾ ਸਮਾਰ ਹੈ ਆਪਣੇ ਜਨ ਕਾ ਵਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇਵ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾ ਕੀ ਅਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨਿੱਕੀ ਗੀਰੀ ਮੈਂ ਗਲ ਰੱਖੇ ਭਸਮ ਕਰੇ ਲਸਕਰ ਘੁੱਟ ਲਾਖੇ ਜਿਸ ਕਾ ਸਾਸਨ ਗਾਢਦੇ ਆਪ ਤਾ ਕੋ ਰਾਖ ਜੇਕਰ ਹੱਥ ਮਾਨਸ ਯਤਨ ਕਰਤ ਬਾਬਾ ਤਿਸਕੇ ਕਰਤ ਬਿਰਥੇ ਜਾਤ ਮਾਰਨ ਰੱਖੇ ਵਰਨਾ ਕੋਈ ਸਰਬ ਜੀਆਂ ਘਰ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਟਾਣੀ ਬਾਰ ਬਾਰ ਬਾਰ ਪ੍ਰਭ ਜਪੀਆਂ ਪੀ ਅੰਮ੍ਰਿਤ ਹਿਮੰਤ ਤ੍ਰਪੀਐ ਨਾਮ ਰਤਨਜਨ ਗੁਰਮੁਖ ਪਾਇ ਤੇ ਸ਼ੀਸ਼ਵਰ ਨਾਹੀਂ ਦੁਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਰਖ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਵਤਾਨੇ ਮੰਤ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਉ ਨਾਨਕ ਜਨ ਕੈ ਸਤਕਾ ਬੋਲ ਹੋ ਜਸ ਜੇ ਪਾਉ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਦਿ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰੈ ਸਮਾਜ ਹੋਆ ਹੋ ਬੁਸੁ ਜਾਣੇ ਪ੍ਰਭ ਆਪਣੇ ਕਉ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਣੋ ਤੁਸ ਕਹੋ ਗੁਣ ਕਹਿ ਕਿ ਨਾ ਜਾਣੋ ਆਰਟ ਪਹਿਰ ਪ੍ਰਭ ਸਹਿ ਡੂਰੇ ਕਹੋ ਨਾਨਕ ਸਿਜਨ ਪੂਰੇ ਮਨ ਮੇਰੇ ਦਿਨ ਕੀ ਉਟਲੇ ਮਨ ਦਿਨ ਆਪਣਾ ਦਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਾਰਨ ਸਰਬ ਸੁਖ ਪਾਵੇ ਤਿਸ ਕੇ ਦਰਸ ਪਾ ਮਿਟਾਵੇ ਅਬਰ ਸਿਆਨ ਸਕਲੀ ਸਾਟ ਤਿਸ ਜਨ ਕੀ ਤੂੰ ਸੇਵਾ ਲਾ ਗਿਆ ਆਪਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੁੱਠੋ ਸਤ ਪੈਰਾ ਸਲੋਕ ਆ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਸਕ ਉਦਰੈ ਨਾਨਕ ਹਰ ਗੁਣ ਗਾ ਅਸ਼ਟਪਦੀ ਸਤਿਗੁਰ ਸੀ ਕੀ ਕਰੇ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰ ਮਤਮਲ ਹੈਰਾ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇ ਕਾਟੇ ਹਟੈ ਸਤਿਗੁਰ ਸਿੱਖਾ ਨਾਮ ਤਾਂਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕਹਿ ਕਰੇ ਸੇ ਕੁਜੋਰੈ ਗੁਰ ਕੀ ਆਗੈ ਮਨ ਮੈਂ ਸਹਿ ਆਪ ਸੁਕਾਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਜ ਰਾਸ ਸੇਵਾ ਕਰ ਤੋਇ ਨੇ ਕਾਮ ਤਿਸ ਕਉ ਹੋਤ ਪ੍ਰਾਪਤ ਸਵਾਮੀ ਆਪਣੇ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੈ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਹੁ ਅਨੇਕ ਵਾਰ ਗੁਰ ਕਾ ਬਲ ਜਾਉ ਸਾਰ ਬਿਨਦਾਂ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਮੈਂ ਕਹਿ ਆਪਣੇ ਹੀ ਕਛ ਭਰਮ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕਿਆ ਸਗੁਰ ਪਟ ਪਾਗੀ ਭਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਿਤ ਜਨ ਗਾ ਤੁੰਦਰ ਮਰੇਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮੀ ਦਰਗਾਹ ਗਾਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋ ਕਾਦਮ ਪਤੀਆਂ ਨੇ ਪੂਰਾ ਕਰ ਰੱਖੋ ਜਾ ਕਾ ਮੰਤਰ ਅੰਮ੍ਰਿਤ ਰਿਸ਼ਟ ਪੇ ਕਹਿ ਜਾਂਦਾ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਜਿਸ ਲੈ ਮਿਲਾਏ ਜੇ ਵਾਏ ਗੁਸਤਤ ਨਿਕ ਸਤ ਪੁਰਖ ਪੂਰਨ ਵਿਵੇਕ ਕਾਹੋ ਬੋਲ ਨਾ ਪਹੁੰਚਿਤ ਪ੍ਰਾਣੀ ਅਗੰਮ ਗੋਚਰ ਪ੍ਰਭ ਨਿਰਵਾਣੀ ਨਿਰਾਹ ਨਿਰਵੈ ਸੁਖਦਾਏ ਤਾਂ ਕੀ ਕੀਮਤ ਕਰ ਨਾ ਪਾਏ ਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਿਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾ ਸਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲਏ ਸੱਚ ਉਪਦੇ ਸਿਵ ਕਉ ਦੇ ਮੋਹ ਮੈਂ ਕਹਿ ਸੰਗ ਨਾ ਲੇ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਦਕ ਤੈ ਤੇ ਨਾਸੇ ਤਬ ਤੈਂ ਠਾਂਡ ਵਰਤਾਈ ਅੰਤ ਪਿਆ ਦੁਖ ਨਾਠੇ ਪਾਏ ਜਨਮ ਮਰਨ ਕੇ ਮਿਟਿਆਂਦੇ ਸੇ ਸਾਧੂ ਕੇ ਪੂਨ ਉਪਦੇ ਸੇ ਪਾਉ ਜੋ ਕਾਨਰ ਪਾਹੇ ਬਸੇ ਸਗਲ ਪਿਆ ਦੇ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਤਾਰੀ ਸਾਹ ਸਿੰਘ ਜਪ ਨਾਮ ਰਾਲੇ ਸਿੱਤ ਪੈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਨਿਆ ਸਰਗੁਨ ਪੀਓ ਹੀ ਕਲਾ ਤਾਰ ਜਿੰਦ ਸਕਦੀ ਮੋਹੀ ਆਪਣੇ ਜਗਤ ਪ੍ਰਭ ਆਪ ਬਣਾਏ ਆਪਣੇ ਕੀਮਤ ਆਪੇ ਪਾਏ ਆਏ ਬਿੰਦੂ ਜਾਣਾ ਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਬੋਤ ਰਵੈ ਰੂਪ ਰੰਗ ਭੈ ਪ੍ਰਗਾ ਸਾਧ ਗੈ ਸੰਗ ਰਚ ਰਚਨ ਆਪਣੀ ਕੁਲ ਧਾਰੀ ਅਨਕਵਾ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੈ ਬਿਨ ਭਜਨ ਵਿਖਿਆ ਸਗਲੇ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਹੀ ਤਨ ਸਾਰੇ ਅਸ਼ਟਪਦੇ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਵਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਤਮੈ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਥ ਇਹੋ ਦਿਨ ਸੰਚੋ ਹੋਬ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਾਖ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉੱਠਦਾ ਆਵੇ ਸੋ ਤਨ ਹਰ ਸੇ ਵਾਤੇ ਪਾਵੇ ਜਿਸ ਕੋ ਨਿਤ ਬਾਛੇ ਮਿਤ ਸੁਖ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾ ਕੋ ਕਰੇ ਭਲੀ ਕਰਨੀ ਸਾਸੋ ਬਾਬਾ ਛਰ ਕੇ ਸ਼ਾਨੇ ਅਨੇਕ ਪਾਵੇ ਰੋਗ ਨਾ ਜਾ ਰੋਗ ਮਟੇ ਹਰ ਅਵ ਖਤ ਲਾਏ ਸਰਬ ਨਿਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧ ਹਰ ਕਹਿ ਨਾਇ ਦੇ ਤਿਸ ਸਭ ਧਿਆ ਬੈਠਾਏ ਤਾਗਾ ਬਿਘਨ ਨਾ ਲਾਗੈ ਕੋ ਜਾਗਰ ਦੇ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਐਸ ਭਗਤ ਪਾਇਆ ਤਿਮ ਪ੍ਰਗਾਸ ਤੇਤ ਕਰ ਜਾਇ ਬਸੈ ਅਬਿਨਾਸੀ ਕਉ ਨਾਨਕ ਕਾਟੀ ਜਨ ਫਾਸੀ ਤਤ ਵਿਚਾਰ ਕਿਆ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਨ ਗੁਰਦੇਵ ਇਉਂ ਰਤਨ ਜਨ ਕਾ ਹੋਇਓ ਉਧਾਰ ਹਰ ਹਰ ਸਿਮਰ ਪ੍ਰਾਣਿ ਆਧਾਰ ਅਨਕ ਬਵਨ ਛੂਟਨ ਹਰ ਸਿਮਰਤ ਸਾਥ ਵੇਦ ਵਿਚਾਰੇ ਹਰ ਕੀ ਭਾਤ ਗੁਰੂ ਮਨ ਲਾਏ ਮਨ ਮਿਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲੁਪਟਾਵੇ ਮੂਰਖ ਮਨਾ ਸਤ ਮੀਤ ਕਟਮ ਅਰਬਨ ਤਾਂ ਇੰਤੇ ਕਹੋ ਤੁਮ ਕਮਰ ਸੁਨਾਥਾ ਰਾਜ ਰੰਗ ਮੈ ਵਿਸਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਅਥ ਸਵਾਰੇ ਝੂਠਾ ਡਮ ਝੂਠ ਪਾ ਸਾਰੇ ਜਿੰਦੀ ਇੱਥੇ ਸਭੂਜੇ ਨਾ ਬੇਗਾਲਾ ਨਾਮ ਵਿਸਾਰ ਨਾਨਕ ਪਛਤਾਣਾ ਗੁਰ ਕੀ ਮਾ ਤੂਲੇ ਐਨੇ ਭਗਤ ਬਨਾਵਾ ਡੂਬੇ ਸਿਆਣੇ ਹਾਰ ਕੀ ਭਗਤ ਗੁਰੂ ਮਨ ਮੀਤ ਅੰਦਰ ਮਲ ਹੋਏ ਤੁਮਾਰੋ ਜੀਤ ਅਚਾਨਕ ਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਆਪਰਾ ਨਾਮ ਜਪਾਵੋ ਸੁਨਤ ਕੈ ਰਹਿਤ ਕਤ ਪਾਵ ਸਾਰ ਪੂਸਤ ਹਰ ਕੋ ਨਾਉ ਸੈਡ ਸਬੈ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤ ਸਮੈਲ ਬਿਨ ਸਜੈ ਹਮੈ ਬਿਖ ਫੈਲ ਹੋਏ ਜਿੰਦ ਬਸੈ ਸੁਖ ਨਾਲ ਸਾਸ ਪ੍ਰਾਪਤ ਸਰ ਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾਹ ਸੁਖ ਪਾਵੇਂ ਸਿੱਟ ਧਾਨਾ ਹਰਪੂਨੀ ਸੰਜ ਕਰੋ ਵੇ ਹਾਰੀ ਹਾਂ ਸੁਖ ਤਰ ਗਏ ਜੈਕਾਰ ਸਰਬਨੰਤਰੇ ਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏ ਕੋ ਜਾ ਪੇ ਕੋ ਸਾਲਾ ਏਕ ਸਿਮਰ ਕੋ ਮੰਨਿਆ ਹੈ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾ ਪੇਕ ਭਗਵੰਤਾ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਹੈ ਪ੍ਰਭ ਆਪ ਅਨਕ ਵਿਸਾਰ ਏਕ ਤੇ ਪਏ ਏਕ ਰਾਤ ਪ੍ਰਾਛਿਤ ਗਏ ਮੰਤ ਅਨੰਤਰ ਏਕ ਵਰ ਪ੍ਰਾਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨ ਆਏ ਨਾਨਕ ਕੀ ਪ੍ਰਭੇਨ ਤੇ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੋਂ ਮੈਂ ਤੇ ਆਵ ਚਾਨਕ ਮਨ ਸੁ ਲਾਗੈ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੇਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾ ਪ੍ਰਭ ਸਾਰ ਪ੍ਰਭ ਕੀ ਦੁਸ਼ਟ ਮਹਾਂ ਸੁਕੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋ ਲਾਨ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਰਿਆ ਚਾਓ ਸਾਧ ਗਿਆ ਸੰਗ ਪਰੇਸ਼ਨ ਅਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜਪਾਗੀ ਜਪਿਆ ਪਰ ਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਰਹੀ ਜਨ ਕੋ ਪ੍ਰਭ ਹੋਇ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਘਾਟ ਮੁਕਤ ਜਨ ਪਿਆ ਜਨ ਮਰਨ ਦੁਖ ਭਰਮ ਗਾਇਆ ਹੇ ਚਿਪੁਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾਥਨ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਏ ਸੋ ਕਿਵੇਂ ਵਿਸਰੇ ਜੇ ਕਾਲ ਨਾ ਪਾਨੇ ਸੋ ਕਿਵੇਂ ਵਿਸਰੇ ਜੇ ਕੀਆ ਜਾਣੇ ਸੋ ਕਿਵੇਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਵੇਂ ਵਿਸਰੇ ਜੇ ਜੀਵਨ ਜੀਆ ਸੋ ਕਿਵੇਂ ਵਿਸਰੇ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਵੇਂ ਵਿਸਰੇ ਜੇ ਵਿਖਤੇ ਕਾਢੈ ਜਨ ਜਨ ਕਾ ਟੂਟਾ ਗਾਢੈ ਗੁਰਪੁਰੇ ਤੱਤ ਹੈ ਬਜਾਇਆ ਪ੍ਰਭ ਆਪਣਾ ਨਾਨਕ ਜਨਮ ਤਿਆਇਆ ਸਾਧਨ ਸੰਤ ਕਰੋ ਇਹ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਇ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਟ ਜਾਤ ਪਾਇ ਵਿਸਰਾਮ ਸਗਲ ਦੋਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਹੋਬ ਜੀ ਪ੍ਰੀਤ ਪ੍ਰੇਮ ਰਸ ਚਾ ਮੰਤਰ ਅੰਤਰ ਹੀ ਸਵਾਵ ਨੇਤਰ ਉਪੇਕ ਦਰ ਸੁਖ ਹੋਏ ਮਨ ਮਿਕਸੈ ਸਾਰ ਚਰਨ ਧੋਏ ਭਗਤ ਜਿਨਾ ਕਹਿ ਮਨ ਤਨ ਰੰਗ ਬਿਰਲਾ ਗੋ ਪਾਵੈ ਸੰਗ ਏਕ ਵਸ ਦੀਜੈ ਕਰਮ ਮੈਂ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਪੰਮਾ ਕਹੀ ਨਾ ਜਾਏ ਨਾਨਕ ਰਹੇ ਸਰਬ ਸਮੈ ਪ੍ਰਭਖਸ਼ਣ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਬਿਰਖ ਕਾਰਨ ਕਰਤਾਰ ਭਗਤ ਜਨਾਂਗੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾ ਲਾਵੇ ਮਨ ਹਿਤ ਹਮਦਰ ਗੁਨਿਆ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਾਰਬ ਵੈਕੁੰਠ ਮੁਕਤ ਮੁਖ ਪਾਏ ਏਕ ਨਮ ਖਰ ਕੇ ਗੁਣ ਗਾਏ ਮਾਨਕ ਰਾਜ ਭੋਗ ਬੇਡਿਆਈ ਹਰ ਕੇ ਨੰਗ ਕਥਾ ਮਨ ਪਾਏ ਵਾ ਭੋਜਨ ਕਾ ਪ੍ਰਸੰਗੀਤ ਰਸਨਾ ਜਪਜੀ ਹਰ ਹਰ ਨੀਤ ਭਲੀ ਸੁਖਾ ਨਿਸੋ ਬਤਨ ਮੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਤਿਹੁ ਨਿਵਾਸ ਸਰ ਸੁਖਾ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰ ਹੀ ਕਛਨਾ ਦਿਸ਼ਟੇ ਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਅਬਨ ਸੁਨ ਸਮਾਤ ਵੈਰ ਰੋਧ ਕੇ ਸੰਕ ਮਾਤ ਜਬ ਇਸਕਾ ਬਰਨ ਚਿਹਨ ਨਾ ਜਾਪਤ ਤਬ ਹਰ ਕਸੋ ਕਉ ਕਿਸੈ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੋਹ ਕਾਂ ਕਿਸ ਹੋਵਤ ਭਰਮ ਆਪਨ ਖੇਲਿਆ ਵਰਤੀਜਾ ਨਾਨਕ ਹਰ ਨੇ ਹਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਉ ਕਿਸ ਕਉ ਗੁਣੀ ਜਬ ਏਕ ਹਰ ਅਗਮ ਪਾਰ ਤਬ ਨਰਕ ਸੁਰ ਕਾ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਭਾਏ ਤਬ ਸ਼ਿਵ ਸ਼ਕਤ ਕਉ ਕਿਤ ਠਾਏ ਜਬ ਆਪੇ ਆਪ ਆਪਣੇ ਜੋ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਗਮ ਪਾਰ ਅਬਨਾਸ ਸੁਖ ਆਪਣੇ ਆਸਨ ਤੈ ਜਨ ਮਰਨ ਕਉ ਕਾ ਅਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਗੀ ਤਰਸ ਕਉ ਕਿਸੋਏ जब अभिगत गोचर प्रवेका तब चित्र कवत कशपूछत लेगा जब नाथ निरंजन गोचर गादे तब कौन छोटे कौन बंधन बाधे अपने आप आपियों चर्चा नानक अपन रूप आपियों पर जा जय निर्मल पुरख पुरखपत होता तै बिन मैल कहो क्या तोता जय निरंजन का निर्वार तय कौन कौ मान कौन अभिमान जय स्वरूप केवल जगदीश तय छल क्षेत्र लगत कहो किए स जय ज्योत स्वरूपी जो संग समावै तै किसै भूख कवन त्रिवतावै करन करावै करने हार नानक करते का नाय समार जब अपनी सो बापन सक बनाए तब कवन माए बाप मित्र सुत पाए जय सर्व कला आपे परवीन तय बिरक देव कहां को चीन जब आपन आप उतार तो शगन अप शगन कहाँ विचार जय आपन ऊच आपन आप निरा तय कौन ठाकुर कौन कही है चेरा बिस्मर बिस्मर हे बिस्मात नानक अपनी गत जानो आप जय अछल छेद पेत समाय उहा किसे व्यावत माया आप सुखो आपे आदेश ते गुण का नाही प्रवेश जय एक एक भगवंता तय कौन चिंत किस लाग चिंता जय अपने आप आपतियारा तय कौन कथे कौन सुनने हरा बाबिया दूट दे नानक आप सुखो आपे पहुचा जय आव रच प्रपंच करते गुण में किन्न विस्तार पाप तय भई कहावत को नरक को स्वर्ग बंशावत आल जाल माय जंजाल हमे मो पर व्यापार दोग सुख मान पमान अनक प्रकार की अभ्यान आपन खेले आप कर देख्या खेल संगोचे तो नानक एक जय अवगत भगत तय आप जय पसरे पासर संत प्रताप दू पाका पेतनी उनकी शोभा उनहु बनी आपे कौत करे अंध चोज आपे रस भोगन निर्जोग जिस बाबत से आपन ला जिस बाबत से खेल खिलावे बेसमार था गणत तो लै जो बुलावो त्यो नानक दास बोले श्लोक जी जंत के ठाकुरा आपे वर्तन हार नानक को बसरिया दूजा कह दिष्टार अष्टपदी आप कथे आसन ने हारे आपे क्या विस्तार जा तिस बाबत सृष्ट पाए अपने पाने लय समय तुम ते बिन नहीं किछ होए अपन सोत सब जगत परोए जा कब रब जी आप बजाए सच नाम सोई जन पाए सो समदा सी सत कविता नाक सकल सृष्ट का जेता जी जंतर सबता के हाथ दीन दयाल नाथ को नाथ जिस राकत कोई ना मारे सो मुआ जिस मनो विसार रह तिस अबर कहाँ को जाए सब सरेक निरंजन राय जी की जुगत जाके सब हाथ अंतर बहर जानो साथ गुण निदान बेअंत बार नानक दास दा बलिहार पूर्ण पूर रहे दयाल सब ऊपर होवत कृपाल अपने कर्तव्य जाने आप अंत जामे रहे व्याप प्रतिपाल जीन बापाद जो जो रोत सोत सहतियात जिस पावे तिसलय मिलाए भगत करे हर के गुण गाए मन अंतर विश्वास कर मान्य करन हर नानक जानिया जान लागा हरेक ना तिस किया सुना बिरथी जाए सेवक को सेवा बने आए हुक्म बुझ पर बद पाए इस ते ऊपर नहीं विचार जा के मन बसया निरंकार बंधन तोर भय निर्वैर अंधन पूजे गुर के पैर ए लोग सुखिए पर लोग सोहेले नानक हर प्रभु आपे मिले सा संग मिल करो आनंद गुण गावो पर परमानंद राम नाम तत्गुर विचार दुर्लभ देखा करो उदार अमृत वचन हर के गुण गा प्राण तन का है स्वाव आठ भैर प्रभेखो नेरा मिटै अज्ञान में सह अंधेरा सुन उपदेश हृदय बसाव मन छे नानक फल पाव हालत बहादुर लेह सवार राम नाम अंतर और तार पूरे गुर की पूरी दिखिया जिस मन वसै ते साज प्रखिया मन दन नाम जपोले बुलाए दुख दर्द मन ते पाव जाए सच व्यापार करो व्यापार दरगारे भय खेव तुम्हारी एक काटे करो खमन माहे नानक बहु न आवे जाए तिस्ते दूर कहाँ को जाए उबरे रखन हार त्याए
1: जिस प्रभु राखै तिस नाहिं दुख नाम जपत मन होवत सुख चिंता जाय मिटै अहंकार तिस जन को कोई न पहुंचन हार सिर उपर ठांडा गुरसूरा नानक ताके कारज पूरा मत पूरी अमृत जाके दृष्ट दर्शन पेखत उदृत श्रेष्ठ चरण कमल जाके अनूप सफल दर्शन सुंदर हर रूप धन सेवा सेवक प्रवान अंतर जामे पुरख प्रधान जिस मन बसै सुहोत निहाल ताके निकट नावत कार अमर भय अमरा पद पाया साध संग नानक हर थ्याया श्लोक ज्ञान अंजन गुर दिया अज्ञान धीर विनाश हर कृपा ते संत भेटिया नानक मन प्रकाश अष्टपदी संत संग अंतर प्रभ डिठा नाम प्रभु का लागा मिठा सकल समग्री किस घट माहे अनक रंगना ना दृष्टा है नौनद अमृत प्रभु का नाम देही मैं इसका विश्राम सुन समाधन तैनात कहना जय चर्च बिस्मात। तीन देखिया जिसे आप दिखाए नानक ते जन सो जी पाए सो अंतर सो बाहर अनंत घटघट व्याप रहा भगवंत। धरन मह आकाश प्याल सर्वलोक पूर्ण प्रतपाल बंतन पर्वत है पार ब्रह्म जैसिया गय तैसा करम। पौन पाणी बैसंत रमाहे चार कुंड दिशा समाए तिस्ते बिन नहीं कोठाओ गुर प्रसाद नानक सुख पाओ। वेद पुराण स्मृत मैं देख सस्य सुर नखत्र मैं एक बाणी प्रभ की सब को बोले आप डोल न कम हूँ डोले। सर्व कला करके लैके मोल ना पाइया गुण है मोल सर्व ज्योत मैं जाके ज्योत आर्य स्वामी ओतपोत। गुर प्रसाद परम का नाश नानक जन मैं इह विसा संत जना का बेकन सब राम संत जना कह हृदय सब धर्म संत जना सुन शिव बचन सर्वव्यापी राम संगरचन। जिन जाता तिस की यह रहत सत बचन साधु सब कहत जो जो होई सोई सुख माने करन खराब नहार प्रभ जाने। अंतर वसे बाहर भी ओहि नानक दर्शन देख समोही आप सत किया सब सत तिस प्रभते सकली उत्पत। तिस भावेता करे विस्तार तिस भावेता एक अंकार अनकला लखी न जाए जिस भावे तिस लय मिलाए कवन कट कवन कही है दूर अपे आप भरपूर। अंतर्गत जिस आप जनाए नानक ते जनया बुझाए सर्वभूता वर्तारा सर्व नैना पे कनहारा सकल समग्री जा का तना आप जसा भी सुना। आवन जान एक खेल मनाया आज्ञाकारी की नीमाया सबके मतलब तो रह जो कुछ कहना सुवापे कहे आज्ञा आवे आज्ञा जय नानक जा भावे तले समाए। इसते हुए सुना ही बुरा रह कहो किने कछ करा आप ला कर तू तदने किया पे जाने अपने जी की। आप सारी सब साच ओत पोता अपन संग राजना की गत मिंद कही ना जाए दूसर हुए था सो जी पाए तिसका किया सब प्रवान गुर प्रसाद नानक हो जान। जो जाने ते सदा सुख होया मिलाए लय प्रभ सोए तनवंत कुलवंत बदवंत जीवन मुक्त जिस हृदय भगवंत। धन धन धन जने आया जिस प्रसाद सब जगत राया। जाने आवन कहे स्वाओ जन के संचित आवे नाओ आप मुक्त मुक्त करे संसार। नानक तिस जन कौ सदा नमस्कार। श्लोक पूरा प्रभ आराध्या पूरा जाका नाओ नानक पूरा पाया पूरे के गुण गाओ अष्टपदी। पूरे गुरु का सुन उपदेश पार ब्रह्म निकट कर पे एक साथ साथ सिमरो गोविंद मन अंतर की उतरे चिंद। आसन तिजा गोजरंग संत जना की तूर मन मंग आप छोड़ बेनती करो साथ संग अग्न सागर तरो। हर धन के पर लिहो भंडार नान गुरपुरे नमस्कार। केम कुशल सहज आनंद साध संग बच परमानंद। नरक निवारो धारो जियो गुण गोविंद अमृत रस पियो चित चितवो नारायण एक एक रूप जाके रंग अनेक। गोपाल दामोदर दीन दयाल दुख भंजन पूरन कृपाल। सिमर सिमर नाम बारंबार नानक जी का है आधार। उत्तम श्लोक साध के वचन मलिक लाल रतन सुन दुखमापत हो तू धार। आप तरह लोक के निस्तार सफल जीवन सफल दा का संग जा कै मन लागा हर रंग। जय जय शब्द ना हदवा जय सुन सुन अनंत करे प्रभ का जय प्रगटे गोपाल महांत कै माथे नान कुदरे तिन के साथे। शरण जोग सुन सरनी आए कर कृपा प्रभाव मिलाए मिट गए बैर भय समरेन अमृत नाम साध सलैन। मिट गए बैर पय समरेन अमृत राम साध संग लैन। सो प्रसन्न पय गुरदेव पूर्ण हुए सेवक की सेव आल जंजाल बिकार ते रहते राम नाम सुन सुना कहते। कर प्रसाद या प्रभ धारी नानक ने भी खेप हमारे प्रभ की उसत करो संत मेत सावधाने का गर्चित। सुखमनी सहज गोविंद गुण नाम जिस मन में सहसो होत निधान सर्व इच्छाता की पूर्ण हुए प्रधान पुरख प्रकट सब लोए। साब ते ऊच पाए स्थान बाहर न होवे आमन जान हर थन खार चले जन सोए नानक जिसे प्राप्त होए। खेम शांत रिद नम निद बुद्ध ज्ञान सर्प तय सिद्ध विद्या तप जोग प्रभ ध्यान ज्ञान श्रेष्ठ उत्तम स्नान। चार पदार्थ कमल प्रगा सबके मद सकल ते उदास सुंदर शत्रु तत्का बेता समदर्शी एक दृष्टिता। यही फल तिस जन कै मुख पनी गुरु नानक नाम वचन।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜੂਰੀ ਵੀ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਸੇਵਕ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਮਾਤਾ ਰੁਪਿੰਦਰ ਕੌਰ ਸਪੁੱਤਰ ਸਰਦਾਰ ਨਵਕੀਰਤ ਸਿੰਘ ਸਮੂਹ ਸੇਵਕ ਪਰਿਵਾਰ ਵੱਲੋਂ ਜੋ ਕਿ ਸਤਿਗੁਰਾਂ ਆਪਣੇ ਦਾਤਾਂ ਦੇ ਵਿੱਚੋਂ ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਸਮੂਹ ਸੇਵਕਾਂ ਨੇ ਸਤਿਗੁਰਾਂ ਚਰਨ ਪਰਸੇ ਆਪ ਜੀ ਨੇ ਸੁਖਨੀ ਸਾਹਿਬ ਦੇ ਬਾਣੀ ਜਾਪ ਉਪਰੰਤ ਕੀਰਤਨ ਸਰਮ ਕੀਤਾ। ਆਓ ਰਲ ਕੇ ਹਰਨਾ ਸਾਹਿਬ ਬਾਣੀ ਜਾਪ ਕਰੀਏ ਉਪਰੰਤ ਅਰਦਾਸ ਕਰਨੀ ਸਤਿਗੁਰ ਕਿਰਪਾ ਕਰਨ ਇਸ ਪਰਿਵਾਰ ਦੇ ਸਿਰ 'ਤੇ ਸਦਾ ਆਪਣਾ ਮੇਰਾ ਅਪਰਾਧ ਰੱਖੀ ਰੱਖਣ ਦਰੋਂ ਕਰੋਂ ਗੁਰਸਿੱਖੀ ਜਿਵੇਂ ਤਨਾਮ ਬਣੀ ਦਾਤਾਂ ਬਖਸ਼ਿਸ਼ ਕਰਨ। ਆਓ ਸਾਰਿਆਂ ਨੇ ਹਾਜ਼ਰੀ ਲਓ ਜੀ ਰਲ ਕੇ ਆਪਾਂ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ।

ਦਾਸ ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਆ ਜਿਸ ਚਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਨੂੰ ਧਰਮੇ ਸੀ ਜਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਘ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਵਾਹਿਗੁਰੂ ਹੇ ਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਣ ਨਿਉਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜ਼ਰੂਰੀ ਬੇਨਤੀ ਹੈ ਆਪ ਜੀ ਦੇ ਦਰਕਰ ਦਾ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ ਤੇ ਮਹਾਂਵਾਕ ਅਨੁਸਾਰ ਆਪ ਜੀ ਦਰਕਰ ਦੇ ਪ੍ਰੇਤਵਨ ਸ਼ੇਖ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਬੀਬੀ ਰੁਪਿੰਦਰ ਕੌਰ ਤਿਨ੍ਹਾਂ ਦੇ ਸਪੁੱਤਰ ਨਵਕੀਰਤ ਸਿੰਘ ਸਮੂਹ ਸੇਖ ਪਰਿਵਾਰ ਵੱਲ ਦਾਤਾ ਜੀ ਜੋ ਕਿ ਆਪ ਜੀ ਨੇ ਪਰਿਵਾਰ ਨੂੰ ਆਪਣੇ ਦਾਤਾਂ ਦੇ ਵਿੱਚ ਓ ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਖਸ਼ੀ ਦਾਤ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੇ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਮੂਹ ਸੇਖ ਪਰਿਵਾਰ ਨੇ ਦਾਤਾ ਜੀ ਆਪ ਜੀ ਦੇ ਸਥਾਨਾਂ ਉੱਤੇ ਸੁਖਨੀ ਸਾਹਿਬ ਦੇ ਪਾਠ ਦੀ ਸੇਵਾ ਲਿੱਤੀ ਉਪਰੰਤ 6 ਪੌੜੇ ਅਨੰਦ ਸਾਹਿਬ ਬਾਣੀ ਜਾਪ ਹੋਏ ਇਲਾਹੀ ਬਾਣੀ ਦਾ ਕੀਰਤਨ ਹੋਇਆ ਜੀ। ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਜਾਣੇ ਅਣਜਾਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰੱਖਿਆ ਬਖਸ਼ ਦੇਣੀ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਦਾਤਾ ਜੀ ਸੇਖ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾਵਾਂ ਲਈਆਂ ਗਈਆਂ ਹਨ। ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕੀਰਤੀਆਂ ਸੇਵਾਵਾਂ ਥਾਏ ਬਾਣੀ ਜੀ ਪ੍ਰਵਾਦ ਸਿਰ 'ਤੇ ਮਿਹਰ ਪ੍ਰਹਿਤ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿਦਕ ਭਰੋਸਾ ਬਣਾਈ ਰੱਖਣਾ ਬੱਚਿਆਂ ਦੇ ਸਿਰਾਂ 'ਤੇ ਮਿਹਰ ਪ੍ਰਹਿਤ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਹਨ ਆਪ ਜੀ ਜਾਣੀ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੇ ਅੰਦਰ ਕਰੋ ਸਿੱਖੀ ਸਿੱਧਕ ਭਰੋਸਾ ਗੁਰਸਿੱਖੀ ਜਿਨ੍ਹਾਂ 'ਤੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਕੇ ਨੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਆਪ ਜੀ ਲਈ ਸੁੰਦਰ ਛੱਕੇ ਭੇਟਾ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੀ ਕੀਤੀ ਸੇਵਾ ਥਾਏ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਈ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੇਖੇ ਚਲਾਉਣਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਗੇ, ਖੁਆਰ ਹੋਏ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਭਇਆ ਸੁਖ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਵੇ ਸੋਕਾ ਹੋਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਖੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ।

ਜਿਨ ਪੂਰਨ ਪੈਜਿਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧਸੰਗ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੇ ਸੰਗ ਪਾਪ ਗਵਾਵਣਾ, ਜਨ ਨਾਨਕ ਸਦਬਲਿਹਾਰੇ ਬਲ ਬਲ ਜਾਵਣਾ। ਦਿਮਾਗ ਵਾਕ ਅਨੁਸਾਰ ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮ ਕੀਤੀ ਹੈ। ਸੇਵਕ ਪਰਿਵਾਰ, ਸਰਦਾਰ ਸਵਿੰਦਰ ਸਿੰਘ ਜੀ, ਬੀਬੀ ਰੁਪਿੰਦਰ ਕੌਰ, ਸਮੂਹ ਪਰਿਵਾਰ, ਨਵਕੀਰਤ ਸਿੰਘ ਜੀ, ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮ ਕੀਤੀ ਹੈ, ਪੀਆਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਹਾਰਾਜ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਸਮੁੱਚੇ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਉਪਰੰਤ ਆਪ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਅਤੇ ਨਾਲ ਹੀ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਸਮੂਹ ਸੰਗਤਾਂ ਵਾਸਤੇ ਚਾਹ ਪਕੌੜਿਆਂ ਦੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਦੀ ਸੰਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੀ ਓਟ ਦਾ ਆਸਰਾ ਲਿਆ ਹੈ, ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਹੈ, ਗੁਰੂ ਘਰ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਭੁੱਲਾਂ ਚੁੱਕਾਂ ਦੀ ਖੇਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਹੁਣ ਹਰ ਐਤਵਾਰ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਨਾਮ ਸਿਮਰਨ ਅਭਿਆਸ ਹੋਣੇ ਨੇ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਕੋਲ ਸਮਾਂ ਹੈ ਉਹਨਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਓ ਸਾਰੇ ਰਸਨਾਂ ਨੂੰ ਕਰੀਏ ਜੀ ਪਵਿੱਤਰ, ਗੱਜ ਕੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰਤਾਗਤੀ ਦਿਵਸ ਦੀਆਂ ਲੱਖ ਲੱਖ ਵਧਾਈਆਂ। ਮਹਾਰਾਜ ਸਾਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੱਚੇ ਪਾਤਸ਼ਾਹ ਨੇ ਜੋ ਸਾਨੂੰ ਦੁੱਖਾਂ ਨੂੰ ਖਤਮ ਕਰਨ ਦਾ ਗਿਆਨ ਦਿੱਤਾ, ਸੋ ਸਤਿਗੁਰਾਂ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਹੁਣ ਆਪਾਂ ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਸਿਮਰਨ ਅਭਿਆਸ ਕਰਦੇ ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੈ, ਅਤੇ ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ ਦੀ ਆਵਾਜ਼, ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨਾਲ ਬੋਲਣਾ, ਅਤੇ ਨਿਕਲੀ ਹੋਈ ਜੋ ਧੋਨੇ ਆ ਉਹਦੇ ਵਿੱਚ ਆਪਾਂ ਧਿਆਨ ਰੱਖਣਾ ਹੈ। ਮਹਾਰਾਜ ਕਹਿੰਦੇ ਨੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਇਕੱਠ ਕਹਾਣੀ। ਸੋ ਆਓ ਗੁਰਮੁਖ ਪਿਆਰਿਓ, ਜਿੰਨਾ ਸਮਾਂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਆਪਾਂ ਇਹਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਸੋ ਗੁਰਮੁਖ ਪਿਆਰਿਓ, ਨੇਤਰਾਂ ਨੂੰ ਬੰਦ ਰੱਖਣਾ ਅਤੇ ਧੁਨ ਨੂੰ ਆਪਾਂ ਧਿਆਨ ਦੇ ਨਾਲ ਸੁਣਨਾ ਤਾਂ ਕਿ ਸਾਡਾ ਇਹ ਮਨ ਵਿਚਾਰਾਂ ਤੋਂ ਮੁਕਤ ਹੋ ਸਕੇ। ਸੋ ਕਰੋ ਜੀ ਕਿਰਪਾ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਰੇ ਗੁਰਮੁਖ ਪਿਆਰਿਆਂ ਨੇ ਬੋਲ ਕੇ ਅਭਿਆਸ ਕਰਨਾ ਹੈ ਜੀ। ਆਪਾਂ ਹਉਮੈ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਅਭਿਆਸ ਕਰੀਏ ਗੁਰਮੁਖ ਪਿਆਰਿਓ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Good.

ਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहगुरु वाहगुरु वाहगुरु वाहगुरु वाह

ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ।

ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, Wah, Guru, Wah, Guru, Wah, Guru, Wah, Guru.

गुरु वाह गुरु वाह गुरु वाह गुरु वाह गुरु वाह गुरु वाह गुरु वाह।

ਹੌਲੀ ਹੌਲੀ ਅੰਤਰਗਤ ਹੋ ਜਾਈਏ ਗੁਰਮੁਖ ਪਿਆਰਿਓ। ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ ਦੀ ਆਵਾਜ਼ ਨੂੰ ਮਹਿਸੂਸ ਕਰਨਾ ਹੈ। ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨੂੰ ਮਹਿਸੂਸ ਕਰਨਾ ਜੀ। ਰਸਨਾ ਨੂੰ ਬੋਲਣ ਤੋਂ ਬੰਦ ਕਰ ਦੇਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਇਸ ਤਰੀਕੇ ਨਾਲ ਅਭਿਆਸ ਕਰਦੇ ਹਾਂ ਤਾਂ ਹੌਲੀ ਹੌਲੀ ਸਾਡਾ ਮਨ ਵਿਚਾਰਾਂ ਤੋਂ ਮੁਕਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਮੁਕਤ ਹੋਇਆ ਮਨ ਹੀ ਉਸ ਅਕਾਲ ਪੁਰਖ ਦੇ ਨਾਲ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖੰਨਲੀ ਧੋਤੀ ਉੱਜਲ ਨਾ ਹੋ ਗਈ, ਜੇ ਸੋ ਧੋਵਣ ਪਾਓ। ਇਹਨੂੰ ਜਨਮਾਂ ਦੀ ਇੰਨੀ ਜ਼ਿਆਦਾ ਮੈਲ ਚੜ੍ਹ ਚੁੱਕੀ ਹੈ ਕਿ ਕਾਲਾ ਹੋ ਗਿਆ। ਜਦੋਂ ਆਪਾਂ ਇਸ ਤਰੀਕੇ ਦੇ ਨਾਲ ਅਭਿਆਸ ਕਰਦੇ ਹਾਂ ਤਾਂ ਹੌਲੀ ਹੌਲੀ ਇਸ ਮਨ ਦੇ ਉੱਤੋਂ ਇਹਨਾਂ ਵਿਚਾਰਾਂ ਦੀ ਮੈਲ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸੋ ਇੰਨੀਆਂ ਹੀ ਵਿਚਾਰਾਂ ਨੇ ਗੁਰਮੁਖ ਪਿਆਰਿਓ, ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਰੱਬ ਰੂਪ ਸੰਗਤ ਦਾ ਕੋਟਾਨ ਕੋਟ ਧੰਨਵਾਦ, ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਵੱਲੋਂ ਵਰੋ ਸਾਹਿਬ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਜੀਆਂ ਦਾ। ਸਿਮਰਨ ਅਭਿਆਸ ਕਰਦਿਆਂ, ਬਾਣੀ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗ ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇੱਕ ਜ਼ਰੂਰੀ ਬੇਨਤੀ ਹੈ, 19 ਤਰੀਕ ਤੋਂ ਲੈ ਕੇ 22 ਤਰੀਕ ਤੱਕ, ਜਿਹੜਾ ਕਿ ਅਗਲਾ ਸ਼ਨੀਵਾਰ, ਐਤਵਾਰ, ਸੋਮਵਾਰ ਅਤੇ ਮੰਗਲਵਾਰ, 4 ਦਿਨਾਂ ਦਾ ਸਮਾਗਮ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਇਸੇ ਗੁਰਦੁਆਰੇ ਗਲੈਨਵੁੱਡ ਦੇ ਵਿੱਚ ਹੋਵੇਗਾ, ਜਿਸ ਵਿੱਚ ਸਿਮਰਨ ਅਭਿਆਸ ਢਾਡੀ ਵਾਰਾਂ ਇਕੱਠ ਦੀ ਵਿਚਾਰ ਰਾਹੀਂ ਗੁਰਮੁਖ ਸਾਨੂੰ ਸਮਝਣ ਗੋਚਰਾ ਕਰਾਉਣਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪਾਂ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦਾ ਲਾਹਾ ਪ੍ਰਾਪਤ ਕਰੀਏ ਜੀ। ਸੋ ਇੱਕ ਵਾਰੀ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਤਪ ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਦ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ ਤੇ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਮਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵੀ ਸਾਰੇ ਹੈ ਤੇ ਕਮਜਾਤ, ਨਾਨਕ ਨਾਵੇ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੋਜਰੀ ਮਹੱਲਾ ਪੰਜਵਾਂ,

ਹਰਿ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਰਣਾ।

ਜੋ ਸੇਵੈ ਹੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪੈ ਹੈ ਜਪੈ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਠੀਸੀ

ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਘਰ ਘਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ

ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਬਿਓ ਬਾਚ ਬੇਨਤੀ ਚਉਪਈ।

ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਿਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤ

ਜੇ ਅਸਤੁਇ ਤਵ ਸਰਣੀ ਪਰੇ ਤਿਨਕੇ ਦੁਸਤ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਾਚੀ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਤਾ ਤੀਰੇ ਸਭ ਕਿਛ ਹੈ, ਜਿਸ ਦੇਹੀ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨਕੈ ਮਨ ਵਸਿਆ, ਵਾਜੇ ਸਬਦ ਕਨੇਰੇ। ਕਹੈ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰਤੀ ਰਹਿ, ਸਾਚਾ ਨਾਮ ਮੇਰਾ ਆਧਾਰੋ।

ਸਾਚਾ ਨਾਮ ਮੇਰਾ ਆਧਾਰ ਹੋਵਾ ਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸਿ ਨਾਮ ਹਰਿ ਕੈ ਲਾਗੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਉਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਕੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾ ਹੀ ਤੇਰੇ ਛੱਡ ਜਾਹੇ ਭਉਜਲ ਬਿਕਮਸ ਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ

ਸਤਿਗੁਰੁ ਸੇਤੀ ਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਏ ਵਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ, ਰੱਖੇ ਰੱਖ

ਜਿਨ ਮਾਨਸ ਤੇ ਦੇਵਤੇ ਕੀਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ

ਸਤਿਗੁਰੁ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ 16 ਨੰਬਰ ਅਸ਼ਟਪਦੀ ਦਾ ਇਹ ਅਖੀਰਲਾ ਪਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 285 ਪਰ ਸੁਸ਼ੋਭਿਤ ਹੈ, ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਅਸਚਰਜਤਾ ਦੀ ਵਿਚਾਰ ਨੂੰ ਸਾਡੇ ਸਨਮੁੱਖ ਰੱਖਦੇ ਕਿ ਜਿਹਦੇ ਅੰਦਰ ਕਰਤੇ ਪੁਰਖ ਦੀ ਯਾਦ, ਉਸ ਕਰਤੇ ਪੁਰਖ ਦੀ ਬੰਦਗੀ ਦਾ ਨਿੱਜ ਦਾ ਅਭਿਆਸ ਪ੍ਰਗਟ ਹੋ ਗਿਆ, ਜਿਹਦੇ ਅੰਦਰ ਆਤਮਿਕ ਆਨੰਦ ਦੀ ਦਾਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਖਸ਼ਿਸ਼ ਹੋ ਗਈ। ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਕਰਤੇ ਪੁਰਖ ਦੇ ਪ੍ਰਥਾਏ ਕਿਸ ਤਰ੍ਹਾਂ ਦੀ ਬਿਰਤੀ ਰੱਖਦਾ ਹੈ, ਉਹ ਸਾਰਾ ਨਿਰਣਾ ਸਤਿਗੁਰਾਂ ਨੇ ਅੱਜ ਸਾਡੇ ਸਨਮੁੱਖ ਰੱਖਿਆ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੀ ਜੋ ਬਖਸ਼ਿਸ਼ ਸਾਡੇ ਸਨਮੁੱਖ ਕਰਦੇ ਨੇ। ਉਸ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। 1581 ਈਸਵੀ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਸਮੇਂ ਵਿੱਚ ਗੁਰਤਾ ਗੱਦੀ ਦੀ ਦਾਤ ਜਿਹੜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਪ੍ਰਥਾਏ ਜੋ ਨਿਰਣਾ ਹੈ ਆਪਾਂ ਜ਼ਰੂਰ ਆਪ ਜੀ ਦੇ ਸਨਮੁੱਖ ਰੱਖਾਂਗੇ। ਸਭ ਤੋਂ ਪਹਿਲਾਂ ਅੱਜ ਦਾ ਇਹ ਪਾਵਨ ਸ਼ਬਦ ਜਿਹਦੇ ਆਪਾਂ ਕੇਵਲ ਅਖਰੀ ਅਰਥ ਕਰਾਂਗੇ, ਕਿਉਂਕਿ ਅੱਜ ਸਮਾਂ ਜਿਹੜਾ ਉਹਦੇ ਵਿੱਚ ਤਬਦੀਲੀ ਹੈ। ਕਥਾ ਵਿਚਾਰ ਜਿਹੜੀ ਹੈ ਉਹ ਤਕਰੀਬਨ 6:15 ਵਜੇ ਸੰਪੂਰਨ ਹੋ ਜਾਣੀ ਹੈ। 6:15 ਵਜੇ ਤੱਕ ਕਥਾ ਵਿਚਾਰ ਹੋਵੇਗੀ, ਉਸ ਦੇ ਵਿੱਚ ਸਤਿਗੁਰੂ ਜੀ ਦਾ ਸ਼ਬਦ ਵੀ ਆਪਾਂ ਵਿਚਾਰਨਾ ਹੈ ਔਰ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਦਿਹਾੜੇ ਦਾ ਜ਼ਿਕਰ ਵੀ ਕਰਨਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਆਰੰਭਤਾ ਕਰਦੇ ਹਨ, ਬਿਸਮਨ ਬਿਸਮ ਭਏ ਬਿਸਮਾਦ। ਮਹਾਰਾਜ ਕਹਿਣਗੇ ਜਿਨ੍ਹਾਂ ਦਾ ਮਨ ਜਿਹੜਾ ਹੈ ਉਹ ਵਿਸਮਾਦੀ ਅਵਸਥਾ ਦੇ ਮਾਲਕ ਕਰਤੇ ਪੁਰਖ ਦੇ ਉਸ ਵਿਸਮਾਦ ਦੇ ਵਿੱਚ ਜੁੜ ਗਿਆ ਅਤੇ ਜਿਨ੍ਹਾਂ ਦੇ ਅੰਦਰ ਉਹ ਵਿਸਮਾਦ ਦੀ ਅਵਸਥਾ ਪ੍ਰਗਟ ਹੋ ਗਈ
ਮਹਾਰਾਜ ਕਹਿਣ ਲੱਗੇ ਉਹ ਵਿਸਮਾਦ ਵਿੱਚ ਹੀ ਲੀਨ ਹੋ ਗਏ। ਜਿਵੇਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਸੀ ਕਿ ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਮਹਾਰਾਜ ਕਹਿਣ ਲੱਗੇ ਜਦੋਂ ਗੁਰੂ ਆਖੀਦਾ ਹੈ ਤਦੋਂ ਬਿਸਮਾਦੀ ਅਵਸਥਾ ਭਾਵ ਕਿ ਬਿਸਮ ਅਵਸਥਾ ਜਿਹੜੀ ਹੈ ਉਹ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਜਾਂਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇੱਕ ਕਥਨ ਹੈ ਕਿ ਜਿਨ੍ਹਾਂ ਦੇ ਮਨ ਕਰਤੇ ਪੁਰਖ ਦੀ ਬੰਦਗੀ ਕਰਦਿਆਂ ਅਭਿਆਸ ਕਰਦਿਆਂ ਵੀ ਸਮਾਧੀ ਅਵਸਥਾ ਦੇ ਵਿੱਚ ਚਲੇ ਗਏ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਨ ਬੁੱਝਿਆ ਤਿਸ ਆਇਆ ਸਵਾਦ। ਜਿਨ੍ਹਾਂ ਨੇ ਇਸ ਜਾਣਕਾਰੀ ਨੂੰ ਬੁੱਝ ਲਿਆ, ਜਿਨ੍ਹਾਂ ਨੇ ਇਸ ਆਤਮਿਕ ਆਨੰਦ ਅਤੇ ਇਸ ਖੇੜੇ ਦਾ ਗਿਆਨ ਪ੍ਰਗਟ ਕਰ ਲਿਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜਿਨ ਬੁੱਝਿਆ, ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਦੇ ਅੰਦਰ ਆਤਮਿਕ ਆਨੰਦ ਦੀ ਦਾਤ ਪ੍ਰਗਟ ਹੋ ਗਈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤਿਸ ਆਇਆ ਸਵਾਦ। ਉਹਨਾਂ ਦੇ ਅੰਦਰ ਇਹ ਰਸ ਆ ਗਿਆ, ਇਹ ਸਵਾਦ ਪ੍ਰਗਟ ਹੋ ਗਿਆ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਜਿਨ੍ਹਾਂ ਦੇ ਅੰਦਰ ਉਹ ਆਤਮਿਕ ਰਸ ਆ ਗਿਆ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਆਤਮਿਕ ਰਸ ਵਾਲੇ ਜਿਹੜੇ ਹਨ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁੱਝਿਆ ਤਿਸ ਆਇਆ ਸਵਾਦ, ਆਤਮਿਕ ਆਨੰਦ ਦੇ ਸਵਾਦ ਦੇ ਵਿੱਚ ਉਹ ਭਿੱਜ ਗਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਹੁਣ ਜਿਨ੍ਹਾਂ ਦੇ ਅੰਦਰ ਉਹ ਆਨੰਦ ਉਹ ਰਸ ਪ੍ਰਗਟ ਹੋ ਗਿਆ, ਫਿਰ ਪਾਤਸ਼ਾਹ ਦੀ ਅੱਗੇ ਜ਼ਿਕਰ ਕਰਦੇ, ਪ੍ਰਭ ਕਹਿ ਰੰਗ ਰਾਚ ਜਨ ਰਹੇ, ਉਹ ਕਰਤੇ ਪੁਰਖ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਰਚੇ ਹੋਏ ਸੁਰਤ ਜੋੜ ਕੇ ਬੈਠ ਗਏ। ਉਹ ਦਿਨ ਰਾਤ ਕਰਤੇ ਪੁਰਖ ਦੀ ਯਾਦ ਵਿੱਚ ਆਪਣੀ ਇਕਾਗਰਤਾ ਆਪਣੀ ਸੁਰਤ ਜੋੜ ਕੇ ਬੈਠੇ ਰਹੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜ਼ਿਕਰ ਕਰਦੇ ਕਿ ਪ੍ਰਭ ਕਹਿ ਰੰਗ ਰਾਚ ਜਨ ਰਹੇ, ਗੁਰ ਕਹਿ ਬਚਨ ਪਦਾਰਥ ਲਹੇ। ਮਹਾਰਾਜ ਕਹਿਣਗੇ ਉਹ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਪਦਾਰਥ ਲਹੇ। ਪਦਾਰਥ ਕਿਹੜੇ? ਚਾਰ ਪਦਾਰਥਾਂ ਦਾ ਜ਼ਿਕਰ ਇਤਿਹਾਸ ਵਿੱਚ ਕੀਤਾ ਜਾਂਦਾ ਹੈ, ਜਿਹਦੇ ਵਿੱਚ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਉਹਨਾਂ ਪਦਾਰਥਾਂ ਦਾ ਸਾਡੇ ਸਨਮੁੱਖ ਜ਼ਿਕਰ ਕੀਤਾ, ਧਰਮ ਅਰਥ ਕਾਮ ਮੋਖ ਕਾ ਦਾਤਾ। ਇਨਸਾਨ ਨੂੰ ਚਾਰ ਚੀਜ਼ਾਂ ਚਾਹੀਦੀਆਂ ਨੇ, ਧਰਮ ਵੀ ਚਾਹੀਦਾ ਹੈ, ਅਰਥ ਲੋੜਾਂ ਦੀ ਪੂਰਤੀ ਵੀ ਚਾਹੀਦੀ ਹੈ, ਕਾਮ ਭਾਵ ਕੇ ਇੱਛਾਵਾਂ ਦੀ ਪੂਰਤੀ ਵੀ ਚਾਹੀਦੀ ਹੈ ਅਤੇ ਮੋਖ ਮੁਕਤੀ ਵੀ ਚਾਹੀਦੀ ਹੈ। ਚਾਰੇ ਚੀਜ਼ਾਂ ਨੇ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਸਤਿਗੁਰੂ ਸਾਹਿਬ ਕਹਿਣ ਲੱਗੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਇੱਕ ਪਾਸੇ ਮਹਾਰਾਜ ਜੀ ਨੇ ਕਿਹਾ ਪ੍ਰਭ ਕਹਿ ਰਾ ਇੱਥੇ ਗੁਰ ਕਹਿ ਬਚਨ ਪਦਾਰਥ ਲਹੇ। ਜੀਵਨ ਦੇ ਵਿੱਚ ਉਹ ਪਦਵੀ ਜਿੱਥੇ ਅਰਥ ਚਾਰੇ ਦੀਆਂ ਚਾਰੇ ਲੋੜਾਂ ਦੀ ਪੂਰਤੀ ਹੁੰਦੀ ਹੋਵੇ, ਲਹੇ ਦਾ ਅਰਥ ਹੈ ਪ੍ਰਾਪਤ ਕਰ ਲਏ। ਅਤੇ ਸਤਿਗੁਰੂ ਅਰਦਾਸ ਕਰਕੇ ਕਹਿੰਦੇ ਓਏ ਦਾਤੇ ਦੁੱਖ ਕਾਟਨਹਾਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਅਕਾਲ ਪੁਰਖ ਰੂਪ ਦਾਤੇ ਤੂੰ ਦੁੱਖਾਂ ਨੂੰ ਕੱਟ ਦੇਣ ਵਾਲਾ ਹੈ, ਤੇਰੇ ਦੁਆਰਾ ਦੁੱਖ ਕੱਟੇ ਜਾਂਦੇ ਹਨ, ਤੂੰ ਦੁੱਖ ਕਾਟਨਹਾਰ ਹੈ, ਦੁੱਖਾਂ ਨੂੰ ਨਿਵਿਰਤ ਕਰ ਦੇਣ ਵਾਲਾ, ਖਤਮ ਅਤੇ ਨਸ਼ਟ ਕਰ ਦੇਣ ਵਾਲਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਓਏ ਦਾਤੇ ਦੁੱਖ ਕਾਟਨ ਹਾਰ, ਦੁੱਖ ਨੂੰ ਤਕਲੀਫ ਨੂੰ ਖਤਮ ਕਰ ਦੇਣ ਵਾਲੇ ਅਕਾਲ ਪੁਰਖ ਰੂਪ ਦਾਤੇ, ਜਾਕੇ ਸੰਗ ਤਰੈ ਸੰਸਾਰ, ਜਿਹਦੇ ਸੰਗ ਜਿਹਦੀ ਸੰਗਤ ਕੀਤਿਆਂ ਮਹਾਰਾਜ ਕਹਿਣਗੇ ਸੰਸਾਰ ਤੋਂ ਪਾਰ ਉਤਾਰਾ ਕਰ ਲਈਦਾ। ਜਾਕੇ ਸੰਗ ਤਰੈ ਸੰਸਾਰ, ਜਿਹਦੀ ਸੰਗਤ ਵਿੱਚ ਆਇਆ ਸਤਿਗੁਰੂ ਕਹਿਣ ਲੱਗੇ ਸੰਸਾਰ ਤਰਦਾ ਹੈ। ਸੰਸਾਰ ਤਰਨ ਦਾ ਅਰਥ ਕੀ ਹੈ? ਜਿਹੜੀ ਸੁਰਤ ਹੈ, ਨੀਵੇਂ ਪੱਧਰ ਦੀ ਸੁਰਤ, ਜਿੱਥੇ ਇਨਸਾਨ ਇੱਕ ਮਨੁੱਖ ਤੋਂ ਦੂਸਰੇ ਨਾਲ ਈਰਖਾ ਕਰਨ ਵਾਸਤੇ ਅਭਿਆਸੀ ਬਣ ਗਿਆ, ਜਿੱਥੇ ਇੱਕ ਇਨਸਾਨ ਇੱਕ ਦੂਸਰੇ ਦੀ ਤਰੱਕੀ ਤੋਂ ਈਰਖਾ ਬਿਰਤੀ ਧਾਰਨ ਕਰਨ ਲੱਗ ਪਿਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਜੀਵਨ ਦੇ ਵਿੱਚ ਜਦੋਂ ਕਰਤੇ ਪੁਰਖ ਨੇ ਈਰਖਾ ਅਤੇ ਦਵੈਖ ਰੂਪ ਦੁੱਖ ਨੂੰ ਕੱਢ ਦਿੱਤਾ, ਪਾਤਸ਼ਾਹ ਕਹਿਣ ਲੱਗੇ ਫਿਰ ਜਾ ਕੇ ਸੰਗ ਤਰੈ ਸੰਸਾਰ, ਜਿਹਦੇ ਸੰਗ ਸੰਗਤ ਕੀਤੇ ਆ ਮਹਾਰਾਜ ਕਹਿਣਗੇ ਸੰਸਾਰ ਦਾ ਭਲਾ ਹੋ ਜਾਂਦਾ।
ਸੰਸਾਰ ਦੇ ਵਿੱਚੋਂ ਪਾਰ ਉਤਾਰਾ ਹੋ ਜਾਂਦਾ ਹੈ। ਅਤੇ ਸਤਿਗੁਰੂ ਕਹਿਣ ਲੱਗੇ, ਜਨ ਕਾ ਸੇਵਕ ਸੋ ਵਡਭਾਗੀ, ਐਸੇ ਗੁਰਮੁਖਾਂ ਅਤੇ ਅਭਿਆਸੀਆਂ ਦੀ ਸੇਵਾ ਕਰਨ ਵਾਲਾ ਇਨਸਾਨ ਵੀ ਵਡਭਾਗੀ ਹੈ। ਪਰ ਇਸ ਗੱਲ ਦਾ ਖਿਆਲ ਕਰਨਾ ਬਹੁਤ ਲਾਜ਼ਮੀ ਹੈ ਕਿ ਅਸੀਂ ਦੁਨੀਆਂ ਦੇ ਵਿੱਚ ਕਿਸੇ ਪਹਿਰਾਵੇ ਜਾਂ ਕਿਸੇ ਖਾਸ ਵਿਅਕਤੀ ਦੇ ਸਰੂਪ ਤੋਂ ਪ੍ਰਭਾਵਿਤ ਹੋ ਕੇ ਆਪਾਂ ਇਹ ਗੱਲ ਦਾ ਦਾਅਵਾ ਕਰ ਬੈਠਦੇ ਹਾਂ ਕਿ ਇਹ ਸੰਤ ਤਾਈ ਹੈ, ਇਹ ਸੰਤ ਸਰੂਪ ਹੈ, ਇਹ ਅਭਿਆਸੀ ਹੈ। ਪਾਤਸ਼ਾਹ ਕਹਿਣ ਲੱਗੇ, ਜੀਵਨ ਦੇ ਵਿੱਚ ਅਭਿਆਸੀ ਸਾਤਵਿਕ ਬਿਰਤੀ ਦਾ ਪਾਤਰ ਜਿਹੜਾ ਇਨਸਾਨ, ਉਹਦੇ ਕੁਝ ਕੁ ਲੱਛਣ ਸਤਿਗੁਰੂ ਸਾਹਿਬ ਜੀ ਨੇ ਦੱਸ ਦਿੱਤੇ। ਮਹਾਰਾਜ ਕਹਿਣ ਲੱਗੇ, ਸਭ ਤੋਂ ਪਹਿਲਾਂ ਤਾਂ ਉਹ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਨਿਰਲੇਪ ਹੋਵੇਗਾ। ਉਸ ਤੋਂ ਉਪਰੰਤ ਦੂਸਰਾ ਕਾਰਜ ਮਹਾਰਾਜ ਕਹਿਣ ਲੱਗੇ, ਉਹ ਧਰਤੀ ਵਰਗਾ ਧੀਰਜ ਵਾਲਾ ਹੋਏਗਾ। ਉਹ ਧਰਤੀ ਨੂੰ ਜਿਵੇਂ ਕੋਈ ਪੁੱਟ ਦੇ ਅਤੇ ਧਰਤੀ ਨੂੰ ਕੋਈ ਲੇਪਣ ਕਰ ਦੇ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਉਸ ਗੁਰਮੁਖ ਦਾ ਸੁਭਾਅ ਹੁੰਦਾ। ਉਹਦੇ ਵਾਸਤੇ ਕੋਈ ਚਾਰ ਨਿੰਦਾ ਦੇ ਸ਼ਬਦ ਕਹਿ ਦੇ, ਚਾਰ ਉਸਤਤ ਦੇ ਸ਼ਬਦ ਕਹਿ ਦੇ, ਉਹਨੂੰ ਫਰਕ ਨਹੀਂ ਪੈਂਦਾ। ਉਸ ਤੋਂ ਬਾਅਦ ਅਗਲੀ ਵਿਚਾਰ ਮਹਾਰਾਜ ਕਹਿਣ ਲੱਗੇ, ਸਭ ਤੋਂ ਪਹਿਲਾਂ ਉਹਦਾ ਸੁਭਾਅ ਸੂਰਜ ਦੀ ਨਿਆਈ ਹੈ। ਸੂਰਜ ਕਿਸੇ ਗੰਦਗੀ ਦੇ ਢੇਰ ਦੀ ਜਾਂ ਸੋਹਣੇ ਮਹਿਲ ਜਾਂ ਫੁੱਲਾਂ ਦੀ ਬਗੀਚੀ ਦੀ ਵਿਚਾਰ ਨਹੀਂ ਕਰਦਾ। ਸੂਰਜ ਦਾ ਸੁਭਾਅ ਹੈ ਰੌਸ਼ਨੀ, ਉਹ ਗੰਦਗੀ ਦੇ ਢੇਰ 'ਤੇ ਵੀ ਉਨੀ ਰੌਸ਼ਨੀ ਪਾ ਰਿਹਾ ਹੈ ਔਰ ਚੰਗੇ ਭਲੇ ਫੁੱਲਾਂ ਦੇ ਬਗੀਚੇ ਉੱਪਰ ਵੀ ਉਹਦੀ ਰੌਸ਼ਨੀ ਹੈ, ਫਰਕ ਨਹੀਂ ਹੈ। ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ, ਬ੍ਰਹਮ ਗਿਆਨੀ ਹਿਰਦੇ ਕਰਕੇ ਜਿਹੜਾ ਵਾਕੇ ਜਨ ਬਣ ਗਿਆ, ਕਰਤੇ ਪੁਰਖ ਦੇ ਦਰ 'ਤੇ ਪ੍ਰਵਾਨ ਹੋ ਗਿਆ, ਉਹਦੀ ਬਿਰਤੀ ਹੈ ਕਿ ਜਿਸ ਢੰਗ ਦੇ ਨਾਲ ਮਹਾਰਾਜ ਕਹਿਣ ਲੱਗੇ, ਇੱਕ ਦ੍ਰਿਸ਼ਟੀ ਸਮਾਂਤਰ ਦ੍ਰਿਸ਼ਟੀ ਹੈ। ਉਹ ਦ੍ਰਿਸ਼ਟੀ ਕਿਵੇਂ ਦੀ? ਹਵਾ ਵਰਗੀ। ਕਹਿੰਦੇ ਹਵਾ ਰਾਜੇ ਨੂੰ ਵੀ ਉਦਾਂ ਦੀ ਲੱਗਦੀ ਹੈ ਅਤੇ ਕੰਗਾਲ ਨੂੰ ਵੀ ਉਦਾਂ ਦੀ ਲੱਗਦੀ। ਹਵਾ ਵਿੱਚ ਬਿਲਕੁਲ ਬਰਾਬਰਤਾ ਹੀ ਹੈ, ਸਮਾਂਤਰਤਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਅਸਲ ਵਿੱਚ ਉਹ ਸੇਵਕ, ਉਹ ਜਨ ਵੱਡੇ ਭਾਗਾਂ ਵਾਲਾ ਵਡਭਾਗੀ ਹੈ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਜਨ ਕਾ ਸੇਵਕ ਸੋ ਵਡਭਾਗੀ, ਐਸੇ ਗੁਰਮੁਖਾਂ ਅਤੇ ਅਭਿਆਸੀਆਂ ਦੇ ਪ੍ਰਥਾਏ। ਮਹਾਰਾਜ ਕਹਿਣ ਲੱਗੇ, ਜਿਹੜਾ ਗੁਰਮੁਖ ਜਨ ਇਸ ਅਵਸਥਾ ਵਿੱਚ ਬੈਠ ਗਿਆ, ਸਤਿਗੁਰੂ ਕਹਿਣ ਲੱਗੇ, ਉਹ ਵੱਡੇ ਭਾਗਾਂ ਵਾਲਾ ਹੈ। ਜਨ ਕੇ ਸੰਗ ਏਕ ਲਿਵ ਲਾਗੀ, ਐਸੇ ਗੁਰਮੁਖਾਂ ਦੀ ਸੰਗਤ ਵਿੱਚ ਗਿਆ, ਮਹਾਰਾਜ ਕਹਿਣ ਲੱਗੇ, ਸੁਰਤ ਟਿਕ ਜਾਂਦੀ ਹੈ, ਇਕਾਗਰਤਾ ਬਣਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਸਤਿਗੁਰੂ ਕਹਿਣ ਲੱਗੇ, ਜਿਹੜਾ ਜਨ ਗੁਰਮੁਖ ਕਰਤੇ ਪੁਰਖ ਦੇ ਗੁਣਾਂ ਨੂੰ ਕੀਰਤੀ ਦੁਆਰਾ, ਤਨ ਦੁਆਰਾ, ਦੋ ਤਰ੍ਹਾਂ ਕੀਰਤਨ ਹੈ। ਇੱਕ ਤਾਂ ਇਹ ਕੀਰਤਨ ਕਿ ਜਿਹਦੇ ਨਾਲ ਆਪਾਂ ਸਾਜ਼ਾਂ ਦੁਆਰਾ ਰਾਗਾਂ 'ਤੇ ਆਧਾਰਿਤ ਕੀਰਤਨ ਕਰਦੇ ਹਾਂ, ਪਰ ਇੱਕ ਇਹ ਅਵਸਥਾ ਹੈ ਕਿ ਸਾਨੂੰ ਜੇ ਕੀਰਤਨ ਨਾ ਕਰਨਾ ਆਉਂਦਾ ਹੋਏ ਤਾਂ ਕੀ ਸਾਡਾ ਭਲਾ ਨਹੀਂ। ਉੱਥੇ ਮਹਾਰਾਜ ਨੇ ਕਿਹਾ, ਕੀਰਤਨ ਭਾਵ ਤਨ ਦੁਆਰਾ ਕੀਤੀ ਗਈ ਕੀਰਤੀ, ਤਨ ਦੁਆਰਾ ਕੀਤਾ ਗਿਆ ਅਭਿਆਸ, ਤਨ ਦੁਆਰਾ ਕੀਤੀ ਗਈ ਬੰਦਗੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਜਿਹਦਾ ਅੰਦਰ ਕਰਤੇ ਪੁਰਖ ਦੇ ਗੁਣਾਂ ਰੂਪੀ ਕੀਰਤਨ ਨੂੰ ਆਪਣੇ ਹਿਰਦੇ ਰੂਪੀ ਘਰ ਦੁਆਰਾ ਗਾਉਂਦਾ ਹੈ, ਭਾਵ ਕਿ ਜਿਹਦੇ ਅੰਦਰ ਕਰਤੇ ਪੁਰਖ ਦੀ ਸਿਫਤੋ ਸਲਾਹ ਚੱਲ ਪਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਕੇ, ਗੁਰਪ੍ਰਸਾਦ ਨਾਨਕ ਫਲ ਪਾਵੇ, ਗੁਰੂ ਦੀ ਕਿਰਪਾ ਸਦਕਾ ਫਿਰ ਸ੍ਰੇਸ਼ਟ ਫਲ ਦਾ ਪਾਤਰ ਬਣ ਜਾਂਦਾ ਹੈ। ਔਰ ਅੱਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ ਆਪ ਜੀ ਦੇ ਸਨਮੁੱਖ ਬੇਨਤੀ ਜ਼ਰੂਰ ਕਰਨੀ ਹੈ। ਸਵੇਰ ਦੇ ਦੀਵਾਨਾਂ ਵਿੱਚ ਵੀ ਆਪ ਜੀ ਦੇ ਸਨਮੁੱਖ ਕੁਝ ਬੇਨਤੀਆਂ ਕੀਤੀਆਂ ਸਨ। ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਤਿੰਨ ਪੁੱਤਰਾਂ ਦੇ ਵਿੱਚੋਂ ਚੋਣ ਕੀਤੀ ਹੈ। ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ। ਇਹ ਚੋਣ ਕਿਵੇਂ ਹੋਈ? ਸਭ ਤੋਂ ਪਹਿਲਾਂ ਤਾਂ ਅੰਦਰ ਦੀ ਨਿਮਰਤਾ ਵੇਖੀ ਗਈ, ਅੰਦਰ ਦਾ ਸਹਿਜ ਵੇਖਿਆ ਗਿਆ, ਅੰਦਰ ਦਾ ਸਬਰ ਵੇਖਿਆ ਗਿਆ, ਹੁਕਮ ਮੰਨਣ ਦੀ ਬਿਰਤੀ ਵੇਖੀ ਗਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿਤੇ ਵੀ ਕੋਈ ਹੁਕਮ ਹੁੰਦਾ ਸੀ ਤਾਂ ਉਹਨੂੰ ਮੋੜਦੇ ਨਹੀਂ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਰਥਾਏ ਇਤਿਹਾਸ ਕਹਿੰਦਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਪੁੱਤਰ ਲਾਹੌਰ ਤੋਂ ਸੰਹਾਰੀ ਮਲ ਆਏ। ਉਹਨਾਂ ਕਿਹਾ ਵੀ ਸਤਿਗੁਰੂ ਕਿਰਪਾ ਕਰੋ, ਮੇਰੇ ਪੁੱਤਰ ਦਾ ਵਿਆਹ ਹੈ ਅਤੇ ਤੁਸੀਂ ਆਪ ਜੀ ਇਸ ਵਿਆਹ ਦੇ ਵਿੱਚ ਸ਼ਾਮਿਲ ਹੋਵੋ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਸ਼ਬਦ ਵਰਤਿਆ, ਕਹਿਣ ਲੱਗੇ ਸੰਗਤ ਆਉਂਦੀ ਹੈ ਅੰਮ੍ਰਿਤਸਰ ਦੀ ਧਰਤੀ 'ਤੇ ਦਰਸ਼ਨ ਕਰਨ ਵਾਸਤੇ, ਅਤੇ ਜੇ ਅਸੀਂ ਇੱਥੋਂ ਚਲੇ ਗਏ ਤਾਂ ਸੰਗਤ ਜਿਹੜੀ ਹੈ ਉਹ ਕਿਹਦੇ ਕੋਲੋਂ ਉਪਦੇਸ਼ ਲੈ ਕੇ ਜਾਏਗੀ? ਸੰਗਤ ਦਰਸ਼ਨਾਂ ਤੋਂ ਬਗੈਰ ਮੁੜੇਗੀ, ਗੁਰਬਾਣੀ ਦਾ ਉਪਦੇਸ਼ ਲੈਣ ਤੋਂ ਬਗੈਰ ਮੁੜ ਜਾਏਗੀ, ਨਿਰਾਸ਼ ਹੋ ਕੇ ਜਾਏਗੀ, ਉਹ ਸਾਨੂੰ ਪ੍ਰਵਾਨ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਵੀ ਸਾਡੇ ਕੋਲ ਸਮਾਂ ਨਹੀਂ, ਅਸੀਂ ਨਹੀਂ ਜਾ ਸਕਦੇ। ਮਹਾਰਾਜ ਕਿਰਪਾ ਕਰੋ, ਜ਼ਰੂਰ ਪਹੁੰਚੋ। ਸਤਿਗੁਰੂ ਕਹਿਣ ਲੱਗੇ ਨਹੀਂ, ਜਾਇਆ ਨਹੀਂ ਜਾ ਸਕਦਾ। ਸੰਹਾਰੀ ਮਲ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਘਰ ਦੇ ਵਿੱਚੋਂ ਕੋਈ ਜੀ ਤਾਂ ਭੇਜ ਦਿਓ, ਸਾਡੀ ਵਡਿਆਈ ਰਹਿ ਜਾਏਗੀ। ਸਾਡੇ ਕਾਰਜਾਂ ਵਿੱਚ ਜਦੋਂ ਗੁਰੂ ਦੇ ਪਰਿਵਾਰ ਦਾ ਇੱਕ ਵੀ ਜੀ ਆ ਗਿਆ ਤਾਂ ਭਲਾ ਹੋ ਜਾਏਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਹੁਣ ਪਰਖ 'ਤੇ ਕਰ ਹੀ ਰਹੇ ਸਨ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਪ੍ਰਿਥੀ ਚੰਦ ਨੂੰ। ਮਹਾਰਾਜ ਜੀ ਕਹਿਣ ਲੱਗੇ, ਪ੍ਰਿਥੀ ਚੰਦ ਬੇਟਾ, ਤੁਹਾਡੇ ਪ੍ਰਥਾਏ ਇੱਕ ਹੁਕਮ ਹੈ, ਉਹਨੂੰ ਪ੍ਰਵਾਨ ਕਰੋ। ਸਤਿਗੁਰੂ ਜੀ ਦੱਸੋ। ਮਹਾਰਾਜ ਕਹਿਣ ਲੱਗੇ ਕਿ ਸਾਡੇ ਤਾਏ ਦਾ ਪੁੱਤਰ ਹੈ ਸੰਹਾਰੀ ਮਲ, ਤੁਸੀਂ ਇਸ ਤਰ੍ਹਾਂ ਕਰੋ ਕਿ ਉਹਨਾਂ ਦੇ ਪੁੱਤਰ ਦਾ ਵਿਆਹ ਤੁਹਾਡਾ ਭਰਾ ਲੱਗਾ, ਉਹਦੇ ਪੁੱਤਰ ਦਾ ਵਿਆਹ ਹੈ, ਤੁਸੀਂ ਕਿਰਪਾ ਕਰੋ ਉਹਦੇ ਪੁੱਤਰ ਦੇ ਵਿਆਹ ਦੇ ਵਿੱਚ ਜਾ ਕੇ ਸ਼ਾਮਿਲ ਹੋਵੋ। ਅਤੇ ਪ੍ਰਿਥੀ ਚੰਦ ਅੱਗੋਂ ਜਵਾਬ ਸੀ, ਕਹਿਣ ਲੱਗੇ ਸਤਿਗੁਰੂ ਜੇ ਮੈਂ ਚਲਾ ਗਿਆ ਤਾਂ ਮਸੰਦਾਂ ਦੇ ਕੋਲੋਂ ਜਿਹੜੀਆਂ ਭੇਟਾਵਾਂ ਕੌਣ ਲਏਗਾ? ਮਹਾਰਾਜ ਜੀ ਮੈਂ ਚਲਾ ਗਿਆ, ਲੰਗਰਾਂ ਦਾ ਪ੍ਰਬੰਧ ਕੌਣ ਕਰੇਗਾ? ਜੇ ਮੈਂ ਚਲਾ ਗਿਆ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਈ ਹੋਈ ਸੰਗਤ ਦੇ ਪ੍ਰਥਾਏ ਸਾਰਾ ਦਾ ਸਾਰਾ ਪ੍ਰਬੰਧ, ਉਹਨਾਂ ਦਾ ਰਹਿਣ ਬਸੇਰਾ, ਉਹਨਾਂ ਦਾ ਆਉਣਾ ਜਾਣਾ, ਸਾਰਾ ਪ੍ਰਬੰਧ ਕੌਣ ਕਰੇਗਾ? ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਤੁਸੀਂ ਜਾਓ, ਪ੍ਰਬੰਧ ਅਸੀਂ ਆਪੇ ਵੇਖ ਲਾਂਗੇ, ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਦੇ ਦਿਆਂ। ਕਹਿਣ ਲੱਗੇ ਮਹਾਰਾਜ ਇੰਨੇ ਸਾਲਾਂ ਦਾ ਮੈਂ ਪ੍ਰਬੰਧ ਸੰਭਾਲ ਲਿਆ ਅਤੇ ਹੁਣ ਕਿਵੇਂ ਮੈਂ ਛੱਡ ਦਿਆਂ? ਸਤਿਗੁਰੂ ਕਹਿੰਦੇ ਜਾਣਾ ਜ਼ਰੂਰੀ। ਉਹਨੇ ਕਿਹਾ ਮਹਾਰਾਜ ਮੇਰੀ ਬੇਨਤੀ, ਮੈਂ ਨਹੀਂ ਜਾ ਸਕਦਾ। ਬਾਬਾ ਮਾਨਦੇਵ ਜੀ ਨੂੰ ਸੱਦਿਆ। ਪ੍ਰਿਥੀ ਚੰਦ ਦੇ ਮਨ ਵਿੱਚ ਖਿਆਲ ਸੀ ਵੀ ਕਿਤੇ ਗੁਰਤਾ ਗੱਦੀ ਕਿਸੇ ਹੋਰ ਨੂੰ ਨਾ ਦੇ ਦੇਣ ਮੇਰੇ ਪਿੱਛੋਂ ਪਿੱਛੋਂ। ਬਾਬਾ ਮਾਨਦੇਵ ਜੀ ਨੂੰ ਪੁੱਛਿਆ, ਉਹ ਕਹਿਣ ਲੱਗੇ ਮਹਾਰਾਜ ਮੈਂ ਤਾਂ ਸੰਸਾਰ 'ਤੇ ਰਹਿ ਕੇ ਰਾਜੀ ਨਹੀਂ, ਵਿਆਹਾਂ ਸ਼ਾਦੀਆਂ ਦੀ ਤਾਂ ਗੱਲ ਹੀ ਵੱਖਰੀ, ਮੈਂ ਤਾਂ ਨਿਰਲੇਪ ਹਾਂ। ਸਤਿਗੁਰੂ ਸਾਹਿਬ ਨੇ ਆਵਾਜ਼ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਸਤਿਗੁਰੂ ਕਹਿਣ ਲੱਗੇ ਪੁੱਤਰ ਅਰਜਨ ਦੇਵ, ਤੁਹਾਨੂੰ ਜਾਣਾ ਚਾਹੀਦਾ ਹੈ, ਸਾਡਾ ਹੁਕਮ ਹੈ ਕਿ ਤੁਸੀਂ ਲਾਹੌਰ ਦੀ ਧਰਤੀ 'ਤੇ ਜਾਓ ਅਤੇ ਲਾਹੌਰ ਦੀ ਧਰਤੀ 'ਤੇ ਜਾ ਕੇ ਪਹਿਲਾਂ ਵਿਆਹ ਸ਼ਾਦੀ ਦੇ ਵਿੱਚ ਜ਼ਿੰਮੇਵਾਰੀ ਨਿਭਾਓ, ਉਸ ਤੋਂ ਬਾਅਦ ਤੁਸੀਂ ਜਿਹੜਾ ਸਾਡਾ ਪੁਰਾਣਾ ਘਰ ਉਹਦੇ ਵਿੱਚ ਧਰਮਸ਼ਾਲਾ ਬਣਾ ਕੇ ਗੁਰਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਕਰੋ, ਜਿੰਨਾ ਚਿਰ ਅਸੀਂ ਨਹੀਂ ਸਾਦੇ ਉਨ੍ਹਾਂ ਚਿਰ ਨਹੀਂ ਆਉਣਾ। ਮਹਾਰਾਜ ਸੱਤ ਬਚਨ। ਵਿਆਹ ਦਾ ਕੰਮ ਭੁਗਤ ਗਿਆ, ਵਿਆਹ ਦਾ ਕਾਰਜ ਸੰਪੂਰਨ ਹੋਇਆ, ਧਰਮਸ਼ਾਲਾ ਦਾ ਪ੍ਰਬੰਧ ਕੀਤਾ, ਉੱਥੇ ਬੈਠ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਮਾਂ 2 ਮਹੀਨਿਆਂ ਤੋਂ ਉੱਪਰ ਲੰਘ ਗਿਆ, ਕੋਈ ਚਿੱਠੀ ਸਤਿਗੁਰੂ ਜੀ ਦੀ ਵਾਪਸ ਆਉਣ ਵਾਸਤੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਸੁਨੇਹਾ ਭੇਜਿਆ ਇੱਕ ਚਿੱਠੀ ਰੂਪ ਵਿੱਚ ਵੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਲਬ ਕਰੇ ਚਾਤਰੀ ਕੀ ਨਿਆਈ, ਤ੍ਰਿਖਨਾ ਉਤਰੈ ਸੰਤ ਨਾ ਆਵੈ ਬਿਨ ਦਰਸ਼ਨ ਸੰਤ, ਪਿਆਰੇ ਜੀਓ ਹੋਂ ਘੋਲੀ ਜੀਓ ਘੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਚਿੱਠੀ ਭਾਵੇਂ ਉਹ ਕੁਝ ਉਸ ਵਕਤ ਪੰਕਤੀਆਂ ਰੂਪ ਦੇ ਵਿੱਚ ਸੁਨੇਹਾ ਭੇਜਿਆ ਗਿਆ, ਪਰ ਇਹਨੂੰ ਬਾਅਦ ਵਿੱਚ ਪ੍ਰਵਾਨ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਆ ਗਿਆ। ਪਹਿਲਾ ਸੁਨੇਹਾ ਆਇਆ, ਪ੍ਰਿਥੀ ਚੰਦ ਨੇ ਚਿੱਠੀ ਫੜ ਲਈ ਵੀ ਇਹ ਨਾ ਹੋਵੇ ਕਿਤੇ ਸਤਿਗੁਰੂ ਸੱਦ ਲੈਣ ਅਰਜਨ ਦੇਵ ਨੂੰ ਅਤੇ ਗੁਰਤਾ ਗੱਦੀ ਮੇਰੀ ਰਹਿ ਜਾਏ। ਦੂਸਰੀ ਵਾਰੀ ਫਿਰ ਸੁਨੇਹਾ ਭੇਜਿਆ, ਦੂਸਰੀ ਚਿੱਠੀ ਵੀ ਆਪਣੇ ਕੋਲ ਰੱਖ ਲਈ। ਜਦੋਂ ਤੀਸਰੀ ਚਿੱਠੀ ਕਿਵੇਂ ਨਾ ਕਿਵੇਂ ਕਈ ਮਹੀਨਿਆਂ ਬਾਅਦ ਉਹ ਚਿੱਠੀ ਲੈ ਕੇ ਜਦੋਂ ਸਿੱਖ ਆਇਆ, ਉਹਨੇ ਸਿੱਧੀ ਗੁਰੂ ਅਰਜਨ ਦੇਵ ਜੀ ਨੂੰ ਚਿੱਠੀ ਦਿੱਤੀ
ਦੂਸਰੀ ਚਿੱਠੀ ਵਿੱਚ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੈ ਸਾਰਿੰਗ ਬਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਨਾਲ ਨਿਰਣਾ ਕਰ ਦਿੱਤਾ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਤੀਸਰੀ ਜਿਸ ਵੇਲੇ ਚਿੱਠੀ ਆਈ ਉਹਦੇ ਵਿੱਚ ਲਿਖਿਆ ਇੱਕ ਘੜੀ ਨਾ ਮਿਲਤੀ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰੂ ਦਰਬਾਰੇ ਜੀਓ ਹਉ ਕੋਲੀ ਜੀਓ ਘੋਲ ਕਮਾਈ ਅਤੇ ਸੱਚੇ ਗੁਰ ਦਰਬਾਰੇ ਜੀਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਸਿੱਖ ਨੇ ਆਣ ਕੇ ਕਿਹਾ ਮਹਾਰਾਜ ਜੀ ਆ ਚਿੱਠੀ ਪਾਤਸ਼ਾਹ ਜੀ ਕਹਿਣ ਲੱਗੇ ਵੀ ਕਿਸ ਦੀ ਚਿੱਠੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪ ਜੀ ਦੇ ਪੁੱਤਰ ਨੇ ਚਿੱਠੀ ਭੇਜੀ ਹੈ ਮਹਾਰਾਜ ਕਹਿੰਦੇ ਤੇ ਤਿੰਨ ਨੰਬਰ ਲਿਖਿਆ ਹੈ ਪਹਿਲੀਆਂ ਦੋ ਕਿੱਥੇ ਕਹਿੰਦੇ ਪ੍ਰਿਥੀ ਚੰਦ ਨੂੰ ਦਿੱਤੀਆਂ ਪ੍ਰਿਥੀ ਚੰਦ ਮੁੱਕਰ ਗਿਆ ਸਤਿਗੁਰੂ ਨੇ ਘਰੋਂ ਮੰਗਵਾ ਲਈਆਂ ਚਿੱਠੀਆਂ ਜਦੋਂ ਖੀਸੇ ਦੇ ਵਿੱਚੋਂ ਚਿੱਠੀਆਂ ਨਿਕਲਾਈਆਂ ਮਹਾਰਾਜ ਨੇ ਕਿਹਾ ਪ੍ਰਿਥੀ ਚੰਦ ਬੇਈਮਾਨੀ ਕਿਉਂ ਈਰਖਾ ਕਿਉਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਮਾੜੇ ਚੰਗੇ ਸ਼ਬਦਾਂ ਰਾਹੀਂ ਝਗੜਾ ਕਰਨ ਲੱਗ ਪਿਆ ਸਤਿਗੁਰੂ ਜੀ ਨੇ ਉਸੇ ਦਿਨ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਕਿ ਹੁਕਮ ਮੰਨਣ ਵਾਲੇ ਉਹ ਗੁਰਸਿੱਖ ਸੰਪੂਰਨ ਅਭਿਆਸੀ ਮਹਾਤਮਾ ਰੂਪ ਅਰਜਨ ਦੇਵ ਜੀ ਨੂੰ ਲੈ ਕੇ ਆਓ ਬਾਬਾ ਬੁੱਢਾ ਸਾਹਿਬ ਜੀ ਲੈਣ ਗਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਣ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਸਤਿਗੁਰੂ ਕਹਿਣ ਲੱਗੇ ਇੰਨੇ ਮਹੀਨੇ ਤੁਸੀਂ ਉੱਥੇ ਟਿਕੇ ਰਹੇ ਆਏ ਕਿਉਂ ਨਹੀਂ ਆ ਸਕਦੇ ਸੀ ਕਹਿਣ ਲੱਗੇ ਮਹਾਰਾਜ ਤੁਸੀਂ ਉਹ ਕਿਹਾ ਸੀ ਜਿੰਨਾ ਚਿਰ ਅਸੀਂ ਸੱਦੀਏ ਨਾ ਆਇਓ ਨਾ ਮਹਾਰਾਜ ਤੁਹਾਡਾ ਹੁਕਮ ਹੈ ਤੁਹਾਡੇ ਹੁਕਮ ਦੀ ਅਦੂਲੀ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਸਾਹਿਬ ਜੀ ਨੇ ਫਿਰ ਉੱਥੇ ਬੈਠ ਕੇ ਅੰਦਰ ਦਾ ਅਹਿਸਾਸ ਖੋਲ੍ਹਣ ਵਾਸਤੇ ਕਿਹਾ ਤੁਸੀਂ ਤਿੰਨ ਪਹਿਲਾਂ ਚਿੱਠੀਆਂ ਲਿਖੀਆਂ ਹੁਣ ਚੌਥਾ ਪਦਾ ਸੰਪੂਰਨ ਕਰੋ ਸਤਿਗੁਰੂ ਸਾਹਿਬ ਜੀ ਨੇ ਸਾਹਮਣੇ ਬਹਿ ਕੇ ਕਿਹਾ ਸੀ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਭਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੋਂ ਕੋਲੀ ਜੀਓ ਘੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ। ਜਦੋਂ ਇਹ ਸ਼ਬਦ ਵਰਤਿਆ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪ੍ਰਵਾਨ ਹੋ ਗਏ। ਕੁਝ ਦਿਨਾਂ ਕੁਝ ਸਮੇਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਅਰਜਨ ਦੇਵ ਜੀ ਨੂੰ ਵੀ ਇੱਥੇ ਲੈ ਕੇ ਆਓ। ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬੈਠਣਾ ਲੈ ਲਿਆਂਦਾ ਗਿਆ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੀ ਗੱਲ ਦੱਸ ਦਿੱਤੀ। ਬੌਲੀ ਸਾਹਿਬ ਵਿੱਚ ਰਾਮਦਾਸ ਸਾਹਿਬ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਇਸ਼ਨਾਨ ਕਰਾਉਣ ਦਾ ਹੁਕਮ ਕੀਤਾ ਆਪਣੇ ਹੱਥੀਂ ਚੋਲਾ ਦਿੱਤਾ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਪਹਿਨਾ ਕੇ ਦਰਬਾਰ 'ਚ ਲਿਆਓ। ਆਸਾ ਦੀ ਵਾਰ ਦੀ ਸਮਾਪਤੀ ਹੋਈ ਅਰਦਾਸ ਹੋਈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ ਕਿ ਅਰਜਨ ਦੇਵ ਚੋਲਾ ਧਾਰਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਕੇ ਜਿੱਥੇ ਬਿਠਾ ਦਿੱਤਾ ਉੱਥੇ ਬੈਠੇ ਨੇ। ਮਹਾਰਾਜ ਨੇ ਦੋਵਾਂ ਮੋਢਿਆਂ ਤੋਂ ਜਿਹੜਾ ਸੀ ਉਸ ਵੇਲੇ ਪਕੜਿਆ ਉਠਾ ਲਿਆ ਖੜ੍ਹੇ ਕਰ ਦਿੱਤਾ ਬੜੇ ਪਿਆਰ ਨਾਲ ਬੜੇ ਰੋਹ ਨਾਲ ਮੁੱਖ ਵੱਲ ਵੇਖ ਕੇ ਜਿੱਥੇ ਆਪ ਬੈਠਦੇ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਸ ਗੁਰਤਾ ਗੱਦੀ ਦੇ ਤਖ਼ਤ ਉੱਪਰ ਸੁਸ਼ੋਭਿਤ ਕੀਤਾ। ਸੰਗਤ ਹੈਰਾਨ ਕਿ ਅੱਜ ਕੌਤਕ ਕੀ ਵਰਤਣ ਲੱਗਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਤਖ਼ਤ 'ਤੇ ਬਿਠਾਇਆ ਪੰਜ ਪੈਸੇ ਕੱਢ ਕੇ ਅੱਗੇ ਰੱਖੇ ਨਾਰੀਅਲ ਭੇਟਾ ਕੀਤਾ ਤਿੰਨ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਮੱਥਾ ਟੇਕਿਆ। ਸੰਗਤ ਨੂੰ ਪਤਾ ਸੀ ਜਿੱਥੇ ਗੁਰੂ ਅਤੇ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਮੱਥਾ ਟੇਕਦਾ ਇਹਦਾ ਅਰਥ ਕਿ ਜੋਤ ਉਸ ਦੇ ਵਿੱਚ ਪ੍ਰਵੇਸ਼ ਕਰ ਗਈ। ਗੁਰੂ ਰਾਮਦਾਸ ਸਾਹਿਬ ਨੇ ਆਪਣੇ ਹੁੰਦਿਆਂ ਜੋਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਰੱਖ ਦਿੱਤੀ। ਇਤਿਹਾਸ ਦੇ ਵਿੱਚ ਜਦੋਂ ਇਹ ਸਮਾਂ ਪੜ੍ਹਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਤਖ਼ਤ ਬਹਿ ਤਖ਼ਤ ਹੈ ਕੀ ਲਾਇਕ ਪੰਚ ਸਮਾਇਣ ਗੁਰਮਤ ਪਾਇਕ ਤਖ਼ਤ ਦੇ ਯੋਗ। ਸਤਿਗੁਰੂ ਕਹਿਣ ਲੱਗੇ ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਹੈ ਲਾਇਕ ਹੋਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਦਿਨ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋਏ। ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ
ਬੇਅੰਤ ਬੇਅੰਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਆਓ ਅੱਜ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੀ ਸੰਪੂਰਨਤਾ ਅਤੇ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਤਿਗੁਰੂ ਕਿਰਪਾ ਕਰਨ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ 7 ਵਜੇ ਤੱਕਰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। 7 ਵਜੇ ਤੋਂ ਲੈ ਕੇ 9 ਵਜੇ ਤੱਕਰ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਜੈਨਾ, ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਦੇ ਨਾਲ ਜੋੜਨਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਤਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰੂ ਨੇ ਪਾਵਨ ਬਾਣੀ ਸਰਨ ਕਰ ਰਹੇ ਸੀ। ਸੋ ਜਿੰਨਾ ਸਮਾਂ ਹੁਕਮ ਹੋਇਆ ਇਸ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਾਣਨ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਜੀਨਾ ਜੋ ਕਿ ਵਿਸ਼ੇਸ਼ ਤੌਰ 'ਤੇ ਗੁਰੂ ਘਰ ਵਿਖੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਨੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਸਮੂਹ ਸਿਡਨੀ ਦੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਨੂੰ ਜੀਆਂ ਕਹਿੰਦੇ ਹਾਂ। ਆਪ ਸੰਗਤਾਂ ਨੂੰ 9 ਵਜੇ ਤੱਕ ਭਾਈ ਸਾਹਿਬ ਜੀ ਦੇ ਜੱਥਾ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਮੈਂ ਸੰਗਤਾਂ ਦੇ ਚਰਨਾਂ ਵਿੱਚ ਨਾਲ ਹੀ ਬੇਨਤੀ ਕਰਾਂਗਾ ਕਿ ਆਉਣ ਵਾਲੇ ਦੀਵਾਨਾਂ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ 25-26 ਸਤੰਬਰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ 27 ਸਤੰਬਰ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸਮੁੱਚਾ ਜੱਥਾ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਸਰਵਣ ਕਰਨਾ। ਸੋ ਮੈਂ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ ਕਿ ਦਰਬਾਰ ਹਾਲ ਬਹੁਤ ਖੁੱਲ੍ਹਾ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਪਿੱਛੇ ਬੈਠੀ ਹੈ। ਕਿਰਪਾ ਕਰਕੇ ਆਪਾਂ ਥੋੜ੍ਹੇ ਥੋੜ੍ਹੇ ਸੰਗਤ ਅੱਗੇ ਅੱਗੇ ਹੋ ਜਾਈਏ। ਅਤੇ ਨਾਲ ਹੀ ਮੈਂ ਬੇਨਤੀ ਕਰਾਂ ਬੱਚਿਆਂ ਦੇ ਮਾਤਾ ਪਿਤਾ ਜੀ ਨੂੰ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੀਏ ਕਿਉਂਕਿ ਬੱਚਿਆਂ ਦੀ ਸਟੇਜ 'ਤੇ ਬਹੁਤ ਜ਼ਿਆਦਾ ਰੌਲੇ ਦੀ ਆਵਾਜ਼ ਆ ਰਹੀ ਹੈ। ਸੋ ਕਿਰਪਾ ਕਰਕੇ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਆਪਣੇ ਨੂੰ ਕੰਟਰੋਲ ਦੇ ਵਿੱਚ ਰੱਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਮਿਟਾਈ ਕਿ ਕੁਝ ਹੋਰ ਵੀ ਉਸ ਦੇ ਨਾਲ ਕਰਨ ਦਾ ਹੁਕਮ ਹੋਇਆ ਸਤਿਗੁਰੂ ਜੀ ਦਾ। ਆਪਾਂ ਪਹਿਲੇ ਭਾਈ ਸਾਹਿਬਾਨ ਜੀ ਤੋਂ, ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਕੀਰਤਨ ਕੀਤਾ, ਉਹਨਾਂ ਤੋਂ ਬੜਾ ਹੀ ਪਿਆਰਾ ਆਨੰਦ ਸਾਹਿਬ ਜੀ ਦਾ ਸ਼ਬਦ, ਧੰਨ ਗੁਰੂ ਅਮਰਦਾਸ ਜੀ ਦੀ ਪਵਿੱਤਰ ਰਸਨਾ ਤੋਂ ਉਚਰਿਤ ਹੋਇਆ ਸ਼ਬਦ ਸੁਣਿਆ ਕਿ ਆਵੋ ਸਿੱਖ। ਸਾਰੇ ਪੜ੍ਹਦੇ ਹੋ, ਗੱਜੋ ਗੱਜ ਕੇ ਬੋਲੋ ਜੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਕਹਿੰਦੇ ਬਾਣੀ ਤਾਂ ਧੁਰ ਦੀ ਆਈ ਹੋਈ ਹੈ, ਪਹਿਲਾਂ ਦੀ ਆਈ ਹੈ, ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜਿਆਂ ਨੇ ਪਰਉਪਕਾਰ ਕੀਤਾ ਉਸ ਸਮਗਰ ਚੌਥੇ ਪਾਤਸ਼ਾਹੀ ਤੱਕ ਤੇ ਪੰਜਵੇਂ ਪਾਤਸ਼ਾਹ ਦੀ ਆਪਣੀ ਬਾਣੀ, ਉਸ ਨੂੰ ਨਾੜ ਲੜਾ ਕੇ ਸਾਰੀ ਬਾਣੀ ਨੂੰ ਸੰਕਲਿਤ ਕਰਕੇ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਕਿੱਥੇ ਕੀਤਾ ਜੀ, ਬੋਲੋ ਜੀ, ਹਰਿਮੰਦਰ ਸਾਹਿਬ ਵਿਖੇ। ਤੇ ਪਹਿਲੇ ਗ੍ਰੰਥੀ ਕੌਣ ਹੋਏ ਨੇ ਆਪਣੇ ਸਿੱਖ ਪੰਥ ਦੇ? ਬਾਬਾ ਬੁੱਢਾ ਜੀ। ਤੇ ਬਾਣੀ ਲਿਖੀ ਕਿਹਨੇ ਹੈ? ਮਹਾਰਾਜ ਦੇ ਉਪਦੇਸ਼ ਦੇ ਨਾਲ ਲਿਖਣ ਵਾਲੇ ਲਿਖਾਰੀ ਕੌਣ ਸਨ? ਭਾਈ ਗੁਰਦਾਸ ਜੀ। ਤੇ ਕਮਾਲ ਦੀ ਗੱਲ ਦੱਸੀਏ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਸਤਿਗੁਰੂ ਜੀ ਦੇ ਪੋਥੀ ਸਾਹਿਬਾਨ ਉੱਥੇ ਹਾਜ਼ਰ ਨੇ ਨਾ, ਤਾਂ ਇੰਜ ਸਮਝਣਾ ਹੈ ਕਿ ਅਸੀਂ ਵੀ ਉੱਥੇ ਨਾਲ ਹੀ ਹਾਜ਼ਰ ਹਾਂ ਉਸ ਸਮੇਂ। ਕਿਉਂਕਿ ਜੇਕਰ ਗੁਰਬਾਣੀ ਉਚਰੀ ਗਈ, ਲਿਖੀ ਗਈ, ਮਹਾਰਾਜ ਜੀ ਦਾ ਸੰਪੂਰਨ ਤਾਂ ਕਲਗੀਧਰ ਜੀਆਂ ਨੇ ਸਰੂਪ ਨੂੰ ਕੀਤਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਐਡ ਕਰਕੇ, ਜੇਕਰ ਗੁਰੂ ਜੀ ਕੀ ਬਾਣੀ ਆਈ ਹੈ, ਸੰਕਲਿਤ ਹੋਈ ਹੈ, ਲਿਖੀ ਹੈ, ਪਰ ਜੇਕਰ ਉਸਨੂੰ ਗਾਇਆ ਨਹੀਂ ਗਿਆ, ਜੇਕਰ ਉਸਨੂੰ ਪੜ੍ਹਿਆ ਨਹੀਂ ਗਿਆ, ਤਾਂ ਫਿਰ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਧੁਰ ਕੀ ਬਾਣੀ ਆਈ। ਆਈ ਤਾਂ ਹੀ ਮੰਨਾਂਗੇ ਨਾ ਜੇ ਸਾਡੀ ਰਸਨਾ 'ਤੇ ਆਈ ਹੈ, ਆਈ ਤਾਂ ਹੀ ਮੰਨਾਂਗੇ ਨਾ ਜੇ ਸਾਡੇ ਜੀਵਨ ਵਿੱਚ ਆਈ ਹੈ। ਤੇ ਇਹ ਗੁਰੂ ਜੀ ਦੀ ਤਾਕੀਦ ਹੈ, ਬਕਾਇਦਾ ਬਚਨ ਹੈ ਕਿ ਇਹ ਨਹੀਂ ਕਿ ਤੁਸੀਂ ਮੂਰਤੀ ਪੂਜਾ ਵਾਂਗ ਜੇਕਰ ਬਾਣੀ ਆ ਗਈ ਹੈ ਤਾਂ ਉਸ ਉੱਪਰ ਇਕੱਲੇ ਰੁਮਾਲਾ ਸਾਹਿਬ ਪਾ ਕੇ ਤੇ ਗੋਲਕ ਵਿੱਚ ਆ ਕੇ ਮੱਥਾ ਟੇਕ ਕੇ ਪੈਸੇ ਪਾ ਕੇ ਘਰੇ ਚਲੇ ਜਾਣਾ। ਨਹੀਂ, ਇਹ ਤਾਂ ਕਰਨਾ ਹੀ ਕਰਨਾ, ਸਿੱਖ ਨੇ ਗੁਰੂ ਦੀ ਪੂਜਾ ਤਾਂ ਕਰਨੀ ਹੈ, ਪਰ ਨਾਲ ਨਾਲ ਸਤਿਗੁਰਾਂ ਜੀ ਦੇ ਸੋਹਣੇ ਦਰਸ਼ਨ ਵੀ ਕਰਨੇ ਨੇ। ਦਰਸ਼ਨ ਕਰਕੇ ਗੁਰਬਾਣੀ ਨੂੰ ਪੜ੍ਹਨਾ ਹੈ ਤੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ। ਗੱਲ ਠੀਕ ਹੈ ਕਿ ਨਹੀਂ, ਦੱਸੋ ਜੀ? ਜੇਕਰ ਠੀਕ ਹੈ ਨਾ, ਤਾਂ ਫਿਰ ਗੱਜ ਕੇ ਗਾਇਓ, ਗੱਜ ਕੇ। ਇੱਥੇ ਆਪਾਂ ਇਹ ਨਹੀਂ ਸਮਝਣਾ ਕਿ ਇੱਕ ਸਟੇਜ ਲੱਗੀ ਹੈ। ਤਖਤ ਸਤਿਗੁਰੂ ਜੀ ਦੇ ਹੀ ਸੁਭਾਅ ਮਾਨ ਨੇ ਸੋਹਣੇ, ਉਸ ਉੱਤੇ ਸਤਿਗੁਰੂ ਜੀ ਸੱਜੇ ਨੇ ਤੇ ਇੱਕ ਡਿਊਟੀ ਲਾ ਦਿੱਤੀ ਜਾਂਦੀ ਹੈ ਰਾਗੀ ਸਾਹਿਬਾਨਾਂ ਦੀ, ਕੀਰਤਨੀਆਂ ਦੀ, ਕਥਾ ਵਾਚਕਾਂ ਦੀ, ਕਿ ਗੁਰੂ ਦੀ ਗੱਲ ਕਰਨੀ ਹੈ। ਪਰ ਜੇਕਰ ਕੀਰਤਨੀਆਂ ਸਿੰਘ ਕਥਾ ਵਾਚਕ ਸਾਹਿਬਾਨ ਇਕੱਲੇ ਹੀ ਬਾਣੀ ਪੜ੍ਹ ਕੇ ਗਾ ਕੇ ਚਲੇ ਜਾਵਣ ਤਾਂ ਫਿਰ ਤੁਹਾਡਾ ਗੁਰਦੁਆਰੇ ਆਇਆਂ ਦਾ ਕੀ ਫਾਇਦਾ ਹੋਵੇਗਾ? ਹਾਂ, ਜੇਕਰ ਇਕੱਲੀ ਮਾਇਆ ਦੇਣ ਆਏ ਹੋ ਫਿਰ ਠੀਕ ਹੈ, ਮਾਇਆ ਪਾਓ ਤੇ ਜਾਈਏ ਘਰਾਂ ਨੂੰ। ਪਰ ਜੇਕਰ ਕੁਝ ਖੱਟਣ ਆਏ ਹੋ ਨਾ, ਜੇਕਰ ਸਤਿਗੁਰੂ ਜੀ ਦਾ ਸੱਚੀਓ ਹੀ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਆਏ ਹੋ ਤੇ ਸਤਿਗੁਰੂ ਤੋਂ ਦਾਤਾਂ ਮੰਗਣ ਆਏ ਹੋ ਕਿ ਸਤਿਗੁਰੂ ਜੀ ਸਾਡੇ ਜੀਵਨ ਵਿੱਚ ਵੀ ਗੁਰਬਾਣੀ ਦਾ ਪ੍ਰਕਾਸ਼ ਹੋ ਜਾਵੇ, ਐਸਾ ਪ੍ਰਕਾਸ਼ ਹੋਵੇ, ਐਸਾ ਪ੍ਰਕਾਸ਼ ਹੋਵੇ ਕਿ ਆਯੂ ਪ੍ਰਯੰਤ ਸਗਲ ਆਰਜਾ ਸਾਡੀ ਤੁਹਾਡੀ ਗੁਰਬਾਣੀ ਪੜ੍ਹਦਿਆਂ ਬਤੀਤੇ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ, ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ।
ਸਤਿਗੁਰੂ ਜੀ ਕਹਿੰਦੇ ਤੇਰੀ ਬਾਣੀ ਜਦੋਂ ਮੈਂ ਨਹੀਂ ਸੁਣਦਾ ਨਾ, ਮੈਨੂੰ ਲੱਗਦਾ ਹੈ ਕਿ ਮੈਂ ਜਿਉਂਦਾ ਹੀ ਨਹੀਂ ਹਾਂ, ਕਿ ਮੇਰੀ ਮੌਤ ਹੋ ਗਈ ਹੈ। ਸਤਿਗੁਰੂ ਜੀ, ਆਪਾਂ ਤਾਂ ਸਾਰੇ ਜਿਉਂਦੇ ਜਾਗਦੇ ਹਾਂ ਨਾ। ਆਓ, ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਨਾ, ਧੁਰ ਕੀ ਬਾਣੀ ਨੂੰ ਜੇਕਰ ਆਪਣਾ ਗੁਰੂ ਮੰਨਦੇ ਹੋ ਨਾ, ਤਾਂ ਗੱਜ ਕੇ ਸਾਥ ਦਿਓ। ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ ਹੈ, ਕੋਈ ਇੱਥੇ ਵਿਅਕਤੀ ਵਿਸ਼ੇਸ਼ ਨਹੀਂ ਹੈ। ਅਸਾਂ ਨੂੰ ਤੁਸੀਂ ਸੰਗਤਾਂ ਨੇ ਸਾਜ ਪਕੜਾਏ ਨੇ, ਇਹ ਮਾਈਕ ਦਿੱਤੇ ਨੇ, ਆਪ ਜੀ ਦੀ ਵਡਿਆਈ ਹੈ, ਪਰ ਆਪ ਜੀ ਦੀ ਸੇਵਾ ਵਿੱਚ ਹੀ ਆਏ ਹਾਂ, ਅਤੇ ਤੁਸੀਂ ਸਾਰਿਆਂ ਨੇ ਕਿਰਪਾ ਕਰਨੀ ਹੈ। ਹੋ ਸਕੇ ਤਾਂ ਨੇਤਰ ਬੰਦ ਕਰ ਲਵੋ, ਇੱਧਰ ਉੱਧਰ ਧਿਆਨ ਨਹੀਂ ਲੈ ਕੇ ਜਾਣਾ, ਸਾਰਾ ਧਿਆਨ ਟ੍ਰਾਈ ਟੂ ਫੋਕਸ ਔਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਯੋਰ ਹੋਲ ਫੋਕਸ, ਡੋਂਟ ਲੈਟ ਯੋਰ ਮਾਇੰਡ ਵਾਂਡਰ ਅਰਾਊਂਡ, ਸਿਟ ਰਿਲੈਕਸ, ਟ੍ਰਾਈ ਇਫ ਯੂ ਕੈਨ ਕਲੋਜ਼ ਯੋਰ ਆਈਸ ਐਂਡ ਕੀਪ ਦਮ ਕਲੋਜ਼, ਕਿਉਂਕਿ ਸਤਿਗੁਰੂ ਜੀ ਦਾਤਾਂ ਵੰਡਣ ਲੱਗੇ ਨੇ, ਤਾਂ ਹੀ ਵੰਡਣਗੇ ਜੇਕਰ ਆਪਾਂ ਬਾਣੀ ਗਾਵਾਂਗੇ। ਕਹਿੰਦੇ ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ। ਕਹਿੰਦੇ ਸਤਿਗੁਰੂ ਜੀ ਦੇ ਸੱਚੇ ਬਚਨਾਂ ਨੂੰ ਕਹਿ ਕੇ ਤੇ ਸੁਣ ਕੇ ਸੁੱਖ ਤਾਂ ਮਿਲਦੇ ਹੀ ਮਿਲਦੇ ਨੇ, ਪਰ ਜੇਕਰ ਇਹ ਤੋਂ ਅਗਲਾ ਕੰਮ ਇਹ ਕੀਤਾ ਜਾਵੇ ਕਿ ਸਤਿਗੁਰੂ ਦੇ ਬਚਨਾਂ ਨੂੰ ਮੰਨ ਲੈਣਾ ਹੈ, ਤੇ ਕਹਿੰਦੇ ਇਕੱਲੇ ਸੁੱਖ ਨਹੀਂ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਕਹਿੰਦੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਨਿਧਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਨਿਧਾਨ ਜਪੈ ਮਨ ਸਭ ਯੁਗ ਮੈਂ ਤਾਕੀ ਗਤ ਹੋਏ। ਯਤਨ ਕਰਿਓ ਜੀ, ਨੇਤਰ ਬੰਦ ਰੱਖਣੇ ਨੇ, ਬੜੇ ਸੌਖੇ ਸਰਲ ਸ਼ਬਦ ਸਰਲ ਧੁਨਾਂ ਵਿੱਚ ਆਪਾਂ ਗਾਉਣੇ ਨੇ, ਰਲ ਕੇ ਗਾਉਣੇ ਨੇ ਜੀ।

ਵਾਹ ਵਾਹ ਵਾਹ, ਸਾਰੇ ਕਿਰਪਾ ਕਰੋ ਜੀ ਗੱਜ ਕੇ ਸਾਡੇ ਭਲੇ ਲਈ ਬਾਣੀ ਆਈ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੇਕਰ ਸਾਰੀਆਂ ਚਿੰਤਾਵਾਂ ਕੱਲ ਕਲੇਸ਼ ਦੁੱਖ ਜੀਵਨ ਚੋਂ ਮਿਟਾਉਣੇ ਚਾਹੁੰਦੇ ਹੋ ਨਾ, ਫਿਰ ਗਾਇਓ ਜੀ।

ਹੁਣ ਬਾਣੀ ਪੜ੍ਹਨ ਦੀ ਵਡਿਆਈ ਮਹਿਮਾ ਸਤਿਗੁਰੂ ਜੀ ਦਰਸਾਉਣ ਲੱਗੇ ਨੇ। ਅਸਾਂ ਨੂੰ ਲੱਗਦਾ ਹੋਵੇਗਾ ਕਿ ਬੜਾ ਔਖਾ ਮਾਰਗ ਹੈ, ਸਿੱਖੀ ਦਾ ਮਾਰਗ ਬੜਾ ਔਖਾ ਲੱਗਦਾ ਹੈ, ਕਿ ਸਮੇਂ ਸਿਰ ਉੱਠਣਾ ਪੈਂਦਾ ਹੈ, ਨਿਤਨੇਮ ਕਰੋ ਜੀ, ਸੋਦਰ ਰਹਿਰਾ ਸਾਹਿਬ ਦਾ ਪਾਠ ਫਿਰ ਸੋਹਿਲਾ ਸਾਹਿਬ ਦਾ। ਜਦੋਂ ਆਖੀਏ ਨਾ ਕਿ ਬਈ ਤੁਸੀਂ ਗੁਰੂ ਕੇ ਸਿੱਖ ਖਵਾਉਂਦੇ ਹੋ, ਗੁਰੂ ਕੀ ਬਖਸ਼ੀ ਖੰਡੇ ਬਾਟੇ ਦੀ ਪਹੁਲ ਕਿਉਂ ਨਹੀਂ ਛੱਕ ਲੈਂਦੇ? ਬਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਫਿਰ ਇੱਕ ਬੜਾ ਬਣਿਆ ਬਣਾਤਾ ਜਵਾਬ ਹੁੰਦਾ ਸਾਡੇ ਕੋਲ ਕਿ ਭਾਈ ਸਾਹਿਬ ਜੀ, ਬਾਬਾ ਜੀ, ਬੜਾ ਔਖਾ ਕੰਮ ਹੈ, ਕੀ ਕਰਾਂਗੇ ਜੇ ਰਹਿਤ ਨਾ ਨਿਭੀ। ਜੇ ਇਸ ਨੂੰ ਅਸੀਂ ਔਖਾ ਆਖਦੇ ਹਾਂ ਨਾ, ਆਓ ਫਿਰ ਤੁਹਾਨੂੰ ਇੱਕ ਹੋਰ ਔਖਾ ਕੰਮ ਦੱਸਦੇ ਹਾਂ, ਜਿਸ ਨੂੰ ਸਾਰਾ ਸੰਸਾਰ ਕਰਦਾ ਸੀ ਤੇ ਜੁੱਗਾਂ ਜੁੱਗਾਂ ਤੋਂ ਕਰਦਾ ਆਇਆ ਸੀ, ਪਰ ਸਤਿਗੁਰੂ ਨਾਨਕ ਦੇਵ ਜੀ ਨੂੰ ਨਾ ਸਾਡੇ ਕਲਯੁਗੀ ਜੀਵਾਂ ਤੇ ਤਰਸ ਆ ਗਿਆ। ਕੀ ਤਰਸ ਆਇਆ ਭਲਾ? ਸੁਣੋ ਧਿਆਨ। ਕਹਿੰਦੇ ਚੌਂ ਜੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਬੜੀਆਂ ਕਠਿਨਾਈਆਂ ਚੋਂ ਜਤੀ ਸਤੀ ਜੋਗੀ ਜਨ ਲੰਘਦੇ ਸਨ, ਕਿਉਂਕਿ ਪ੍ਰਭੂ ਨਾਲ ਮਿਲਣ ਦਾ ਉਹਨਾਂ ਨੂੰ ਚਾਹ ਸੀ। ਪਰ ਹਾਂ, ਇਹ ਵੀ ਗੱਲ ਹੈ ਸੱਚ, ਪਤਾ ਨਹੀਂ ਸਾਨੂੰ ਚਾਹ ਹੈਗਾ ਵੀ ਹੈ ਕਿ ਨਹੀਂ। ਜੇ ਨਹੀਂ ਹੈਗਾ ਫਿਰ ਅੱਡ ਗੱਲ ਹੈ, ਪਰ ਜੇਕਰ ਸੱਚੀਓ ਹੀ ਗੁਰੂ ਦੇ ਬਣਨ ਦਾ ਸ਼ੌਂਕ ਹੈ, ਗੁਰੂ ਨੂੰ ਦੇਖਣ ਦਾ ਸ਼ੌਂਕ ਹੈ, ਗੁਰੂ ਨੂੰ ਪਰਸਣ ਦਾ ਸ਼ੌਂਕ ਹੈ ਨਾ, ਤਾਂ ਫਿਰ ਇਹ ਬਾਣੀ ਪੜ੍ਹਨੀ ਕਠਿਨ ਨਹੀਂ ਲੱਗੇਗੀ। ਕਿਉਂਕਿ ਉਹਨਾਂ ਜੋਗੀਆਂ ਜਤੀਆਂ ਤਪੀਆਂ ਨੇ ਬੜੇ ਬੜੇ ਯੁੱਗ ਤਪ ਕੀਤੇ, ਪੁੱਠੇ ਸਿੱਧੇ ਲਟਕੇ, ਧੂਣੀਆਂ ਸਵਾਈਆਂ ਸਿਰ 'ਚ ਪਾਈਆਂ, ਕਾਹਦੇ ਲਈ? ਬਸ ਉਸ ਇੱਕ ਪਿਆਰੇ ਦੇ ਦਰਸ਼ਨ ਲਈ। ਦੇਖੋ ਸਾਨੂੰ ਉਹ ਤਾਂ ਕੁਝ ਨਹੀਂ ਕਰਨਾ ਪੈਂਦਾ, ਸੋਹਣੇ ਸੱਜ ਤੱਜ ਕੇ ਘਰਾਂ ਤੋਂ ਆ ਜਾਂਦੇ ਹਾਂ, ਗੁਰੂ ਦੀ ਹਜ਼ੂਰੀ ਆ ਕੇ ਬਹਿੰਦੇ ਹਾਂ, ਅਤੇ ਕਰਨਾ ਕੀ ਹੈ? ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨੀ ਹੈ, ਅਤੇ ਪੜ੍ਹੀ ਹੋਈ ਬਾਣੀ ਨੂੰ ਸੁਣਨਾ ਹੈ, ਅਤੇ ਸੁਣੀ ਹੋਈ ਬਾਣੀ 'ਤੇ ਅਮਲ ਕਰਨਾ ਹੈ। ਬਸ ਇੰਨਾ ਹੀ ਕੰਮ ਹੈ ਨਾ। There's nothing hard in this. Just come to Gurdwara, listen to Gurvani. First we sing, we read, then we listen to it, then we contemplate on it. Then we bring it to in our lives. That's it. Kuch aukha kam nahi karna. Taan phir isnu aukha kam nahi kehna, ye bada hi saukha kam hai. Jekar saukhe hona chahunde ha na, ਤਾਂ ਗੁਰੂ ਨੂੰ ਬਚਨ ਕਰੋ ਕਿ ਸਤਿਗੁਰੂ ਜੀ, ਆਉਣ ਵਾਲੇ ਅੰਮ੍ਰਿਤ ਸੰਚਾਰਾਂ ਵਿੱਚ ਅਸੀਂ ਤੁਹਾਡੇ ਸਿੱਖ ਬਣਾਂਗੇ, ਗੁਰੂ ਵਾਲੇ ਬਣਾਂਗੇ, ਖੰਡੇ ਬਾਟੇ ਦੀ ਪਾਹੁਲ ਛਕਾਂਗੇ। ਅਤੇ ਪਾਹੁਲ ਤਿਆਰ ਕਰਨ ਸਮੇਂ ਜਿਹੜੀ ਗੁਰਬਾਣੀ ਪੜ੍ਹੀ ਜਾਂਦੀ ਹੈ, ਕਿਹੜੀ ਕਿਹੜੀ ਬਾਣੀ ਪੜ੍ਹੀ ਜਾਂਦੀ ਹੈ ਭਲਾ ਗੁਰਮੁਖੋ? ਪਹਿਲੀ ਬਾਣੀ ਦਾ ਕੀ ਨਾਮ ਹੈ? ਉੱਚੀ ਬੋਲਣਾ ਹੈ। ਦੂਜੀ, ਤੀਜੀ ਬਾਣੀ, ਚੌਥੀ ਬਾਣੀ, ਅਤੇ ਪੰਜਵੀਂ, ਅਤੇ ਸੰਧਿਆ ਵੇਲੇ ਕਿਹੜਾ ਪਾਠ ਕਰਨਾ ਹੈ, ਅਤੇ ਰਾਤ ਨੂੰ ਸੌਣ ਵੇਲੇ ਸੋਹਿਲਾ। ਸੱਤ ਬਾਣੀਆਂ ਨੇ, ਕੁਝ ਔਖਾ ਨਹੀਂ ਹੈ। ਬਸ ਗੁਰੂ ਵਾਲੇ ਬਣ ਕੇ ਗਿਵ ਯੋਰ ਕਮਿਟਮੈਂਟ ਟੂ ਦਾ ਗੁਰੂ, ਅਤੇ ਫੋਲੋ ਹਿਸ ਕਮੈਂਡ, ਐਂਡ ਵੀ ਵਿਲ ਬੀ ਦਾ ਮੋਸਟ ਹੈਪੀਐਸਟ ਪਰਸਨ ਔਨ ਦਿਸ ਅਰਥ। ਠੀਕ ਹੈ ਜੀ, ਜੇ ਸੁਖੀ ਹੋਣਾ ਹੈ ਤਾਂ ਬਾਣੀ ਨਾਲ ਚਿੱਤ ਲਾਉਣਾ ਪੈਣਾ ਹੈ। ਆਓ, ਸਤਿਗੁਰੂ ਜੀ ਵਡਿਆਈ ਦੱਸਣ ਲੱਗੇ ਨੇ ਕਿ ਇਹ ਬਾਣੀ ਨੂੰ ਜੇ ਹਿਰਦੇ ਵਿੱਚ ਵਸਾਵਾਂਗੇ

ਗ੍ਰਹੀ ਅੰਤਰ ਸੱਚ ਸਾਚ ਲਿਵ ਲਾਗੀ। ਕੁਝ ਨਹੀਂ ਗ੍ਰਹਿ ਤੇ ਅਗਣ ਨੂੰ ਆਖਿਆ ਗੁਰੂ ਜੀ ਨੇ, ਕੋਈ ਜਤ ਸਤ ਸੰਜਮ ਨਹੀਂ ਕਰਨੇ ਪੈਣੇ, ਕੋਈ ਪੁੱਠੇ ਨਹੀਂ ਲਟਕਣਾ ਪੈਣਾ, ਧੂਣੀਆਂ ਨਹੀਂ ਤਾਪਣੀਆਂ, ਸਿਰ ਚ ਸਵਾਲ ਨਹੀਂ ਮਲਣੀ, ਕੁਝ ਨਹੀਂ ਕਰਨਾ, ਬਸ ਗੁਰੂ ਕੇ ਹੁਕਮ ਨੂੰ ਮੰਨਣਾ ਹੈ। ਜਿਹੜੇ ਸੋਹਣੇ ਕੇਸ ਗੁਰੂ ਕੀ ਮੋਰ ਨੇ ਉਹਨਾਂ ਨੂੰ ਆਉਣ ਦੇਣਾ ਹੈ, ਕੱਟਣਾ ਨਹੀਂ ਹੈ। ਕਰਨਾ ਤਾਂ ਕੁਝ ਵੀ ਨਹੀਂ ਹੈ ਨਾ, ਬਸ ਕਰਨ ਨੂੰ ਹਟਣਾ ਹੈ। ਇਹ ਜਿਹੜੇ ਕੰਮ ਮਨ ਕਰਦਾ ਫਿਰਦਾ ਹੈ ਉਸਨੂੰ ਉਸ ਤੋਂ ਹਟਾਉਣਾ ਹੈ, ਤੇ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਨੀ ਹੈ ਬਸ। ਤੇ ਉਸ ਬਾਣੀ ਵਿੱਚ ਜਿਹੜਾ ਲੁਕਿਆ ਹੋਇਆ ਛੁਪਿਆ ਹੋਇਆ ਨਾਮ ਹੈ ਉਸ ਨੂੰ ਗੁਰਮੰਤਰ ਦੁਆਰਾ ਜਪ ਜਪ ਕੇ ਪ੍ਰਗਟ ਕਰਨਾ ਹੈ। ਤੇ ਖਾਲਸੇ ਦਾ ਗੁਰਮੰਤਰ ਕਿਹੜਾ ਹੈ ਭਲਾ? ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਚੰਗੀ ਗੱਲ ਹੀ ਇਹਨਾਂ ਗੁਰੂ ਵਾਲੇ ਬਣ ਜਾਵਾਂਗੇ, ਹੋਮੈ ਗਵਾਚ ਜਾਵੇਗੀ, ਕੋਈ ਮਾੜੀ ਗੱਲ ਥੋੜ੍ਹੀ ਹੈ। ਕਿਉਂਕਿ ਇਹ ਹੋਮੈ ਹੀ ਕਾਰਨ ਹੈ ਜਿਹੜੀ ਵਾਰ ਵਾਰ ਸਾਨੂੰ ਇਸ ਗਰਭ ਜੂਨੀ ਵਿੱਚ ਲੈ ਕੇ ਆਉਂਦੀ ਹੈ। ਚੰਗੀ ਗੱਲ ਹੀ ਇਹਨਾਂ ਜੇ ਹੋਮੈ ਤੋਂ ਖਹਿੜਾ ਛੁੱਟ ਜਾਵੇਗਾ। ਆ ਫਿਰ ਗੁਰੂ ਦਾ ਉਪਦੇਸ਼ ਸੁਣੀਏ ਤੇ ਧਾਰਨ ਕਰੀਏ, ਨਾਮ ਵਿੱਚ ਐਸੇ ਰੱਤੇ ਜਾਈਏ, ਬੈਰਾਗੀ ਹੋ ਜਾਈਏ। ਬੈਰਾਗੀ ਵੀ ਐਸੇ ਨਹੀਂ ਕਿ ਸਾਰਾ ਕੁਝ ਛੱਡ ਕੇ ਤਿਆਗ ਕੇ ਘਰਾਂ ਤੋਂ ਨਿਕਲ ਜਾਣਾ ਹੈ, ਘਰਾਂ ਵਿੱਚ ਰਹਿਣਾ ਹੈ, ਗ੍ਰਹਿਸਥ ਵਿੱਚ ਰਹਿਣਾ ਹੈ, ਰਹਿੰਦਿਆਂ ਬਸ ਅੰਮ੍ਰਿਤ ਵੇਲੇ ਉੱਠਣਾ ਹੈ, ਗੁਰੂ ਗੁਰੂ ਕਰਨਾ ਹੈ, ਗੁਰੂ ਕੀ ਦਿੱਤੀ ਬਾਣੀ ਪੜ੍ਹਨੀ ਹੈ ਤੇ ਗੁਰੂ ਕੇ ਬਚਨ ਕਮਾਉਣੇ ਨੇ। ਆਪਣੇ ਆਪ ਲਿਵ ਲੱਗ ਜਾਵੇਗੀ, ਹੋਰ ਕੁਝ ਨਹੀਂ ਕਰਨਾ।

ਨਾਮ ਦਾ ਰੰਗ ਚੜ੍ਹਦਾ ਮਹਿਸੂਸ ਕਰਨਾ ਹੈ ਨਾਲ ਨਾਲ। ਜੇ ਹਿਰਦੇ ਕਰਕੇ ਜਪੋਗੇ ਨਾ, ਬਸ ਸੀਰੀਅਸ ਹੋਣ ਦੀ ਲੋੜ ਹੈ। ਪਖੰਡ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਮਜ਼ਾਕ ਨਹੀਂ, ਬਸ ਗੁਰੂ ਕੇ ਪ੍ਰੇਮ ਵਿੱਚ ਆ ਕੇ ਨੇਤਰ ਬੰਦ ਕਰੋ। ਆਪਣੇ ਮਨ ਦਾ ਇੱਧਰ ਉੱਧਰ ਭਟਕਦਾ ਧਿਆਨ ਰੋਕੋ ਤੇ ਬਸ ਰਸਨਾ

ਸਿੱਖ ਪੰਥ ਦੇ ਭਲੇ ਲਈ ਜਪੋ, ਸਗਲ ਤਪ ਦੇ ਸੰਸਾਰ ਦੇ ਭਲੇ ਲਈ ਜਪੋ, ਜਪੀ ਚੱਲੋ ਕੋਈ ਸਵਾਸ ਖਾਲੀ।

Bah.

ਪਠਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਮੂਹ ਪ੍ਰਬੰਧਕ ਸਾਹਿਬਾਨ ਸਾਰੇ ਸਹਿਯੋਗੀ ਵੀਰ ਆਪ ਪਰਮੇਸ਼ਰ ਸਰੂਪ ਸੰਗਤਾਂ ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਆਪਣੇ ਭਲੇ ਲਈ ਅਤੇ ਸਾਡੇ ਸਾਰਿਆਂ ਦੇ ਭਲੇ ਲਈ ਕੀਰਤਨ ਵਿੱਚ ਸਾਥ ਦਿੱਤਾ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰਮਤਿ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ ਦੁੱਖਾਂ ਕਲੇਸ਼ਾਂ ਦਾ ਵਿਕਾਰਾਂ ਦਾ ਨਾਸ਼ ਹੋਵੇ ਗੁਰਮਤਿ ਦੇ ਸ਼ੁਭ ਗੁਣਾਂ ਦਾ ਪ੍ਰਕਾਸ਼ ਹੋਵੇ ਇਹੋ ਹੀ ਅਰਦਾਸ ਹੈ ਜੀ ਹੋ ਗਈਆਂ ਗਲਤੀਆਂ ਭੁੱਲਾਂ ਚੁੱਕਾਂ ਆਪ ਜੀਆਂ ਨੇ ਬਖਸ਼ ਲੈਣੀਆਂ ਅਰਦਾਸ ਕਰਨੀ ਸਤਿਗੁਰੂ ਜੀ ਅੱਗੋਂ ਤੋਂ ਸਮਤ ਬਖਸ਼ਣ ਆਪਣੀ ਸੇਵਾ ਪ੍ਰਚਾਰ ਦੀ ਸੇਵਾ ਗੁਰਮਤ ਅਨੁਸਾਰ ਬਖਸ਼ਦੇ ਰਹਿਣ ਜੀ ਇਸੇ ਤਰ੍ਹਾਂ ਹੀ ਜੀ ਕੱਲ੍ਹ ਸ਼ਾਮ ਦੇ ਦੀਵਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਲੈਕ ਟਾਊਨ ਵਿਖੇ ਹੋਣੇ ਨੇ ਜੀ ਸਮਾਂ ਤਕਰੀਬਨ ਇਹੋ ਹੀ ਹੋਵੇਗਾ 6:30 ਤੋਂ ਰਾਤ ਦੇ 9 ਵਜੇ ਤੱਕ ਆਪ ਸਭ ਸੰਗਤਾਂ ਨੇ ਇਸੇ ਤਰ੍ਹਾਂ ਗੱਜ ਵੱਜ ਕੇ ਸ਼ਮੂਲੀਅਤ ਕਰਨੀ ਕੰਮਾਂ ਤੋਂ ਤਾਂ ਸਮੇਂ ਨਾਲ ਹੀ ਵਿਹਲੇ ਹੋ ਜਾਈਦਾ 2 ਘੰਟੇ ਲਈ ਕਿਰਪਾ ਕਰਿਓ ਕਿਉਂਕਿ ਆਪ ਦੇ ਸਹਿਯੋਗ ਨਾਲ ਹੀ ਇਹ ਕੀਰਤਨ ਸੰਭਵ ਹੈ ਕਿਉਂਕਿ ਆਪਾਂ ਤਾਂ ਕੋਈ ਐਸੇ ਪ੍ਰੋਫੈਸ਼ਨਲ ਰਾਗਾਂ ਤਰਜਾਂ ਵਾਲੇ ਗਾਉਣ ਵਾਲੇ ਨਹੀਂ ਆਪ ਸੰਗਤ ਦੇ ਨਾਲ ਹੀ ਗਾਉਣ ਵਾਲੇ ਹਾਂ ਤੁਸੀਂ ਆਓਗੇ ਤਾਂ ਕੀਰਤਨ ਹੋ ਜਾਵੇਗਾ ਨਹੀਂ ਤਾਂ ਸਾਨੂੰ ਕਰਨਾ ਪਵੇਗਾ ਕਿਰਪਾ ਕਰਿਓ ਇਸੇ ਤਰ੍ਹਾਂ ਆਪਣੇ ਸੰਗੀਆਂ ਸਾਥੀਆਂ ਨੂੰ ਪਰਿਵਾਰਕ ਰਿਸ਼ਤੇਦਾਰਾਂ ਨੂੰ ਸਭ ਨੂੰ ਲੈ ਕੇ ਆਉਣਾ ਆਪਾਂ ਸਾਰੇ ਰਲ ਮਿਲ ਕੇ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਬਲੈਕ ਟਾਊਨ ਵਿਖੇ 6:30 ਤੋਂ 9 ਵਜੇ ਤੱਕ ਇਸੇ ਤਰ੍ਹਾਂ ਹੀ ਆਨੰਦ ਮਾਣਾਂਗੇ ਜੀ ਆਓ ਰਲ ਕੇ ਸਾਰੇ ਆਨੰਦ ਸਾਹਿਬ ਵਿੱਚ ਹਿੱਸਾ ਲਈਏ ਜੀ

बोलो जी वाहिगुरु। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई ध्याए। फिरंगद गुर ते अमरदास रामदास हुई सहाय। अर्जुन हर गोबिंद नौ सिमरो श्री हर राय। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਨਕ ਦੇ ਆਵੈ ਧਾਈ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ।

ਪਾਠ ਉਪਰੰਤ ਗੁਰ ਸ਼ਬਦ ਵਿਚਾਰਾਂ ਇਤਿਹਾਸਕ ਵਿਚਾਰ ਹੋਏ, ਆਰਤੀ ਕੀਰਤਨ ਹੋਏ, ਸਤਿਗੁਰੂ ਜੀ ਉਹ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਹੋਏ ਪਾਤਸ਼ਾਹ ਦੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਆਪ ਜੀ ਨੇ ਭਾਈ ਪ੍ਰਿਤਪਾਲ ਸਿੰਘ ਸਮੂਹ ਗੁਰਸਿੱਖਾਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਗੁਰੂ ਪੰਥ ਦੀਆਂ ਸੇਵਾਵਾਂ ਬਖਸ਼ੋ। ਕੜਾ ਪ੍ਰਸ਼ਾਦ ਦੀ ਦੇਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ

ਵੀ ਹੈ ਅਹਨੇ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ

ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਵਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲਕ ਹੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਵਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲਕ ਹੋਈ।

0: ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਦੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾ ਆਮਦਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਕੇ ਹੱਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਜਾਇਨਾ ਵਾਲੇ ਜੋ ਕਿ ਇਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ। ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਕਿਰਪਾ ਕਰਨ, ਦੇਸ਼ਾਂ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ। ਮੈਂ ਬੇਨਤੀ ਕਰਾਂ ਸਤਿਕਾਰ ਜੋ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਉਸ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪ ਪਾਓ। ਸਤਿਕਾਰ ਜੋ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੇ ਬਖਸ਼ਿਸ਼ ਸਰੂਪ ਪਾਓ ਦੇਣ ਦੀ ਕਿਰਪਾਲਤਾ ਕਰਨਗੇ ਜੀ।

ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ, ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਬੇਨਤੀ ਹੈ ਸੰਗਤਾਂ ਨੂੰ ਚਰਨਾਂ ਵਿੱਚ ਕਿ ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀ ਖੁਸ਼ੀ ਵੀ ਸੱਜੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ ਕਰ ਲਉ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫੁੱਲਾਂ ਚੁੱਕਾਂ ਦੀ ਖੇਮਾ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਿਹ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਤਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਭ ਸਾਹ ਲਿਖਿਆ ਮਲ ਕਿਰਪਾ ਬਹੁ ਤੇਲ ਦੇਹੁ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ ਕਰ ਕਰ ਇਹ ਪਾਹੁਚਾ ਸਦੜ ਨਿਤ ਪਵਨ ਸਦਣ ਹਾਰ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇ ਸੁਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਹ ਹੋਆ ਸੂਰਜ ਕੁਰਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਰ ਨੈਨ ਹੈ ਤੋਹਿ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਡਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੇ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਗਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਉ ਖੰਡਾ ਹੈ ਅਵਿਨਾਸ਼ੇ ਪ੍ਰਗਪਾਇਆ ਪਰਮੇਸ਼ਰ ਬਾ ਸੋਭ ਖਣ ਬ੍ਰਹਿਮੰਡਾ ਹੈ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ ਗੌੜੇ ਪੂਰਬੀ ਮਹੱਲਾ ਪੰਜਵਾ ਕਰੋ ਬਿਨੰਤੇ ਸੁਣੋ ਮੇਰੇ ਮੀਤਾ ਸੰਤ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਰਸ਼ਨ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨੇ ਦਾਣੇ ਤਾਂ ਨਿਉਟਿਆਂ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਨੇ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਆਪਣੇ ਦਰਸ਼ਨ ਦਾ ਰਿਹਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਰਮਾਉਂਦਿਆਂ ਬਾਣੀ ਪੜ੍ਹਦੀਆਂ ਜਾਣੇ ਅਣਜਾਣੇ ਹੋਏ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਲਿਖਿਆ ਬਖਸ਼ ਦੇਣੇ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪੈਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈਰ ਰਹਿਣ ਆਈ ਹੈ ਪਾਣੀ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਉਹਨਾਂ ਦੇ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੀ ਅੰਕਸ਼ਨ ਸਹਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦੇ ਨਾਮ 'ਚ ਤਿਆ ਮੈਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਜੋ ਕਿਛ ਹੈ ਸੋ ਤੇਰਾ। ਕਦੋਂ ਝੋਲੀਆਂ ਭਰਦੀਆਂ ਨੇ ਜਦੋਂ ਏਡੀ ਨਿਮਰਤਾ ਤੇ ਏਡਾ ਪਿਆਰ ਆ ਜਾਵੇ। ਮਹਾਰਾਜਾ ਰਣਜੀਤ ਸਿੰਘ ਕਿੰਨਾ ਸਤਿਕਾਰ ਗੁਰੂ ਦਾ ਕਰਦੇ ਨੇ, ਆਪਣੇ ਘਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜਦੋਂ ਵੀ ਆਪਣੇ ਮਹਿਲਾਂ ਵਿੱਚ ਆਉਂਦੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ, ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ ਕੰਮ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤਸੰਗੀਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਧਨ ਦੌਲਤ ਬੜਾ ਕੋਲ ਹੈ ਪਰ ਕੋਈ ਔਲਾਦ ਨਹੀਂ। ਹਰ ਰੋਜ ਸਤਿਗੁਰਾਂ ਦੇ ਅੱਗੇ ਤਰਲੇ ਕਰਦਾ ਹੈ, ਸਤਿਗੁਰੂ ਤੂੰ ਸਭ ਦੀ ਝੋਲੀ ਭਰਦਾ ਹੈ, ਮੇਰੀ ਵੀ ਝੋਲੀ ਭਰ। ਸਤਸੰਗੀਓ, ਜੰਗ ਮੰਗਿਆਣੀ ਦੀ ਗੱਲ ਹੈ, ਪਾਕਿਸਤਾਨ ਦੀ ਇਹ ਸਾਖੀ। ਸਤਿਗੁਰਾਂ ਨੇ ਭਾਗ ਲਾਏ, ਇਹਦੇ ਘਰ ਪੁੱਤਰ ਹੋਇਆ। ਆਪਾਂ ਸੰਸਾਰ ਵਿੱਚ ਤੱਕਿਆ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਦਾਤਾਂ ਮਿਲ ਜਾਣ ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ, ਗੁਰੂ ਨੂੰ ਭੁੱਲ ਗਿਆ। ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ ਹੋ ਗਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੰਗ ਸੋਈ ਪੁਰਖ ਅਚਲ ਅਵਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਮਲ ਰਿਧ ਧਾਰੰ, ਗੁਰ ਅਰਜੁਨ ਗੁਣ ਸਹਿਜ ਵਿਚਾਰੰ, ਗੁਰ ਰਾਮਦਾਸ ਕਰ ਕੀ ਔ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ, ਭਗਤ ਯੋਗ ਕਉ ਜੈਤਵਾਰ, ਹਰ ਜਨ ਕੂ ਪਾਇਓ, ਸ਼ਬਦ ਗੁਰੂ ਪ੍ਰਕਾਸਿਓ, ਹਰ ਰਸਨ ਵਸਾਇਓ। ਗੁਰੂ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ, ਗੁਰ ਅਰਜੁਨ ਘਰ ਗੁਰੂ ਰਾਮ

0: ਦਾਸ ਭਗਤ ਉੱਤਰ ਆਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ
1: ਵਡਭਾਗੀ ਉਨ ਮਾਨਿਓ ਰਿਧ ਸ਼ਬਦ ਵਸਾ

ਅਮਿਓ ਰਸਨਾ ਬਦਨ ਬਰਦਾਤ ਅਲਖ ਪਾਰ ਗੁਰਸੂਰ ਸ਼ਬਦ ਹਉਮੈ ਨਿਵਾਰਿਓ ਪੰਚਹਾਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ।

ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵਿਸਾਹ ਸਤਨਾਮ

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 761 ਤੋਂ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਅੱਜ ਦੇ ਦਿਨ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾਏ ਸਨ। ਤਿਨ੍ਹਾਂ ਦਾ ਜੋਤੀ ਜੋਤ ਦਿਵਸ ਸੰਗਤਾਂ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

0: ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਸਾਜ ਕਰੇ ਤਨ।

0: ਅੰਤਰ ਖਾਰੀ ਗਾਏ,
1: ਹੁਕਮੀ ਹੁਕਮ ਚਲਾਏ ਰਹੋ, ਸਚਾ ਸਾਹਿਬ ਸਚ ਨਾਏ ਭਾਖਿਆ ਭਾਉ ਪਾਰ, ਰੱਖੀਐ ਜਿਤ ਦਿਸੈ ਦਰਬਾਰ, ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ, ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

0: ਜਾਏ।
1: ਤੀਰਥ ਨਾਵਾਂ ਜਿਤ ਸੁਭਾਵਾਂ ਬਿਨ ਭਾਣੇ ਕੇ ਨਾਈ ਕਰੀ। ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਦੁਖ ਚਾਰੇ ਆਰ ਜਾ ਹੋਰ ਦਸੂਣੀ ਹੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ। ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ। ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ।

ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

0: ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਤਪ ਸਾਉ ਇੱਕੋ ਕੁਆਓ ਤਿਸਤੇ ਹੋਏ ਲਖ
1: ਦਰਿਆਓ
0: ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ

ਜੋਤਿ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਮ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਖਰੀ ਲਿਖਣ ਬੋਲਣ ਬਾਣ, ਅਖਰ ਸਿਰ ਸੰਜੋਗ।

ਜੋਤਿ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤਿ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ। ਉੱਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ

0: ਉਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਧੂ ਭੁਖ ਸਦਮਾਰੇ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਕਾਖਣ ਪਾਏ ਉਹ ਜਾਣ ਜਿਤਿਆ ਮੋਇ ਖਾਏ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ
1: ਪਾਤਸ਼ਾਹ
0: ਅਮੁੱਲ ਆਵੇ ਮੁੱਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ

ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹਿਨਾਦ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖਿਆ ਵਹਿ ਭਾਗ ਇਕ ਮਾਈ ਜੁਗਤ।

0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ
1: ਕੋਏ।
0: ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਤਿੱਥੇ ਸੋਹਣ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ। ਕੇਤੇ ਬਰਮੇ ਘੜਤ ਘੜੀਏ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘੜਤ ਘੜੀਏ ਬਹੁਤ ਅਨੂਪ, ਤਿਥੈ ਘੜੀਏ ਸੁਰਤ ਮਤ ਮਨ ਬੁੱਧ, ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ। ਤਿਥੈ ਜੋਤ ਮਹਾਬਲ ਸੂਰ, ਤਿਨ ਮਹਿਰਾਮ ਰਹਿਆ ਭਰਪੂਰ, ਨਾ ਹੁਮਰਨ ਠਾਗੇ ਜਾਹੇ, ਜਿਨ ਕਹਿ ਰਾਮ ਸਹਿ ਮਨ ਮਾਹੇ। ਸੱਚ ਖੰਡ ਵਸੈ ਨਿਰੰਕਾਰ, ਕਰ

नमो सर्वदृशं नमो सर्वकृशं नमो जीव जीवं नमो बीज बीजे।

0: कर्ता कर है हर्ता हर है
1: सर्वात्म है
0: आत्म भस्य जस के जस है।

0: ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਵਾਦ ਇਕੰਕਾਰਾ ਜਲ ਥਲ ਮਈਲ ਕੀਓ
1: ਪਸਾਰਾ
0: ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕਸਰ ਜਾਨਾ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨਾ ਰੇਖਾ ਸਪਤ ਅਨਹਦ ਰੂਪ ਅਨਾਹਤ ਬਾਣੀ
1: ਵਰਨ ਚਿੰਨ ਜੇ ਜਾਤ ਨ ਪਾਤਾ ਸਤਨ ਮਿੱਤਰ ਜੇ ਤਾਤ ਨ ਮਾਤਾ
0: ਸਵੰਤੇ ਨੇਰਾ ਜਲ ਥਲ ਮਈਲ ਜਾਏ ਬਸੇਰਾ ਅਨਹਦ ਰੂਪ ਅਨਾਹਤ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਵਿਸਨਾਤ ਨਹੀਂ ਪਾਇਓ ਨੇਦ ਨੇਦ ਮੁਖ ਚਾਰ ਬਤਾਇਓ
0: ਕੋਟ ਇੰਦਰ ਪਿੰਦਰ ਬਣਾਏ ਬ੍ਰਹਮਾ ਰੁਦਰ ਪਾਏ ਖਪਾਏ
1: ਲੋ ਜਦਰ ਦਸ ਖੇਲ ਰਚਾਇਓ ਔਰ ਆਪੀ ਬੀਜ ਮਿਲਾਇਓ
0: ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਕਰ ਕਰ ਕੇ ਪੜ ਪੜ ਕੀ ਜਾਣੀ
0: ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਵੀ ਸਮਾਨਾ ਸਭੂ ਸਰਬ ਠੌਰ ਪਹਿਚਾਨਾ
0: ਤਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂ।

0: ਸੋ ਜਬ ਜਾਏ ਲੜੋ ਨਿਸ਼ਚੇ ਕਰੇ ਆਪਣੀ ਜੀਤ ਕਰੋ।
1: ਹਰ ਸਿਖੋ ਆਪਣੇ ਹੀ ਮਨ ਕੋ ਏ ਲਾਲਚ ਔਗੁਣ ਤੋਂ ਚਰੋ। ਜਬ ਆਪ ਕੀਓ ਦਿਨ ਦਾਨ ਬਣੇ ਅੰਤ ਹੀ ਰਣ ਮੈਂ ਸਭ ਜੁਰ ਸਿਮਰੋ। ਤਨ ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੈ।

0: ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਧ ਬੁੱਧ ਮੂਰਤ ਗੁਰਦੇਵ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਣ ਗਿਆਨ ਮੱਜਨ ਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ
0: ਗੁਰਦੇਵ ਆਦਿ ਜੁਗਾਦ ਗੁਰਦੇਵ ਮੰਤ ਹਰ ਜਪ ਉਧਰਾ
1: ਗੁਰਦੇਵ ਸੰਗਤ
0: ਗੁਰਦੇਵ
1: ਸਤਿਗੁਰ
2: ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕਾ ਨਮਸਕਾਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਅਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ
1: ਗੁਰਦੇਵ ਨਾਨਕ ਹਰ ਨਮਸਕਾਰਾ
2: ਜਨਾ ਸ੍ਰੀ ਮਹੱਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੀ ਆਪਣਾ ਬਿਰ ਸਮਾਲੇ
1: ਆਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਾਲੇ
2: ਪ੍ਰਭ

ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂਰਨ ਪੈਜ ਰਖਾਏ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸ਼ਰਨਾਏ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਖ ਲਈਏ ਤਿਨ ਰੱਖਣਹਾਰ ਸਭ ਆਦ ਮਿਟਾਈ।

एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई त्याय। फिरंगद गुरु ते अमरदास रामदास हुई सहाय। अर्जुन हर गोविंद नाव सिमरो श्री हर राय। श्री हर कृष्ण त्याय जिस रिठे सब दुख जाए। तेग बहादुर सिमरै घर नौ नि दयावै ताए। सब थाई होए सहाय दसवां पातशाह। श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान तरके बोलो जी। पंजां प्यारियां चौहां साहिबजादियां चालियां मुक्तियां ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੂਰਜ ਕਿਰਨ ਮਿਲੇ

ਸੇ ਦੀਨ ਦਇਆਲ ਸਤਿਗੁਰੂ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਅੱਜ ਦੇ ਦਿਹਾੜੇ ਆਪ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਜੀਓ ਆਪਣੇ ਸਰੀਰ ਦੀ ਅੰਤਿਮ ਕਿਰਿਆ ਕਰਦਿਆਂ ਜੋਤੀ ਜੋਤ ਸਮਾਏ ਸਤਿਗੁਰੂ ਜੀਓ ਆਪ ਜੀ ਦਾ ਜੋਤੀ ਜੋਤ ਪੁਰਬ ਸੰਗਤਾਂ ਸ਼ਰਧਾ ਸਹਿਤ ਭਾਵਨਾ ਸਹਿ

ਨਿਤਨੇਮ ਜੀ ਦੀਆਂ ਬਾਣੀਆਂ ਬੇਅੰਤ ਬਾਣੀਆਂ ਦੇ ਜਾਪ ਹੋਏ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਹਜ਼ੂਰ ਵਿਚਰਦਿਆਂ ਤੋਂ ਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਅੰਮ੍ਰਿਤ ਵੇਲੇ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ ਹੋਏ। ਮਿਹਰਾਮਤ ਕਰਨੀ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵ ਸਰਦਾਰ ਜਸਵਿੰਦਰ ਸਿੰਘ, ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੱਚੀ ਪ੍ਰਭਨੀਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਚੜ੍ਹਦੀਆਂ ਕਲਾ ਕਰਨੀਆਂ ਕੜਾ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਤੰਦਰੁਸਤੀਆਂ ਬਖਸ਼ੋ, ਸੁੱਖ ਹੋਵੇ, ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ

فتح سوہی محلہ پنجواں

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਸੰਪੂਰਨਤਾ ਤੋਂ ਬਾਅਦ ਆਪ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਰੀਰ ਕਰਕੇ ਸੰਸਾਰ ਦੇ ਵਿੱਚ ਗੁਰਸਿੱਖਾਂ ਦੇ ਅੰਦਰ ਉਹ ਭਾਵ ਆਪਣੀ ਜੋਤ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਅੰਦਰ ਟਿਕਾ ਕੇ ਸਰੀਰਕ ਕਿਰਿਆ ਨੂੰ ਸੰਪੂਰਨ ਕਰਦਿਆਂ ਜੋਤੀ ਜੋਤ ਸਮਾ ਗਏ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ। 1581 ਈਸਵੀ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਸੰਗਤਾਂ ਸ਼ਰਧਾ ਨਾਲ ਮਨਾ ਰਹੀਆਂ ਹਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੀ ਗੁਰਤਾ ਗੱਦੀ ਪ੍ਰਾਪਤੀ ਹੋਈ ਸੀ ਅਤੇ ਗੋਇੰਦਵਾਲ ਸਾਹਿਬ ਦੀ ਧਰਤੀ ਉੱਪਰ ਹੀ ਸਤਿਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਪ ਜੋਤੀ ਜੋਤ ਸਮਾ ਗਏ। ਸਤਿਗੁਰੂ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ। ਸ਼ਾਮ ਦੇ ਦੀਵਾਨ ਸੱਜਣਗੇ, ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਲਿਆ ਉਹ ਤੇ ਸੱਚੇ ਹੀ ਸੱਚ ਨੇ ਬੜਾ ਜੁੜਵਾ ਕਢਾਏ ਜਮਾ ਲਿਆ ਥਾਉ ਨਾ ਪਾਇਨ ਕੁੜਿਆ ਮੌਕਾ ਲੈ ਦੂਜ ਚਾਲਿਆ ਤੇ ਨਾ ਦੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ।

ਜੀਉ ਪਿੰਡ ਸਭ ਤਿਸਦਾ ਤੇ ਖਾਜਾ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਗਲਪ ਨੂੰ ਨੀਚ ਸਦਾਈਐ ਜੇ ਜਰ ਵਾਲਾ ਪਰ ਹੈ ਜਰ ਵਿਸ ਕਰੇਂਦੀ ਆਈਐ ਰਹਿ ਨਾ ਭਰੀਐ ਪਾਈਐ

ਸੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਤੁਮਰੀ ਗਤ ਮਿਤ ਤੁਮਹੀਂ ਜਾਨੀ ਨਾਨਕ ਦਾਸ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆਵੈ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਤਾਂ ਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਓ ਕਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਸਤਿਗੁਰੂ ਜੀ ਆਪ ਜੀ ਦੇ ਮਹਾਂਵਾਕ ਅਨੁਸਾਰ ਅੱਜ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਜੋਤੀ ਜੋਤ ਪੁਰਬ ਨੂੰ ਮਨਾਉਂਦੇ ਹਾਂ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਆਸਾ ਜੀ ਕੀ ਵਾਰ ਕੇ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸਮਤ ਬਖਸ਼ਣੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਸੰਗਤਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗੁਰਸਿੱਖੀ ਵਾਲਾ ਪਿਆਰ ਬਖਸ਼ਣਾ ਗੁਰਮਤਿ ਦੇ ਧਾਰਨੀ ਬਣਾਉਣਾ ਸੇਵਾ ਸਿਮਰਨ ਨਾਲ ਜੋੜ ਕੇ ਰੱਖਣਾ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੁਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟੈ ਖੇਨਾ। ਜੈ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦਿਨ। ਜੈ ਸਤਿਗੁਰ ਸਿਮਰੰਥ, ਜੀ ਕੀ ਤਪਤ ਮਿਟਾਵੈ। ਜੈ ਸਤਿਗੁਰ ਸਿਮਰੰਥ, ਰਿਧ ਸਿਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰਹੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸਨ ਪਰਸੇ ਆਏ ਗੁਰੂ ਕੈ। ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਜੱਟੀ ਹੈ। ਤੁਧ ਡਿੱਠੇ ਸੁੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੇ ਸਾਹੋ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮ੍ਰਿਤ ਵੇਦ ਪੁਰਾਨ, ਪੁਕਾਰਨ ਪੋਥੀਆਂ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ।

ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰਪਰ ਹਾਰਿਆ ਆਵਹਿ ਜਾਹੀ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾ

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮ੍ਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ ਆਪ ਜੀ 1581 ਈਸਵੀ ਦੇ ਵਿੱਚ ਸੱਚਖੰਡ ਜਾ ਬਿਰਾਜੇ, ਜੋਤੀ ਜੋਤ ਸਮਾ ਗਏ। ਤਿਨ੍ਹਾਂ ਦਾ ਜੋਤੀ ਜੋਤ ਪੁਰਬ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਾਮ ਨੂੰ 5 ਵਜੇ ਤੋਂ ਦੀਵਾਨ ਆਰੰਭ ਹੋ ਜਾਣਗੇ। ਰਹਿਰਾ ਸਾਹਿਬ ਉਪਰੰਤ ਇਤਿਹਾਸਕ ਗੁਰਸ਼ਬਦ ਵਿਚਾਰ, ਕਥਾ ਵਿਚਾਰਾਂ ਹੋਣਗੀਆਂ, ਗੁਰਬਾਣੀ ਕੀਰਤਨ ਇਸੇ ਸੰਬੰਧ ਵਿੱਚ ਹੋਣਗੇ। ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹ ਜਮਕਾ ਪੰਥ ਮਟਾਇਆ ਹਰ ਭਗਤ ਪਾਈ ਚਿਤ ਲਾਗਾ ਜਪ ਜੀਏ ਸੇਵਡ ਪਾਗਾ ਹਰ ਹਰ ਚ ਹਰ ਹਰ ਦਰਸ ਹਰ ਹਰ ਦਰਸ ਹਰ ਅੰਮ੍ਰਿਤ ਬਾਣੀ ਗਾਵੇ ਸਾਰਾ ਕੀ ਤੂਰੀ ਨਾਵੇ ਆਪਣਾ ਨਾਮ ਆਪੇ ਦੀਆ ਪਵ ਕਰਨ ਹਾ ਰੱਖ ਲੀਆ ਹਰ ਦਰਸ਼ਨ ਪ੍ਰਾਨ ਅਧਾਰਾ ਇਹ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਆਮੀ ਸੂਠ ਮਹਿਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੇ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਓ ਸਦਾ ਸੁਭਾਏ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਏ ਰਹਾਓ ਨਰੈਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਦ ਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਰਮੇਸ਼ ਪਾਰ ਬ੍ਰਹਮ ਕਰੇ ਪਿਤ ਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਏ ਵੋਹਣਾ ਜੋਨੀ ਪਾਈਐ ਜਿਸ ਦੇਵੇ ਪੁਰਖ ਵਿਧਾਤਾ ਹਰਸ ਤਿੰਨ ਹੀ ਜਾਤਾ ਜਮ ਕੰਕਰ ਨੀਲ ਨ ਆਇਆ ਸੁਖ ਨਾਨਕ ਸਰਨੀ ਪਾਇਆ ਸੂਠ ਮਹਿਲਾ ਪੰਜਵਾ ਹੋਰ ਪੂਰੇ ਕੀਤੀ ਪੂਰੇ ਪ੍ਰਭ ਰਵ ਰਿਆ ਭਰਪੂਰੇ ਖੇਮ ਕੁਸਰ ਪਿਆ ਇਸਨਾਨਾ ਪਾਰਬ ਮਿੱਟੋਂ ਕੁਰਬਾਨਾ ਗੁਰ ਦੇ ਚਨ ਕਲਰ ਤਾਰੇ ਵਿਘਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਰੇ ਸਾਧੂ ਦੁਰਮਤ ਖੋਏ ਪੱਤਰ ਪ੍ਰੀਤ ਸਭ ਹੋਏ ਰਾਮ ਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਗਾਈਏ ਸਾਧ ਸੰਗ ਮਿਲ ਧਿਆਈਏ ਜਨ ਨਾਨਕ ਨਾਮ ਧਿਆਏ ਸਾਧ ਸੰਗ ਮਿਲ ਧਿਆਈਏ ਮਨ ਬਾਸ ਫਲ ਪਾਏ ਗੁਰਪੂਰਾ ਹਿਰਦੇ ਧਿਆਏ ਗੁਰ ਗੋਪਾਲ ਆਨੰਦਾ ਜਪ ਜਾ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਰਾਗ ਸੂਠ ਮਹਿਲਾ ਪੰਜਵਾ ਦਰਸ ਸ਼ਤਰ ਮੇਘ ਕਟਾ ਕਟ ਚਾ ਕਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨ ਨੈਨੋ ਪੇਰ ਪਰ ਦੀ ਸਸਦਾਇਓ ਹੁਣ ਨਹੀਂ ਸੰਦੇਸ਼ ਰੁਮਾਇਓ ਇੱਕ ਕੇਸੋ ਸਿਧ ਕਤ ਲਾਲ ਤਬ ਚਤਰ ਪਾਤਰ ਪਾਤਰੋ ਆਇਓ ਰਹਾਓ ਕਿਉਂ ਬਿਸਰੇ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚੜ੍ਹ ਕੇ ਹੱਥ ਨਿਹਾਰੋ ਮੰਦਰ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਂਦ ਭਰ ਆਇਓ ਹੋਂ ਪੀਤ ਪਏ ਹੋਇ ਬੀਚੋ ਸੁੰਤ ਦੇਸ ਨਿਕਟਾਇਓ ਭੀਰੀ ਕੇ ਪਾਰਤ ਪਰ ਦੋ ਬਿਨ ਭੇਖੇ ਦੋਰਾਇਓ ਪਇਓ ਕਿਰਪਾਲ ਸਰਬ ਕੋ ਠਾਕਰ ਸਗਲੋ ਬੰਦ ਦੁੱਖ ਮਿਟਾਇਓ ਕੌ ਨਾਨਕ ਮੈਂ ਪੀਤ ਗੁਰ ਖੋਏ ਤੋ ਦਿਆਰ ਕੈ ਬੀਸਲੋ ਪਾਇਓ ਸਭ ਰੇਵ ਸੰਦੇਸ਼ ਸਭ ਰੇਵ ਅੰਦੇਸ਼ੋ ਮਾਇਓ ਜੋ ਚਾਹ ਸੋ ਸੋ ਗੁਰੂ ਮਿਲਾਇਓ ਸਰਬ ਗੁਣਾ ਨਿਧ ਗਾਇ ਰਾਇਓ ਰਹਾਓ ਦੂਜਾ ਸੁਈ ਸੁਠ ਮਹਿਲਾ ਪੰਜਵਾ ਗਰੀਬ ਹੋੜ ਬੰਦੀ ਛੋੜ ਨਹੁੰਕਾਰ ਦੁਖਦਾਰੇ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੇ ਨਾ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਹਤ ਮਾਰੇ ਹਰ ਜੀਵਨ ਮਾਣਿਆ ਤੂੰ ਮਾਣ ਨਿਚੰਜਿਆ ਚੀਜ਼ ਕਰ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਰਹਾਓ ਜੈਸਾ ਬਾਲਕ ਭਾਈ ਸਿਪਾਹੀ ਲੱਖ ਉਪਾਧ ਕਮਾਵੇ ਕਰ ਪਰੇ ਝਿੜਕੇ ਬਹੁ ਪਾਤੀ ਬੋੜ ਪਿਤਾ ਗੱਲ ਲਾਵੇ
पिछले अवगुण बख्श ले प्रभ आगे मार्ग पावे हर अंतर जामी सबद जाने ता किस पे आग सुनाई है कहने कथना पीजे गोविंद हर पावे पैज रखाइए और ओट में सगली देखी एक तेरी ओट रहाई है हुए दयाल कृपाल प्रभ ठाकुर आपे सुने बनंते पूरा सर्ग मेल मलावे सचुके मन की चिंते आरा नाम औखत मुखत पाया जनान सुख वसंते सूठ मैला पंजवा सिमर सिमर प्रभ पै आनंदा दुख क्लेश नाठे गुण गाव त्यात प्रभ अपना कार्य सगले साठे जग जीवन नाम तुम्हारा गुर पूरे दियो प्रदेशा जप पार जल जप जल पार उतारा रहाओ तुहें मंत्री सुने पर तू है सब कुछ करने हारा तू आपे दाता आपे पूता क्या जंत विचारा क्या गुण तेरे आख बखानी कीमत कहना जाए पेख पेख जे पवे अपना अचत में वडाए तार अनुगुर आप पर स्वामी पत पत कीनी पूरे सदा सदा नानक बलहारे बशु संता तूरे सोठ मैला पंजवा गुरपुरा नमस्कारे प्रभ सभी काज सवारे हरे अपनी कृपा तारे प्रभ पूर्ण पैज सवारे अपने दास को पया सहाय अपने दास को पयो सहाय सगल मनोरथ कीने करते ऊनी बात न काए रहाओ करते पुरख ताल दबाया पिछे लग चली माया टूट न कर तू आवे मेरे पूरे सतगुरु पावे सिमर सिमर दयाला सब पै जी कृपाला जय जयकार गुसाए जनपूरी बणत बनाए तू पारो स्वामी मोरा इपुन पदार्थ तेरा जन नानक एक ते आया सर्व फलापुन पाया सूठ महला पंजवा करती जा दो पदे एक ओंकार सतगुर प्रसाद रामदास सरोवर नाते सब ते पाप कमाते निर्मल हो कर इसनाना भरपूरे कीने दाना सब कुछ रखे प्रभ तारे सही सलाम सब थोक उभारे गुर का सब विचारे रहाओ सा संगल दाते पद्म पै साथे नानक नाम ते आया आद पुरख प्रभ पाया सूठ महला पंजवा चित पार ब्रह्म चित आया सुकट वसाया सुख सागर गुर पाया ता सहसा सगल मटाया हर के नाम की वड्याई आठ पैर गुण गाए गुर पूरे ते पाई रहाओ प्रभ की कथ कहानी जन बोले अमृत बाणी नानक दास बखानी गुरपुरे ते जानी सूठ मैला पंजवा आगे सुख गुर दिया पाशे कुशल खेम गुर किया सर्व कल्याण सर्वदान सुख पाया गुर अपना दे ते आया आपने सतगुर की वड्याई जिन इच्छा अपने सतगुर की वड्याई मन इसे फल पाए संतो दिन दिन चढ़े सवाए रहाओ जी जंत सब पै दयाला प्रभ अपने कर दीने
ਸਹਿਸ ਭਾਈ ਮਿਲੀ ਗੋਪਾਲਾ ਨਾਨਕ ਸੱਚ ਪਤੀਨੇ ਸੋਠ ਮਹਿਲਾ ਪੰਜਵਾ ਗੁਰ ਕਾ

ਗੁਰੂ ਸਾਹਿਬ ਤਾਂ ਜੀ ਤੂੰ ਮੇਰੂ ਸੁਖਦਾਤਾ ਬੰਧਨ ਕੱਟ ਕੇ ਮਨ ਨਿਰਮਲਾ ਪੂਰਨ ਪੁਰਖ ਵਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਅੰਧ ਕਰੇ ਤੇ ਦਾਸਾ ਜਪ ਪੂਰਨ ਹੋਈ ਆਸਾ ਸੂਠ ਮਹਿਲਾ ਪੰਜਵਾ ਗੁਰ ਆਪਣੇ ਬਲਹਾਰੇ ਜਨ ਪੂਰਨ ਪੈਦ ਸਵਾਰੀ ਮਨ ਚਿੰਦਿਆ ਫਲ ਪਾਇਆ ਪਰ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਸਕੀਨੇ ਜਨ ਨਾਨਕ ਨਾਮ ਧਿਆਇਆ ਸਗਲੇ ਤਾਂ ਸਗਲੇ ਦੁੱਖ ਮਿਟਾਇਆ ਸੂਠ ਮਹਿਲਾ ਪੰਜਵਾ ਤਾਪ ਗੁਆਇਆ ਗੁਰਪੂਰੇ ਵਾਜੇ ਅਨਹ ਤੂਰੇ ਸਰਬ ਕਿਰਪਾ ਪ੍ਰਕੀਨੇ ਕਰ ਕਿਰਪਾ ਆਪ ਦੀਨੇ ਵੇਦਨ ਸਤਿਗੁਰੇ ਆਪ ਗਵਾਏ ਸਿੱਖ ਸੰਤ ਸਰ ਸਰਸੇ ਹੋਏ ਹਰਾ ਨਾਮ ਧਿਆਈ ਰਹਾਉ ਜੋ ਮੰਗੇ ਸੋ ਲੇਵੇ ਪ੍ਰਭ ਆਪਣੀਆਂ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਜਨਾ ਸਾਸੋ ਭਾਖਿਆ ਸੂਠ ਮਹਿਲਾ ਪੰਜਵਾ ਸੋਈ ਕਿਰਾਏ ਜੋ ਪਾਵੇ ਮੋਹੇ ਸਿਆਣਪ ਕਛੂ ਨਾ ਆਵੇ ਹਮ ਬਾਲਕ ਤੋਸਣ ਆਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰਾਇਆ ਕਰ ਕਿਰਪਾ ਪਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪਰ ਡੋਰੀ ਹੱਥ ਤਮਾਰੇ ਜੇ ਕਰਾਇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੂਠ ਮਹਿਲਾ ਪੰਜਵਾ ਹਰ ਨਾਮ ਦਿਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪਵ ਚਰਨੀ ਮਲ ਲਾਗਾ ਤੂੰ ਨ ਜਾ ਕੇ ਪਾਗਾ ਮੇਲ ਸਾਹ ਸੰਘਰ ਰਖ ਧਿਆਇਆ ਆਠ ਪੈਰ ਧਿਆਉ ਆਠ ਪੈ ਅਡਾਡੂ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੁਰਬਲਿਉ ਕਰ ਜਾਗਿਆ ਆਰਾਮ ਨਾ ਮਨ ਲਾਗਿਆ ਮਾਤਾ ਦਰਸ ਸਮਾਵੇ ਨਾਨਕ ਦਾ ਸੱਚੇ ਗੁਣ ਗਾਵੇ ਸੂਠ ਮਹਿਲਾ ਪੰਜਵਾ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਆਪ ਸਵਾਰਿਆ ਮੰਦਾ ਕੁਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਾਨੂੰ ਸੁਆਮੀ ਜੀ ਜੰਤ ਸਭ ਹੱਥ ਸੇਕੈ ਸੋ ਪ੍ਰਭਯੰਤਰ ਜਾਮੀ ਰਹਾਉ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤ ਪ੍ਰਭ ਨਾਮਾ ਜਨ ਨਾਨਕ ਸਤਿਕਰਬਾਨਾ ਸੂਠ ਮਹਿਲਾ ਪੰਜਵਾ ਪਾਵਨ ਸਾਧ ਸਵਾਰਿਆ ਲਹੁੜ ਗੁਰੂ ਅਵਾਰਿਆ ਅੰਧ ਕਰੋ ਪਿਤ ਦਾਤ ਅੰਧ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸ਼ੁਭ ਚਿਤਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪੁਕਾਰੀ ਪੂਰਨ ਕਲ ਜਨਤਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੂਠ ਮਹਿਲਾ ਪੰਜਵਾ ਸਦਾ ਸਦਾ ਹਰ ਜਾਪੇ ਪਰ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਏ ਵਿਘਨ ਗਏ ਹਰਨ ਆਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੀ ਕੀ ਸਭ ਜੀ ਭੈ ਦੇ ਕਿਰਪਾਲਾ ਰਹਾਉ ਪ੍ਰਭ ਕਰਨ ਕਾਲ ਸਮਰੱਥਾ ਹਰ ਸਿੰਘ ਸਤੋਲਥਾ ਆਪਣੇ ਦਾਸ ਕੀ ਸੁਣੀ ਬਨੰਤੀ ਸਭ ਨਾਨ ਸੁਖ ਬਸੰਤੀ ਸੂਠ ਮਹਿਲਾ ਪੰਜਵਾ ਆਪਣਾ ਗੁਰੂ ਧਿਆਏ ਵਿਸਕੁਸ਼ਲ ਸਥਿਤੀ ਕਰੇ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਅਰਾਧੋ ਹਰ ਅਰਾ ਸਭ ਕਿਛ ਪਾਈਏ ਕਾਰਜ ਸਗਲੇ ਸਾਧੋ ਰਹਾਉ ਪੇਮ ਭਗਤ ਪ੍ਰਭ ਲਾਈ ਪੇਮ ਭਗਤ ਪ੍ਰਭ ਲਾਗੇ ਸੋ ਪਾਏ ਜਸ ਵਡ ਭਾਗੇ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਸੂਠ ਮਹਿਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਦੋ ਕਢੇ ਦਾ ਪੰਨਾ ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋਸ਼ ਸੁਖ ਵਾ ਸਭ ਥਾਈ
ਪਰਮ ਪੂਰਨ ਪਰਮੇਸ਼ਰ ਰੱਬ ਦੇ ਸਭਨੀ ਜਾਈ ਰਹਾਉ। ਤੁਰਕੀ ਬਾਣੀ ਆਈ ਤੈਂ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਬਖਾਨਾ, ਸੂਠ ਮਹਿਲਾ ਪੰਜਵਾ, ਐਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦਸ ਆਪਣੇ ਆਪ ਰਾਖੇ, ਘਟ ਦਾ ਸਭ ਸੋ ਪਾਖੇ, ਗੁਰ ਕੇ ਚਰਨ ਉੱਪਰ ਬਲ ਜਾਈ, ਦਿਨ ਸਨੈ ਸਾ ਸਾ ਸੰਭਾਲੀ, ਪੂਰਨ ਸਭਨੀ ਥਾਈ ਰਹਾਉ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਤੇਰੀ ਭਗਤ ਵਡਿਆਈ ਪਾਈ, ਨਾਨਕ ਪ੍ਰਸੰਨ ਆਈ, ਸੂਠ ਮਹਿਲਾ ਪੰਜਵਾ, ਸਤਿਗੁਰ ਪੂਰੇ ਪਾਣਾ, ਤਾਂ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਤਾਰੀ, ਪ੍ਰਭ ਰਾਖੀ ਪੈਰ ਸੰਵਾਰੀ, ਹਰ ਕੇ ਚਰਨ ਸਦਾ ਸੁਖਦਾਈ, ਜੋ ਸ਼ੇ ਸੋਈ ਫਲ ਪਾਵੇ, ਬਿਰਥੀ ਆਸਨਾ ਜਾਈ ਰਹਾਉ, ਕਿਰਪਾ ਕਰੇ ਜਿਸ ਪਰਮ ਪਤ ਦਾਤਾ, ਸੋਈ ਸੰਤ ਗੁਣ ਗਾਵੇ, ਪ੍ਰੇਮ ਭਗਤ ਤਾਂ ਕਾ ਮਨ ਲੀਨਾ, ਪਰਮ ਮਨ ਭਾਵੇ, ਆਠ ਪੈਰ ਹਰ ਕਾਜ ਸਰਵਣਾ, ਬਿਥੇ ਠੋਰੀ ਲਾਥੇ, ਸੰਗ ਮਲਾਏ ਲੀਏ ਮੇਰੇ ਕਰਤੇ, ਸੰਤ ਸਾਧ ਪੈ ਸਾਥੇ, ਕਰ ਗਏ ਲੀਨੇ ਸਰਸੋ ਦੀਨੇ, ਆਪੇ ਆਪ ਮਿਲਾਇਆ, ਕਹੋ ਨਾਨਕ ਸਰਬ ਸੁਖ ਪੂਰਨ, ਪੂਰਾ ਸਤਿਗੁਰ ਪਾਇਆ, ਸੂਠ ਮਹਿਲਾ ਪੰਜਵਾ, ਗਰੀਬ ਭਗਤ ਹਮਾਰੀ, ਖੰਨਾ ਸਭ ਦੇ ਨਿਸ਼ਾਰੀ, ਇਸ ਆਗੇ ਕੁਣ ਟਿੱਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੇ, ਹਰ ਹਰ ਨਾ ਸੰਤਨ ਕੀ ਓਟਾ, ਜੋ ਸਿਮਰਿਤ ਕੀ ਗਤ ਹੋਵੇ, ਉਹਦੇ ਸਗਲੇ ਕੁਲਕੋਟਾ ਰਹਾਉ, ਸੰਤ ਸੰਗ ਜਸ ਗਾਇਆ, ਇਹ ਪੂਰਨ ਹਤਨ ਪਾਇਆ, ਕਉ ਨਾਨਕ ਆਪ ਮਿਟਾਇਆ, ਸਭ ਪਰਮ ਨਦਰੀ ਆਇਆ, ਸੂਠ ਮਹਿਲਾ ਪੰਜਵਾ, ਗੁਰਪੂਰੇ ਪੂਰੀ ਕੀਨੀ, ਬਸ ਆਪਣੀ ਕਰ ਦੀਨੀ, ਨਿਤ ਅੰਧ ਸੁਖ ਪਾਇਆ, ਸਾ ਸਗਲੇ ਸੁਖੀ ਵਸਾਇਆ, ਹਰ ਕੀ ਭਗਤ ਫਲਦਾਤੀ, ਗੁਰਪੂਰੇ ਕਿਰਪਾ ਕਰ ਦੀਨੀ, ਪਾ ਵਿਰਲੇ ਕਿਨਹੀ ਜਾਤੀ ਰਹਾਉ, ਗੁਰਬਾਣੀ ਗਾਵੇ ਪਾਈ, ਉਹ ਸਫਲ ਸਾ ਸੁਖਦਾਈ, ਨਾਨਕ ਨਾਮ ਤਿਆ ਪੂਰਬ ਲਿਖਿਆ ਪਾਇਆ, ਸੂਠ ਮਹਿਲਾ ਪੰਜਵਾ, ਗੁਰਪੂਰਾ ਆਰਾਧੇ, ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ, ਸੰਤੋ ਰਾਮ ਜਪਤ ਸੁਖ ਪਾਇਆ, ਸੰਤ ਸਭ ਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ ਰਹਾਉ, ਗੁਰਪੂਰੇ ਕੀ ਬਾਣੀ, ਪਰਮ ਮਨ ਭਾਣੀ, ਨਾਨਕ ਦਾਸ ਬਖਾਣੀ, ਨਿਰਮਲ ਅਕਥ ਕਹਾਣੀ, ਸੂਠ ਮਹਿਲਾ ਪੰਜਵਾ, ਭੁੱਖੇ ਖਪਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਸ਼ ਕੋ ਅਲਕਾਈਏ, ਜਿਰ ਸਿਮਰਨ ਦਰਗੇ ਮੁਖ ਉੱਜਲ, ਸਦਾ ਸਦਾ ਸੁਖ ਪਾਈਏ ਰਹਾਉ, ਜਿਉਂ ਕਾਮੀ ਕੰਮ ਦਬਾਵੇ, ਤਿਉਂ ਹਰ ਦਾਸ ਹਰ ਜਸ ਪਾਵੇ, ਜਿਉਂ ਮਾਤਾ ਬਲ ਲਪਟਾਵੇ, ਤਿਉਂ ਗਿਆਨੀ ਨਾਮ ਕਮਾਵੇ, ਗੁਰਪੂਰੇ ਤੇ ਪਾਵੇ, ਜਾਂ ਨਾਨਕ ਨਾਮ ਤਿਆਵੇ, ਸੂਠ ਮਹਿਲਾ ਪੰਜਵਾ, ਸੁਖ ਸਾਂਤ ਕਰ ਆਇਆ, ਨਿੰਦ ਕੇ ਮੁਖ ਛਾਇਆ, ਪੂਰੇ ਗੁਰ ਪੈਰਾਇਆ, ਬਿਨਸੇ ਦੁੱਖ ਸਬਾਇਆ, ਪੂਰੇ ਗੁਰ ਪੈਰਾਇਆ, ਬਿਨਸੇ ਦੁੱਖ ਸਬਾਇਆ, ਸੰਤੋ ਸਾਚੇ ਕੀ ਵਡਿਆਈ, ਜਿ ਅਚਰ ਸੁਭ ਬਣਾਈ ਰਹਾਉ, ਬੋਲੇ ਸਾਹਿਬ ਕੇ ਭਾਣੇ, ਦਸ ਬਾਣੀ ਬ੍ਰਹਮ ਵਖਾਣੇ, ਨਾਨ ਪ੍ਰਸਨ ਆਈ, ਜਿਨ੍ਹਾਂ ਪੂਰੀ ਬਣਤ ਬਣਾਈ, ਸੂਠ ਮਹਿਲਾ ਪੰਜਵਾ, ਪ੍ਰਭ ਆਪਣਾ ਦੇ ਤੇ ਆਏ, ਕਰ ਸਹੀ ਸਲਾਮਤ ਆਏ, ਸੰਤੋਖ ਪਿਆ ਸੰਸਾਰੇ, ਗੁਰਪੂਰੇ ਲੈ ਤਾਰੇ, ਸੰਤੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਪਤੀ ਗਣਤ ਨੰਗਣੀ, ਰਾਖੇ ਬਾਲ ਗੋਪਾਲਾ ਰਹਾਉ, ਹਰ ਨਾਮ ਦੇ ਉਧਾਰੂ, ਹਰ ਨਾਮ ਦੇ ਉਧਾਰੇ, ਤੇ ਸਗਲੇ ਲੋਕ ਬਿਰਦ ਸਵਾਰੇ, ਗੁਰਪੂਰੇ ਤੁਸ ਦੀਆ, ਫਿਰ ਕਨਾਨ ਦੁੱਖ ਨਾ ਥੀਆ, ਸੂਠ ਮਹਿਲਾ ਪੰਜਵਾ, ਹਰ ਮੰਤਰ ਵਸਿਆ ਸੋਏ,
ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹਿਣ ਜਾਈ, ਹੋਂ ਕੁਰਬਾਨ ਜਾਈ ਤੇਰੇ ਨਾਵੇ, ਜਿਸਨੂੰ ਬਖਸ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ ਰਹਾਓ, ਤੂੰ ਪਾਰੋ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ ਪਰਸਨ ਆਏ ਮੁਖ ਨਿੰਦਕ ਕੇ ਸ਼ਾਈ, ਸੂਠ ਮਹਿਲਾ ਪੰਜਵਾ, ਆਗੇ ਸੁਖ ਮੇਰੇ ਮੀਤਾ, ਪਾਸ਼ੇ ਅੰਧ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਭ ਨਿਰੰਤਰ ਜਾਣਿਆ ਰਹਾਉ, ਸਭ ਜੀ ਤੇਰੇ ਦਿਆਲਾ, ਆਪੇ ਪਟ ਕਰੇ ਪਿਤ ਪਾਲਾ, ਅਚੇ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਸੂਠ ਮਹਿਲਾ ਪੰਜਵਾ, ਨਾਲ ਨਰੈਣ ਮੇਰੇ, ਜਮਦੂਤਨ ਆਵੇ ਨੇਰੇ, ਕੰਠ ਲਾਏ ਪ੍ਰਭ ਰਾਖੇ, ਸਤਿਗੁਰ ਕੀ ਸਤ ਸਾਖੇ, ਗੁਰਪੂਰੇ ਪੂਰੀ ਕੀਤੀ, ਦੁਸ਼ਮ ਮਰ ਵਡਾਰੇ ਸਗਲੇ ਦਾਸ ਕੋ ਸੁਮਦੀਤੀ ਰਹਾਉ, ਤਾਂ ਸਗਲੇ ਥਨ ਵਸਾਏ, ਸੁਖ ਸਾਂਤ ਫਿਰ ਆਏ, ਨਾਨਕ ਪ੍ਰਸੰਨ ਆਏ, ਜਿਹਨਾਂ ਸਗਲੇ ਰੁਗ ਮਿਟਾਏ, ਸੂਠ ਮਹਿਲਾ ਪੰਜਵਾ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈਏ, ਦਰਸ਼ਨ ਪੀਤ ਹੋਰ ਆਨੰਦਾ, ਦੁੱਖ ਗਿਆ ਹਰ ਗਾਈਏ, ਹਰ ਸ ਪੀਵੋ ਪਾਏ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਣਾਈ ਰਹਾਉ, ਤਿਸੇ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਪਾਈ, ਨਾਨਕ ਕੀ ਬੇਨਤੀ ਪ੍ਰਭ ਜੀ, ਨਾਮ ਰਹਾ ਲਿਵਲਾਈ, ਸੂਠ ਮਹਿਲਾ ਪੰਜਵਾ, ਕਰਨ ਕਰਾਉਣ ਹਰ ਅੰਤਰ ਜਾਮੀ, ਜਨ ਆਪਣੀ ਕੀ ਰਾਖੇ, ਜੈ ਜੈਕਾਰ ਹੋਰ ਜਗ ਭੀਤਰ, ਸਤਿਗੁਰੂ ਰਸ ਚਾਖੇ, ਪ੍ਰਭ ਕੀ ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰਥਨ ਕਾ ਦਾਤਾ, ਆਠ ਪੈ ਤੁਰ ਧਿਆਈ ਰਹਾਉ, ਜੋ ਜਨ ਭਜਨ ਕਰੇ ਪਰ ਤੇਰਾ, ਤਿਸੇ ਅੰਦੇਸਾ ਨਾਹੀ, ਸਤਿਗੁਰ ਚਰਨ ਲਗੇ ਪੋ ਮਿਟਿਆ, ਹਰ ਗੁਣ ਗਾਏ ਮਨ ਮਾਹੀ, ਸੋਖ ਆਨੰਦ ਘਨੇਰੇ, ਸਤਿਗੁਰ ਦੀਆ ਦਲਾਸਾ, ਜਿਣ ਕਰ ਆਏ ਸੋ ਵਾਸੇ ਤੇ, ਪੂਰਨ ਹੋਈ ਆਸਾ, ਪੂਰਾ ਗੁਰ ਪੂਰੀ ਮਤ ਜਾਂਕੀ, ਪੂਰਨ ਤਪ ਕੇ ਕਾਮਾ, ਗੁਰਚਰਨੀ ਲਾਗ ਤਰੇ ਪੁਰ ਸਾਗਰ, ਜਪ ਨਾਨਕ ਹਰ ਨਾਮਾ, ਸੂਠ ਮਹਿਲਾ ਪੰਜਵਾ, ਪਇਓ ਕਿਰਪਾਲ ਦੀਨ ਦੁੱਖ ਪੰਜਨ, ਆਪੇ ਸਬਦ ਸਥਾਤੀ, ਖਿਨਵੇਂ ਰੱਖ ਲਿਓ ਜਨੇ ਆਪਣਾ, ਗੁਰਪੂਰੇ ਬੇੜੀ ਕਾਟੇ, ਮੇਰੇ ਮਨ ਗੁਰਗੋਬਿੰਦ ਸਤਿਆਈਏ, ਸਗਲ ਕਿਸਮਿਟ ਇਸ ਤਨ 'ਤੇ, ਮਨ ਚਿੰਦਿਆ ਫਲ ਪਾਈਏ ਰਹਾਉ, ਜੀ ਜੰਤ ਜਾਂ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਹਰਾ, ਸਾਧ ਸੰਗ ਨਾਨਕ ਨਾਮ 'ਤੇ ਆਇਆ, ਮੁੱਖ ਉਜਲ ਭੈ ਦਰਬਾਰਾ, ਸੂਠ ਮਹਿਲਾ ਪੰਜਵਾ, ਸਿਮਰੋ ਆਪਣਾ ਸਾਈਂ, ਦਿਨ ਸਰੈਣ ਸਤਿਆਈ, ਹਾਰ ਦੇ ਜਨ ਰਾਖੇ, ਹਰ ਨਾਮ ਰਸ ਚਾਖੇ, ਆਪਣੇ ਗੁਰੂ ਪੁਰ ਕੁਰਬਾਨ, ਭੈ ਕਲਿਆਣ ਪੂਰਨ ਪ੍ਰਭ ਦਾਤੇ, ਜੀ ਹੋਏ ਮਿਰਵਾਨ ਰਹਾਉ, ਨਾਨਕ ਜਨ ਸਰਨਾਈ, ਜਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਟਾਈ, ਸੁਖ ਪੁੰਚੋ ਮੇਰੇ ਭਾਈ, ਸੂਠ ਮਹਿਲਾ ਪੰਜਵਾ, ਸੁਣੋ ਬੇਨਤੀ ਠਾਕਰ ਮੇਰੇ, ਜੀ ਜਨਤੇ ਧਾਰੇ, ਰਾਖੋ ਪੈਜ ਨਾਮ ਆਪਣੇ ਕੀ, ਕੰਨ ਕਰਾਉਣ ਹਾਰੇ, ਪ੍ਰਭੂ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਉ, ਸੁਣੀ ਪਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ, ਪੈਰ ਸਿਰ ਪਉ ਸਿਵ ਜਨ ਮੇਲੇ, ਨਾਨ ਪ੍ਰਗਟ ਪਹਾਰੇ, ਸੂਠ ਮਹਿਲਾ ਪੰਜਵਾ, ਜੀ ਜੰਤ ਸਬਸ ਕਰ ਦੀਨੇ, ਸੇਵਕ ਸਭ ਦਰਬਾਰੇ, ਅੰਗੀਕਾਰ ਕੇ ਪ੍ਰਭੇ ਆਪਣੇ, ਪਰਮਿਤ ਪਾਰ ਉਤਾਰੇ, ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਿਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸ ਹਮਾਰੇ ਰਹਾਉ, ਆਓ ਬੈਠ ਆਦਿ ਸਥਾਈ, ਉਹਨਾਂ ਕਰ ਤੂੰ ਬਾਤਾ, ਪਸਰ ਪੁਦੀ ਜਨ ਆਪਣੇ, ਪ੍ਰਤਾਪ ਨਾਨ ਪ੍ਰਭ ਜਾਤਾ, ਸੂਠ ਮਹਿਲਾ ਨਾਮਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਿਮਨ ਰਾਮ ਸਿਉ ਕਰ ਪ੍ਰੀਤ, ਸਰਨ ਗੋਬਿੰਦ ਗੁਣ ਸੁਣੋ, ਆ ਗੌਰ ਰਸਨਾ ਗੀਤ ਰਹਾਉ,
ਕਾਲ ਸਾਸਨ ਸਿਮਰ ਮਾਧੁ ਹੋਏ ਪਤ ਪਨੀਤ ਕਾਲ ਜਲ ਝੋਂਪਰੇ ਡੋਲੇ ਮੁਖ ਪਸਾਰੇ ਮੀਤ ਆਜ ਕਲ ਫਿਰ ਤੁਏ ਗ੍ਰਸ ਸੰਜਰਾ ਖੋਚੀਤ ਕਹਿ ਨਾਨਕ ਰਾਮ ਭਜਲੇ ਜਾਤ ਅਵਸਰ ਬੀਤ ਸੂਠ ਮੈਂ ਅਲਾ ਨਾਵਾਂ ਮਨ ਕੀ ਮਾਨੀ ਮੈਂ ਰਹੇ ਨਾਨਕ ਭਜਨ ਤੀਰ ਸੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਰ ਸਤ ਸੰਪਤ ਤਨ ਪੂਰਨ ਸਭ ਮਹੇ ਔਰ ਸਗਲ ਮਿੱਥਿਆ ਇਹ ਜਾਣੋ ਭਜ ਰਾਮ ਕੋ ਸਹੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਸ ਦੇਹ ਲਹੇ ਨਾਨਕ ਐਤ ਮਿਲਨ ਕੀ ਬਰੀਆ ਸਿਮਤ ਕਹਾਂ ਨਹੀਂ ਸੂਠ ਮੈਂ ਲਾ ਨਾਵਾਂ ਮਾਰੇ ਕੌਣ ਕਮਰਤ ਤੇਲੀ ਨੀ ਪਰ ਦਾਰਾ ਨਿਧਿਆਤ ਸਚਿਓ ਰਾਮ ਭਗਤ ਨੇ ਕੀ ਨੀ ਰਹਾਓ ਮੁਕਤ ਪੰਥ ਜਾਣੋ ਤੇ ਨਾਹਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨੀ ਦੀਨਾ ਬਿਰਥਾ ਅਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਯੋਗ ਕਸ ਗਿਆਨਾ ਕਾਟੀ ਬਣ ਰਹੀਆਂ ਤੇਰੇ ਤੇ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੇ ਹਾਰਿਓ ਅਸਰ ਮਤ ਨਹੀਂ ਪਾਈ ਮਾਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੂਠ ਮਹਿਲਾ ਨਾਵਾਂ ਮਾਰੇ ਪ੍ਰਭ ਜੀ ਸਨ ਵਿਚਾਰੋ ਜੇ ਸਿਮਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ ਰਹਾਓ ਅਟਲ ਪੈਰ ਤੂੰ ਜਾ ਕੇ ਸਿਮਨ ਅਰ ਨਿਰਪੈਰ ਪਦ ਪਾਇਆ ਦੁੱਖ ਹਰ ਤੈ ਬਿਦਕੋ ਸੁਆਮੀ ਤੈ ਕਾਹੇ ਵਿਸਦਾਇਆ ਜਬ ਹੀ ਸਨ ਗਈ ਕਿਰਪਾ ਨਿਦ ਗਜ ਗ੍ਰਾਸ ਤੇ ਛੂਟਾ ਮੈਂ ਮਾਂ ਨਾਮ ਕਹਾਂ ਲੋਬਰ ਨੂੰ ਰਾਮ ਕੈਦ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮੈਂ ਨਿਸਤਾਰਾ ਨਾਨਕ ਕਹਿ ਚੇ ਚਿੰਤਾ ਬਨ ਤੈ ਵੀ ਉਤਰੇ ਪਾਰਾ ਸੂਠ ਮਹਿਲਾ ਨਾਵਾਂ ਪ੍ਰਾਣੀ ਕੌਣ ਅਪਾਉ ਕਰੇ ਜਾ ਤੇ ਭਗਤ ਰਾਮ ਕੀ ਪਾਵੇ ਜਮ ਕੋ ਤਾਸ ਹਰੇ ਰਹਾਉ ਕੌਣ ਕਰਮ ਵਿੱਦਿਆ ਕੋ ਕੈਸੀ ਕੌਣ ਧਰਮ ਕੌਣ ਫੁਨ ਧਰਮ ਕੌਣ ਫੁਨ ਕਰੇ ਕੌਣ ਨਾਮ ਗੁਰ ਜਾਂ ਕੇ ਸਿਮਰੇ ਪਾਤਸ਼ਾਹ ਕੋ ਕਰੀ ਕਲਮੇ ਏਕ ਨਾਮ ਕਿਰਪਾ ਨਿਧ ਜਹਿ ਜਪੇ ਗਤ ਪਾਵੇ ਔਰ ਧਰਮ ਤਾਂ ਕੈ ਸਮਨਾਹਨ ਇਹ ਵਿਦ ਵੇਦ ਬਤਾਵੇ ਸੁਖ ਦੁੱਖ ਰਹਿਤ ਸਧਾਰਨ ਲੇਪੇ ਜਾਂ ਕੋ ਕਹਿਤ ਗੁਰਸਾਈ ਸੋ ਤੁਸੀਂ ਬਸੇ ਨਿਰੰਤਰ ਨਾਨਕ ਦਰਪਨ ਨੇ ਆਈ ਸੋਠ ਮੈਂ ਅਲਾ ਨਾਵਾਂ ਮਾਈ ਮੈਂ ਕੇ ਬਿਦ ਲਖੋ ਗੁਰਸਾਈ ਮਾਹ ਮੋਹ ਅਗੈਨ ਤਿਮਰ ਮੋਹ ਮਰੇ ਉਰਝਾਈ ਰਹਾਓ ਸਗਲ ਜਨਮ ਪਰਮ ਹੀ ਪਰਮ ਖੋਇਓ

0: ਆ ਗਈ। ਨਿਜ ਘਰ ਤਾੜੀ ਲਾਈ, ਵੇਖਿਆ ਨਾ ਵਜੇ ਸੰਤੋਖੀ, ਅੰਮ੍ਰਿਤ ਸਹਿਜ ਪਿਆਈ। ਦੁਬਦਾ ਵਿੱਚ ਬੈਰਾਗ ਨਾ ਹੋਵੀ, ਜਬ ਲਗ ਦੂਜੀ ਰਾਏ, ਸਭ ਜਗ ਤੇਰਾ ਤੂੰ ਏਕੋ ਦਾਤਾ, ਉਹਨਾਂ ਦੂਜਾ ਪਹਾਈ। ਮਨੁਆ ਮਨੁੱਖ ਮਨਮੁੱਖ ਜੰਤ, ਦੁੱਖ ਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਅਪ ਅਗੋਚਰ ਕੀਮਤ ਕਹਿਣ ਨਾ ਜਾਈ। ਸੁਣ ਸਮਾਧਮਾ ਪਰਮਾਰਥ, ਤੀਨ ਪਨ ਪਤਨਾਮ, ਮਸਤ ਲੇਖ ਜੀਆਂ ਜਗਜੋਨੀ, ਸਿਰਸ ਲੇਖ ਸਹਾਮ। ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦੜਾਮ। ਮਨਮੁਖ ਜੂਠ ਲੈ ਪੈਮਾਨ, ਆਪੇ ਗਿਆਨ ਅਗਾਮ। ਬੇਜਨ ਚਾਖਿਆ ਸੀ ਜਨ ਪਾ ਜਾਣੇ, ਜੋ ਗੁੰਗੇ ਕੀ ਮਠਿਆਈ। ਰਤਨ ਕਾਇਆ ਲੁਕੇ ਨਾਹੀਂ, ਜੇ ਕੋ ਰੱਖੇ ਲੁਕਾਈ। ਜੇ ਕੋ ਰੱਖੇ ਲੁਕਾਈ, ਜਿਨ ਚਾਖਿਆ ਸੀ ਜਨ, ਜੋ ਗੁੰਗੇ ਕੀ ਮਠਿਆਈ। ਅਕਥਿਆ ਕਥੇ ਪਾਈ, ਚਾਲੂ ਸਦਾ ਰਜਾਈ। ਗੁਰਦਾਤਾ ਮਿਲੇ ਤਾਂ ਮਤ ਹੋਏ ਨੇ ਗੁਰੇ ਮਤ ਨੰਕਾਈ। ਜਿਉਂ ਚੈ ਤੋ ਚਾਲੇ ਪਾਈ, ਹੁਣ ਕਿਆ ਖੁਖਰ ਚੁੱਤਰ ਆਈ। ਇੱਕ ਪਰਮ ਪਲ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਜਿੱਤ ਲਾਏ ਤਿਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਸ ਹੋਵੇ ਆਪਣਾ, ਜੋ ਪਿੰਡ ਤਮਾਰਾ। ਸਭ ਗੁਰ ਮਿਲੇ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮੇ ਗਿਆਨ ਧਿਆਨ। ਨਾਮਨ ਪਾਵੇ ਕਹੇ ਕਹਾਵੇ, ਤੱਤੋ ਤੱਤ ਵਖਾਨ। ਸਤਿਗੁਰ ਪੀਰਾ ਗਹਿਰ ਗੰਭੀਰਾ, ਬਿਨ ਸਬਦੇ ਜਗ ਬੋਰਾਨ। ਪੂਰਾ ਬਿਰਗ ਸਹਿ ਸੁਭਾਗੀ, ਪੂਰਾ ਬਿਰਗ ਸਹਿ ਸੁਭਾਗੀ। ਸੱਚ ਨਾਨਕ ਮਨ ਮਾਨ, ਸੂਠ ਮਹਿਲਾ ਪਹਿਲਾ ਤਿਤਕੀ। ਆਸਾ ਮਨਸਾ ਬੰਧਨੀ ਪਾਈ, ਕਰਮ ਤਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਪਾਈ, ਬਿਨਸੇ ਨਾਮ ਵਿਸਾਰੀ। ਇਹ ਮਨ ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ। ਸੁਣ ਪੰਡਿਤ ਕਰਮਾਂ ਤਾਕਾਰੀ, ਜਿਤ ਕਰਮ ਸੁਖਜੇ ਭਾਈ। ਸੋ ਆਤਮ ਤਤ ਵਿਚਾਰੀ ਰਹਾਉ, ਸਾਸਤ ਵੇਦ ਬਕੇ ਖੜੋ ਭਾਈ। ਕਰਮ ਕਰੋ ਵੇ ਕਰਮ ਕਰੋ ਸੰਸਾਰੀ, ਪਖੰਡ ਮੈਲਾਂ ਚੁੱਕੀ ਪਾਈ। ਅੰਤ ਮੈਲ ਵਿਕਾਰੀ, ਇਨ ਬਿਰਦ ਡੁੱਬੀ ਮੁੱਕ ਮਾਕਰੀ ਪਾਈ। ਉਡੀ ਸਿਰ ਕੇ ਭਾਰੀ, ਗੁਰਤ ਕਲੀ ਗੁੱਤੀ ਪਾਈ, ਦੂਜੇ ਭਾਈ ਖੁਆਈ। ਬਿਨ ਸਤਿਗੁਰ ਨਾਮ ਨਾ ਪਾਈਏ ਪਾਏ, ਬਿਨ ਆਏ ਭਰਮ ਨਾ ਜਾਈ। ਸਤਿਗੁਰ ਸੇ ਤਾਂ ਸੁਖ ਪਾਏ, ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ। ਆਉਣ ਜਾਣ ਰਹਾਈ, ਸਾਚ ਸਹਿਜ ਗੋਤੇ ਜੇ ਪਾਈ। ਮਨ ਨਿਰਵਰ ਸਾਚ ਨਰਮ ਸਾਚ ਸਮਾਣੀ, ਗੁਰ ਸੇ ਸੁਬੂਜੇ ਪਾਈ। ਗੁਰ ਬਿਨ ਮਗਨ ਪਾਈ, ਜਿਸ ਅੰਤ ਲੋਕ ਕਰਮ ਕਮਾਵੇ ਭਾਈ। ਕੂੜ ਬੋਲ ਵਿਖ ਖਾਈ, ਪੰਡਿਤ ਹੀ ਮਰੋਲੀਏ ਪਾਈ। ਵਿੱਚੋਂ ਨਿਕਲੇ ਤੱਥ, ਜਲ ਮੱਥੇ ਤੇ ਲੋਹੀਏ, ਜਲ ਮੱਥੇ ਜਲ ਵਿਖੇ ਭਾਈ। ਇਹ ਵਰਥ ਗੁਰ ਬਿਨਾ ਪਰਮ ਗੁੱਚੇ ਪਾਈ। ਕੱਟ ਕੇ ਦੀ ਅਲੱਖ, ਇਹ ਜਗਤਾ ਗੁਰ ਸੂਤ ਕੋ ਪਾਈ। ਦਸ ਬਾਦੋ ਜਮਾਏ, ਬਿਨ ਗੁਰ ਕੰਠ ਛੁੱਟੀ ਪਾਈ। ਥਾ ਕੇ ਕਰਮ ਕਮਾਏ, ਜੋ ਜਗ ਪਰਮ ਭੁਲਾਇਆ ਪਾਈ। ਕਹਿਣਾ ਕਿਛ ਨਾ ਜਾਏ, ਗੁਰ ਮਿਲੇ ਪਵਨ ਸੇ ਪਾਈ। ਪੈ ਮਰਨਾ ਸੱਚ ਲੇਖ, ਮੰਜਨ ਦਾਮ ਚੰਗਿਆਈਆਂ ਪਾਈ। ਦਰਗੇ ਨਾਮ ਵਸੇਖ, ਗੁਰ ਅੰਖ ਦੇ ਨਾਮ ਦਿਲਾਇਆ ਪਾਈ। ਮਨ ਵਸਿਆ ਚੂਕਾ ਭੇਖ, ਇਹ ਤਨ ਹਾਰ ਸਰਾਬ ਕੋ ਪਾਏ। ਵੱਖਰ ਨਾਮ ਅਪਹਾਰ, ਇਹ ਵੱਖ ਵਪਾਰੀ ਸੁਧੜੇ ਪਾਈ। ਗੁਰ ਸ਼ਬਦ ਕਰੇ ਵਿਚਾਰ, ਤਨ ਵਪਾਰੀ ਨਾਨਕਾ ਪਾਈ। ਮੇਲ ਕਰੇ ਵਪਾਰ, ਸੂਠ ਮਹਿਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਤਿੰਨਾ ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਪਾਰੇ ਪੈਬਨਾ ਪਿਆਰੇ, ਤਾਰੇ ਨਦਰ ਕਰੇ। ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ। ਵਿਣ ਬੂਥ ਪੈ ਡੁੱਬੀਏ ਪਿਆਰੇ, ਕੰਧੀ ਪਾਏ ਕਹਾ। ਰਾਹ ਸਲਾਹੀ ਸਲਾਹਣਾ ਪਿਆਰੇ, ਦੂਜਾ ਵਰਨਾ ਕੋਈ। मेरे पासा से चले से मेरे पासा से पले प्यारे शब्द रहते रंग हुए तिसकी कीमत ना तिसकी की तिसकी शब्द जे मिले प्यारे रस तत्व लोए पद प्रणा सर का प्यारे नाम सच्चा निशान आ लिखा जावना प्यारे हुक्मी हुक्म पहचान गुरबन हुक्म बूझे प्यारे साचे साचा तान हुक्में अंदर निमिया प्यारे हुक्में उदर मजार हुक्में अंदर जमिया प्यारे उड़ो सिर के पार गुरमुख दर के जानिए प्यारे चले कार्य सार हुक्में अंदर आया प्यारे हुक्में जादो जाए हुक्में बन चलाइए प्यारे मन कलह सजाए हुक्में सब पछाणिए प्यारे दर के पैंदा जाए हुक्में गंत गणाइए प्यारे हुक्में होमें दोए हुक्में पै पाइए प्यारे अवगुण मुठ्ठी रोए हुक्म सियापे सा का प्यारे सच मुले बड़े आई होए
1: ओखड़ो का आखिए प्यारे क्यों सुनिए सच नाओ जिन्नी ए बड़े आई जिन्नी सलाया प्यारे तिन भुलारे जाऊं नाओ मिले संतोखिया प्यारे नदरी मेल मिलाओ काया का गुंजे थिए प्यारे मन मसवाणी तार ललता लिखन सच की प्यारे हर गुण लिखो विचार तन लखारी नानका प्यारे सच रहे उतार ठोठ महला पहला पहला दो तुकी तू गुण दा तो निर्मल हो पाई निर्मल ना मन होए हम प्राप्ति निर्गुण पाई तुझ ही ते गुण सोए मेरे प्रीतमा तू करता कर वेख आओ पापी पखंडिया पाई मन तन नाम सेख रहाओ बिख माया चित मोया पाई चितराई पत खोए चित में ठाकर सच वसे पाई जे गुर ज्ञान समोए रूरो रूरो आखिए पाई रूड़ो लाल चुलूला जे मन हर स्यों पिरागिए पाई दर कर सच पूला पाताली आकाश तू पाई कर तू गुण ज्ञान गुर मिलिए सुख पाया पाई चूका मनु गमाना

ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੇ ਭਾਈ ਕਿਆ ਮਾਂਗੋ ਕਿਆ ਦੇਹੇ ਪਾਣ ਨੀਰ ਪਖਾਲੀਏ ਭਾਈ ਜਲ ਮਲ ਬੁੱਢੇ ਤੇ ਗੁਰਬਿਣ ਅਲਖ ਨਾ ਲਖੀਏ ਭਾਈ ਜਗ ਬੁੱਢੇ ਪਤ ਹੋਏ ਮੇਰੇ ਠਾਕਰ ਹੱਥ ਵਡਾਈਆਂ ਪਾਈ ਜੈ ਪਾਵੇ ਤੇ ਦੇ ਮਈਆ ਭੋਲੇ ਮਿਠਲੀ ਪਾਈ ਸੱਚ ਕਹੇ ਪਿਰ ਪਾਏ ਬਿਰਹੇ ਬੇਦੀ ਸੱਚ ਵਸੀ ਪਾਈ ਅਨੇਕ ਰਹੀ ਹਰਨਾਏ ਸਭ ਕੋ ਆਖੇ ਆਪਣਾ ਪਾਈ ਗੁਰ ਤੇ ਪੁਜੇ ਸੁਜਾਨ ਜੋ ਵੀ ਦੇ ਸੋ ਉੱਭਰੇ ਪਾਈ ਸਭ ਸੱਚਾ ਨਿਸ਼ਾਨ ਇਹ ਦਿਨਾਂ ਦੇ ਕਸਕੈਲੀਏ ਪਾਈ ਆਵਕ ਰੰਚਕ ਪਾਏ ਖਿਲ ਪਲ ਨਾਮ ਹਿਰਦੇ ਵਸੇ ਪਾਈ ਨਾਨਕ ਮਿਲਣ ਸਬਾਏ ਸੋਰਠ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਰਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਹਰ ਜੀ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨ ਆਈ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾ ਕੇ ਕਾਲ ਨਾ ਨੇੜੇ ਜਾਈ ਕੇਵਲ ਰਾਵ